ਬਾਪੂ ਦੇ ਜੀਵਨ ਵਿੱਚ ਕਈ ਅਜਿਹੇ ਮੌਕੇ ਆਏ ਜਦੋਂ ਉਹਨਾਂ ਨੂੰ ਆਪਣਾ ਦੁਸ਼ਮਣ ਸਮਝਣ ਵਾਲਿਆਂ ਨੇ ਉਹਨਾਂ ਉੱਤੇ ਸਰੀਰਕ ਹਮਲੇ ਕੀਤੇ। ਫਿਰ ਵੀ ਉਹ ਕਦੇ ਆਪਣੇ ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਜ਼ਿੰਮੇਵਾਰ ਨਾ ਬਣੇ। ਉਹਨਾਂ ਦਾ ਵਿਸ਼ਵਾਸ ਸੀ ਕਿ ਹਮਲਾ ਕਰਨ ਵਾਲੇ ਅਣਜਾਣ ਸਨ। ਉਹ ਕਹਿੰਦੇ ਸਨ ਕਿ ਜੇ ਮੈਂ ਬਿਨਾਂ ਕ੍ਰੋਧ ਤੇ ਵੈਰ ਭਾਵ ਦੇ ਆਪਣੇ ਆਪ ਉੱਤੇ ਕਸ਼ਟ ਸਹਾਂ ਤਾਂ ਮੇਰੇ ਤੇ ਹਮਲਾ ਕਰਨ ਵਾਲੇ ਆਪਣੀ ਗਲਤੀ ਸਮਝ ਜਾਣਗੇ ਤੇ ਮੇਰੇ ਪ੍ਰਤੀ ਆਪਣੀ ਦੁਸ਼ਮਣੀ ਛੱਡ ਦੇਣਗੇ। ਇਸ ਤਰ੍ਹਾਂ ਦੀ ਪਹਿਲੀ ਘਟਨਾ ਪ੍ਰਿਟੋਰੀਆ ਵਿੱਚ ਵਾਪਰੀ। ਬਾਪੂ ਸਦਾ ਪ੍ਰੈਜ਼ੀਡੈਂਟ ਸਟਰੀਟ ਥਾਨੀ ਲੰਘ ਕੇ ਇੱਕ ਖੁੱਲ੍ਹੇ ਮੈਦਾਨ ਵਿੱਚ ਸੈਰ ਲਈ ਜਾਇਆ ਕਰਦੇ ਸਨ। ਪ੍ਰਧਾਨ ਕਰੂਗਰ ਦਾ ਨਿਵਾਸ ਸਥਾਨ ਇਸੇ ਸੜਕ ਤੇ ਹੀ ਸੀ। ਇਹ ਇੱਕ ਬੜੀ ਸਾਦਾ ਜਿਹੀ ਇਮਾਰਤ ਸੀ। ਇਸ ਦੇ ਨਾਲ ਕੋਈ ਬਾਗ ਨਹੀਂ ਸੀ ਤੇ ਇਹ ਨਾਲ ਲੱਗਦੇ ਹੋਰ ਮਕਾਨਾਂ ਵਰਗਾ ਹੀ ਸੀ। ਇਸ ਦੇ ਸਾਹਮਣੇ ਪੁਲਿਸ ਦਾ ਪਹਿਰਾ ਸੀ ਤੇ ਕੇਵਲ ਇਸ ਤੋਂ ਹੀ ਪਤਾ ਲੱਗਦਾ ਸੀ ਕਿ ਮਕਾਨ ਕਿਸੇ ਰਾਜ ਅਧਿਕਾਰੀ ਦਾ ਏ। ਬਾਪੂ ਨਿਰਸੰਕੋਚ ਇਸ ਸੜਕ ਦੇ ਫੁੱਟਪਾਥ ਤੇ ਆਇਆ ਜਾਇਆ ਕਰਦੇ ਸਨ। ਪਹਿਰੇਦਾਰ ਸਮੇਂ ਸਮੇਂ ਬਦਲਦੇ ਰਹਿੰਦੇ ਸਨ। ਬਾਹਲੇ ਪਹਿਰੇਦਾਰ ਬਾਪੂ ਨੂੰ ਪਛਾਣਦੇ ਸਨ। ਪਰ ਇੱਕ ਵਾਰ ਉੱਥੇ ਇੱਕ ਨਵਾਂ ਅਫਸਰ ਆ ਗਿਆ। ਉਸਨੇ ਏਕਾਏਕੀ ਬਾਪੂ ਨੂੰ ਧੱਕਾ ਦਿੱਤਾ ਤੇ ਠੁੱਡਾ ਮਾਰਿਆ। ਬਾਪੂ ਬੜੇ ਹੈਰਾਨ ਹੋਏ। ਉਹ ਪੁੱਛਣ ਹੀ ਵਾਲੇ ਸਨ ਕਿ ਇਸ ਦਾ ਕੀ ਕਾਰਨ ਹੈ, ਪਰ ਉਸੇ ਵੇਲੇ ਬਾਪੂ ਦੇ ਇੱਕ ਈਸਾਈ ਦੋਸਤ ਸ਼੍ਰੀ ਕੋਟਸ ਘੋੜੇ ਤੇ ਸੜਕ ਥਾਣੀ ਲੰਘੇ ਤੇ ਉੱਥੇ ਖਲੋ ਗਏ। ਉਹਨਾਂ ਨੇ ਸਾਰਾ ਕੁਝ ਵੇਖਿਆ ਸੀ। ਉਹਨਾਂ ਗਾਂਧੀ ਜੀ ਨੂੰ ਕਿਹਾ, ਮੈਂ ਸਭ ਕੁਝ ਵੇਖਿਆ ਏ ਤੇ ਮੈਨੂੰ ਇਸ ਦਾ ਅਫਸੋਸ ਏ। ਜੇ ਤੁਸੀਂ ਇਸ ਆਦਮੀ ਵਿਰੁੱਧ ਅਦਾਲਤ ਵਿੱਚ ਮੁਕੱਦਮਾ ਚਲਾਓ ਤਾਂ ਮੈਂ ਪੂਰੀ ਗਵਾਹੀ ਦੇਣ ਲਈ ਤਿਆਰ ਹਾਂ। ਬਾਪੂ ਨੇ ਜਵਾਬ ਦਿੱਤਾ, ਤੁਹਾਨੂੰ ਇਹ ਸਭ ਕਰਨ ਦੀ ਲੋੜ ਨਹੀਂ। ਇਸ ਵਿਚਾਰੇ ਨੂੰ ਕੀ ਪਤਾ ਏ, ਇਸ ਲਈ ਸਾਰੇ ਕਾਲੇ ਬਰਾਬਰ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਅਫਰੀਕਨਾਂ ਨਾਲ ਉਹੀ ਸਲੂਕ ਕਰਦਾ ਏ ਜੋ ਉਸਨੇ ਮੇਰੇ ਨਾਲ ਕੀਤਾ ਏ। ਮੈਂ ਇਹ ਨਿਯਮ ਬਣਾ ਲਿਆ ਏ।

ਹੁਣ ਤੁਸੀਂ ਸੁਣਦੇ ਸੀ ਗਾਂਧੀ ਚਰਚਾ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆ ਹੁਣ ਸੁਣਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਹੁਣ ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸੀ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਖੇਤੀਬਾੜੀ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਤੁਸੀਂ ਆਪਣਾ ਦੱਸੋ।
1: ਵਧੀਆ ਜੀ, ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਕੰਮ ਜਿਹੜਾ ਹੈ ਉਹ ਸਮੇਂ ਦੇ ਹਿਸਾਬ ਨਾਲ ਵਿਉਂਤਬੰਦੀ ਕਰਕੇ ਰੱਖੀਏ।
0: ਦੇਖੋ, ਸਮੇਂ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਹੈ। ਤੁਸੀਂ ਸਮੇਂ ਨੂੰ ਆਪਣੇ ਹੱਥ 'ਚ ਕਰਨਾ ਹੈ,
1: ਅੱਗੇ ਹੋ ਕੇ ਚੱਲੋ ਜੀ।
0: ਹਾਂ, ਸੋ ਇਸ ਕਰਕੇ ਸਮੇਂ ਨੂੰ ਹੱਥ 'ਚ ਕਰਨ ਦਾ ਮਤਲਬ ਇਹੀ ਹੈ ਕਿ ਜਿਹੜੇ ਸਮੇਂ ਦੇ ਲਿਹਾਜ਼ ਨਾਲ ਸਾਡੇ ਕੰਮ ਹੈ ਉਹਨਾਂ ਦੇ ਬਾਬਤ ਜਿੰਨੀ ਵੀ ਵਿਉਂਤਬੰਦੀ ਹੈ ਉਹ ਆਪਾਂ ਵੇਲੇ ਦੇ ਨਾਲ ਕਰ ਲਈਏ। ਕਿਉਂਕਿ ਆਹ ਦਿਨ ਜਿੱਦਾਂ ਆਪਾਂ ਦੇਖਦੇ ਹਾਂ ਕਿ ਖਾਸ ਤੌਰ ਦੇ ਉੱਤੇ ਕੰਮ ਤਾਂ ਹੋਰ ਵੀ ਬਹੁਤ ਸਾਰੇ ਨੇ ਸਾਡੇ ਲਈ, ਪਰ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇੱਕ ਤਾਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਖੇਤੀ ਜੰਗਲਾਤ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਵਣਾਂ ਦੇ ਹੇਠ ਰਕਬੇ ਨੂੰ ਵਧਾਉਣ ਦੀ।
1: ਬਹੁਤ ਬਹੁਤ ਜੀ, ਵੈਸੇ ਵੀ ਦੇਖੋ ਹੁਣ ਇਹ ਮਾਹਰ ਜੇ ਹਿਸਾਬ ਲਾ ਰਹੇ ਸੀ ਵੀ ਸਿਰਫ ਪੰਜਾਬ 'ਚ 6% ਰਕਬਾ ਆ,
0: ਬਹੁਤ ਘੱਟ ਹੈ,
1: 33% ਹੋਣਾ ਚਾਹੀਦਾ। ਅਤੇ 33 ਨੇ ਕਹਿੰਦੇ ਕੋਲ ਕਹਿੰਦੇ 20% ਤਾਂ ਜ਼ਰੂਰ ਹੋਵੇ।
0: ਹੋਵੇ ਜੀ, ਹੋਵੇ।
1: ਹਾਂਜੀ, ਅਤੇ ਜਿਸ ਹਿਸਾਬ ਨਾਲ ਅਸੀਂ ਬੂਟੇ ਵੰਡ ਰਹੇ ਹਾਂ ਜੇ ਸਾਰੇ ਲੱਗੇ ਹੁੰਦੇ ਫਿਰ ਜੰਗਲ ਹੀ ਹੋਣੇ ਸੀ ਪੰਜਾਬ 'ਚ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹਦਾ ਮਤਲਬ ਸੰਭਾਲੇ ਨਹੀਂ ਗਏ, ਬੂਟੇ ਲਾਏ ਤਾਂ ਸੀ।
0: ਲਾਉਣਾ ਅਲੱਗ ਚੀਜ਼ ਹੈ, ਬੂਟੇ ਨੂੰ ਜਿਹੜਾ ਹੈ ਲਾ ਦੇਣਾ ਅਤੇ ਅੱਗੋਂ ਪ੍ਰਵਾਨ ਚੜਾਉਣਾ ਔਖਾ ਕੰਮ ਹੈ। ਸੋ ਇਸ ਕਰਕੇ ਜਿੰਨੇ ਬੂਟੇ ਆਪਾਂ ਲਾਉਂਦੇ ਹਾਂ ਅਤੇ ਉਹਨਾਂ ਨੂੰ ਪ੍ਰਵਾਨ ਵੀ ਚੜਾਉਣਾ ਹੈ। ਅਤੇ ਇਸ ਕਰਕੇ ਕਿਉਂਕਿ ਦੇਖੋ ਲੋੜਾਂ ਤਾਂ ਸਾਡੇ ਸਾਹਮਣੇ ਸੰਧੂ ਸਾਹਿਬ ਖੜੀਆਂ ਹੈ, ਆਪਾਂ ਨੂੰ ਰਸਤੇ ਵੀ ਚਾਹੀਦੇ ਹੈ, ਕਿਉਂਕਿ ਲੋੜਾਂ ਦੁਨੀਆਂ ਦੀਆਂ, ਜਿਹੜਾ ਦੁਨੀਆਂ ਦੇ ਨਾਲ ਜੇ ਆਪਾਂ ਮਿਲ ਕੇ ਚੱਲਣਾ ਹੈ ਤਾਂ ਸਾਨੂੰ ਦੁਨੀਆਂ ਦੇ ਮੁਤਾਬਕ ਜੋ ਵੀ ਢਾਂਚਾਗਤ ਜਿਹੜਾ ਤਬਦੀਲੀਆਂ ਹੈ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਪਊਗਾ।
1: ਬਿਲਕੁਲ ਬਿਲਕੁਲ ਜੀ, ਹੁਣ ਇਹ ਵੀ ਦੇਖੋ ਰੁੜੀਆ ਰਾਮ ਜੀ, ਸਮਾਂ ਹੈ ਕਿ ਕਿਉਂਕਿ ਵੈਸੇ ਵੀ ਆਪਣੀ ਜਿਹੜੀ ਆਪਣਾ ਰਾਜ ਹੈ ਜਿਹੜਾ ਇਹ ਅਨਪਨ ਭਰਪੂਰ ਆ।
0: ਬਿਲਕੁਲ,
1: ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਹਰ ਤਰ੍ਹਾਂ ਦੀ ਵਿਉਂਤਬੰਦੀ ਕਰੀਏ ਅਤੇ ਖਾਸ ਕਰਕੇ ਜਿਹੜੇ ਬਾਗ ਲਗਾਉਣੇ ਅਤੇ ਫਲਦਾਰ ਬੂਟਿਆਂ ਦੀ ਸੰਭਾਲ ਕਰਨੀ, ਇਹ ਬੜਾ ਮਹੱਤਵਪੂਰਨ ਗੱਲ ਹੋ ਜਾਂਦੀ ਆ।
0: ਬਿਲਕੁਲ।

0: ਸਹੀ ਗੱਲ ਹੈ ਜੀ। ਦੇਖੋ ਪੰਜਾਬੀਆਂ ਦੇ ਸੁਭਾਅ ਵਾਂਗੂ ਨਾ, ਪੰਜਾਬੀਆਂ ਦੇ ਖਾਣ ਪੀਣ, ਪਹਿਰਾਵਾ, ਬੋਲੀ, ਹਰ ਚੀਜ਼, ਇਹ ਵੀ ਸਿਫਤ ਜਿਹੜਾ ਪੰਜਾਬ ਦੀ ਧਰਤੀ ਦੇ ਸਿਰ 'ਤੇ ਹੈ ਕਿ ਇੱਥੇ ਜ਼ਰਖੇਜ਼ ਜਿਹੜੀ ਭੂਮੀ ਹੈ, ਪੈਲੀ ਹੈ, ਹਰ ਤਰ੍ਹਾਂ ਦਾ ਮੌਸਮ ਹੈ, ਇਹ ਇੱਕ ਹੋਰ ਵਾਧੇ ਵਾਲੀ ਗੱਲ ਹੈ। ਸੋ ਇਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਪੂਰੇ ਸੰਸਾਰ ਦੇ ਜਦੋਂ ਵਿੱਚ ਆਪਾਂ ਇੱਕ ਗੱਲ ਕਰਦੇ ਹਾਂ ਤੇ ਪੂਰੇ ਸੰਸਾਰ ਦੇ ਵਿੱਚ ਸਾਡੇ ਕੋਲ ਸਮਰੱਥਾ ਹੈ ਚੀਜ਼ਾਂ ਨੂੰ ਪੈਦਾ ਕਰਕੇ ਭੇਜਣ ਦੀ, ਚਾਹੇ ਉਹ ਆਪਾਂ ਦਾਲਾਂ ਦੀ ਗੱਲ ਕਰ ਲਈਏ, ਚਾਹੇ ਆਪਾਂ ਤੇਲ ਬੀਜਾਂ ਦੀ ਗੱਲ ਕਰ ਲਈਏ, ਬਾਸਮਤੀ ਦੀ ਗੱਲ ਕਰ ਲਈਏ, ਅਨਾਜਾਂ ਦੀ ਗੱਲ ਕਰ ਲਈਏ, ਹੈ ਨਾ। ਬਾਕੀ ਹੋਰ ਵੀ ਦੇਖੋ ਕਮਾਦ ਨਾਲ ਜਿਹੜੇ ਕਮਾਦ ਦੀ ਗੁੜ ਦੀ ਹੈ ਗੱਲ ਆਪਾਂ ਕਰਦੇ, ਸ਼ੱਕਰ ਦੀ ਗੱਲ ਕਰਦੇ ਹਾਂ। ਸੋ ਬਹੁਤ ਸਾਰੇ ਉਤਪਾਦ ਹੈ ਜਿਹੜੇ ਪੰਜਾਬ ਦੇ ਹਿੱਸੇ ਆਏ ਆ ਔਰ ਪੰਜਾਬ ਤੋਂ ਜਿਹੜਾ ਹੈ ਬਾਹਰਲੇ ਮੁਲਕਾਂ ਨੂੰ ਜਾ ਵੀ ਰਹੇ ਆ,
1: ਜਾ ਵੀ ਸਕਦੇ ਆ,
0: ਜਾ ਵੀ ਸਕਦੇ। ਹੁਣ ਫਲਦਾਰ ਬੂਟੇ ਹੈ, ਇਹਨਾਂ ਦਿਨਾਂ ਦੇ ਵਿੱਚ ਦੇਖਿਆ ਸਦਾ ਬਹਾਰ ਫਲਦਾਰ ਬੂਟੇ ਲਾਉਣ ਦਾ ਬੜਾ ਢੁਕਵਾਂ ਸਮਾਂ ਹੈ।
1: ਹਾਂ, ਬਹੁਤ ਜ਼ਰੂਰ, ਜਿਹੜੀ ਆਪਾਂ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਨੀ ਹੁੰਦੀ ਹੈ ਨਾ, ਕਿ ਜਿਸ ਤਰ੍ਹਾਂ ਅਸੀਂ ਘਰ ਬਣਾਉਣੇ ਨਕਸ਼ਾ ਬਣਾਈਦਾ, ਉਸ ਤਰੀਕੇ ਨਾਲ ਉਹਦਾ ਵੀ ਨਕਸ਼ਾ ਬਣਾਓ ਇੱਕ,
0: ਬਿਲਕੁਲ ਜੀ,
1: ਕਿ ਮੈਂ ਕਿਹੜਾ ਬਾਗ ਲਾਉਣਾ। ਇਹ ਨਹੀਂ ਵੀ ਹਰ ਬੂਟਾ ਹਰ ਥਾਂ ਤੇ ਨਹੀਂ ਲੱਗ ਸਕਦਾ,
0: ਨਹੀਂ ਲੱਗ ਸਕਦਾ ਜੀ। ਹੁਣ ਦੇਖੋ ਇਹ ਤਾਂ ਇਲਾਕੇ ਦੇ ਲਿਹਾਜ਼ ਨਾਲ,
1: ਹਾਂ, ਵੰਡੇ ਹੋਏ ਆ,
0: ਹਾਂ, ਇਹ ਇਸੇ ਕਰਕੇ ਜ਼ੋਨਾਂ ਦੇ ਵਿੱਚ ਜਿਹੜਾ ਹੈ ਇਹਦੀ ਵਰਗੀਕ੍ਰਿਤ ਕੀਤਾ ਹੋਇਆ। ਸੋ ਇਸ ਕਰਕੇ ਉਸ ਲਿਹਾਜ਼ ਨਾਲ ਜਿਹੜਾ ਆਪਣਾ
1: ਸਿਫਾਰਿਸ਼ ਕੀਤੀ ਗਈ ਆ ਯੂਨੀਵਰਸਿਟੀ ਵੱਲੋਂ,
0: ਬਿਲਕੁਲ,
1: ਵੀ ਕਿਹੜੇ ਇਲਾਕੇ 'ਚ ਕਿਹੜਾ ਬੂਟਾ ਲੱਗ ਸਕਦਾ, ਉੱਥੇ ਅਸੀਂ ਉਹਦੀ ਲਗਾਉਣ ਦੀ ਵਿਉਂਤਬੰਦੀ ਬਣਾਈਏ। ਫਿਰ ਦੇਖੋ ਕਿ ਵੱਖ ਵੱਖ ਕਿਸਮ ਦੀਆਂ ਜਿਹੜੀਆਂ ਨਰਸਰੀਆਂ ਨੇ ਉੱਥੇ, ਉੱਥੇ ਪਹਿਲੇ ਨਾ ਬੂਟੇ ਵੀ ਰਾਖਵੇਂ ਕਰਵਾਓ।
0: ਬੜਾ
1: ਕਈ ਵਾਰ ਸਾਰੀ ਤਿਆਰੀ ਕਰ ਲੈਂਦੇ ਹਾਂ, ਬੂਟਾ ਹੀ ਨਹੀਂ ਮਿਲਦਾ ਜੀ ਆਪਾਂ, ਅਤੇ ਫਿਰ ਆਪਣੀ ਸਾਰੀ ਤਿਆਰੀ ਫਿਰ ਉਹ ਜਿਹੜੀ
0: ਤਰੀ ਤਰਾਈ ਰਹਿ
1: ਜਾਂਦੀ ਆ।
0: ਇੱਕ ਤਾਂ ਦੇਖੋ ਸੰਧੂ ਸਾਹਿਬ, ਸੋਚਣ ਦੀ ਇਹ ਵੀ ਲੋੜ ਹੈ ਕਿ ਜਿਹੜਾ ਵੀ ਆਪਾਂ ਬਾਗ ਲਾਉਣਾ ਹੈ, ਕਿਉਂਕਿ ਹੁਣ 4 ਸਾਲ 6 ਸਾਲ ਸਾਡੇ ਕੋਲ ਸਮਾਂ ਜਿਹੜਾ ਉਡੀਕਦਾ ਹੋ ਜਾਂਦਾ, ਇਸ ਕਰਕੇ ਆਪਾਂ, ਕਿਉਂਕਿ ਉਹਦੇ 'ਚ ਦੂਜੀਆਂ ਫਸਲਾਂ ਜਿੱਦਾਂ ਦਾਲ ਵਾਲੀਆਂ ਫਸਲਾਂ ਹੈ, ਬਹੁਤ ਸਾਰੀਆਂ ਫਸਲਾਂ ਹੈ
1: ਜਿਹੜੀਆਂ
0: ਦੇ ਵਿੱਚ ਹੋ ਸਕਦੀਆਂ ਨੇ, ਇੱਥੋਂ ਤੱਕ ਕਿ ਲੋਕੀ ਚਾਰੇ ਵਾਲੀਆਂ ਫਸਲਾਂ ਵੀ ਲੈ ਲੈਂਦੇ ਨੇ।
1: ਨਹੀਂ ਜੀ, ਵੱਡੀ ਫਸਲ ਨਾ ਲਓ।
0: ਹਾਂ, ਇਹ ਹੈ ਵੀ ਕੋਸ਼ਿਸ਼ ਕਰੋ ਕਿ ਵੱਡੀ ਫਸਲ ਤੋਂ ਗੁਰੇਜ਼ ਪਰਹੇਜ਼ ਸਾਨੂੰ,
1: ਜਿਹੜੇ ਬੂਟੇ ਤੋਂ ਉੱਪਰ ਜਾਂਦੀ ਹੈ ਨਾ,
0: ਬਿਲਕੁਲ,
1: ਉਹ ਆਪਾਂ ਨੂੰ ਨਹੀਂ ਲੈਣੀ ਚਾਹੀਦੀ।
0: ਕਈ ਵਾਰੀ ਲੋੜਾਂ ਵੀ
1: ਕੋਸ਼ਿਸ਼ ਕਰੋ ਕਿ ਦਾਲਾਂ ਵਾਲੀਆਂ ਲੈ ਲਓ।
0: ਕੁਛ ਫਸਲਾਂ ਐਸੀਆਂ ਵੀ ਹੁੰਦੀਆਂ ਜਿਨ੍ਹਾਂ ਦੀਆਂ ਲੋੜਾਂ ਬਿਲਕੁਲ ਹੀ ਅਲੱਗ ਹੁੰਦੀਆਂ ਨੇ, ਉਹਨਾਂ ਤੋਂ ਵੀ ਥੋੜ੍ਹਾ
1: ਜਿਹਾ। ਆਪਾਂ ਜਿੱਦਾਂ ਗੱਲ ਕਰ ਰਹੇ ਵਿਉਂਤਬੰਦੀ ਦੀ, ਕਿ ਜਿਹੜੀ ਹੁਣ ਖਾਲੀ ਥਾਂ ਛੱਡੀ ਹੈ ਉਹਦੇ ਲਈ ਪਾਣੀ ਦਾ ਪ੍ਰਬੰਧ ਵੱਖਰਾ ਕਰੋ,
0: ਵੱਖਰਾ ਜੀ ਵੱਖਰਾ,
1: ਤੇ ਬੂਟੇ ਲਈ ਵੱਖਰਾ ਕਰੋ।
0: ਹੁਣ ਤਾਂ ਦੇਖੋ ਜੀ ਪਾਣੀ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਤਾਂ ਡ੍ਰਿਪ ਹੈ ਸਾਡੇ ਕੋਲ, ਫੁਹਾਰਾ ਸਿੰਚਾਈ ਆ ਗਈਆਂ, ਬਹੁਤ ਸਾਰੀਆਂ ਐਸੀਆਂ ਤਕਨੀਕਾਂ ਆ ਗਈਆਂ ਜਿਹੜੀਆਂ ਸਬਜ਼ੀਆਂ ਔਰ ਫਲਦਾਰ ਬੂਟਿਆਂ ਦੇ ਵਿੱਚ ਬਹੁਤ ਹੀ ਕਾਰਗਰ
1: ਕਾਮਯਾਬ ਹੈ ਜੀ। ਆਹ, ਪਾਣੀ ਦੀ ਬਚਤ
0: ਹੋ ਜਾਂਦੀ ਹੈ,
1: ਤੇ ਇਸ ਤੋਂ ਇਲਾਵਾ ਜਿਹੜਾ ਕਹਿੰਦੇ ਆ ਕਿ ਨਾਲ ਦੇ ਨਾਲ ਆਪਾਂ ਨੂੰ ਫਰਟੀਗੇਸ਼ਨ ਕਹਿੰਦੇ ਆ, ਖਾਦਾਂ ਵੀ ਨਾਲ ਦੇ ਸਕਦੇ ਆ,
0: ਬਿਲਕੁਲ
1: ਇਸ ਤਰੀਕੇ ਦਾ ਪ੍ਰਬੰਧ ਹੋ ਸਕਦਾ ਹੈਗਾ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਬੂਟੇ ਰਾਖਵੇਂ ਕਰਵਾ ਕੇ ਮਿੱਟੀ ਦੀ ਪਰਖ
0: ਬੜੀ ਜ਼ਰੂਰੀ
1: ਕਰਾਓ,
0: ਬਹੁਤ ਜ਼ਰੂਰੀ, ਪਾਣੀ ਦੀ ਪਰਖ ਵੀ ਜ਼ਰੂਰੀ।
1: ਹਾਂ, ਘੱਟੋ ਘੱਟ ਰੁੜੀਆ ਰਾਮ ਜੀ 2 ਮੀਟਰ ਤੱਕ ਦੀ ਡੂੰਘਾਈ ਦੇ ਨਮੂਨੇ ਲਓ,
0: ਬਿਲਕੁਲ ਬਿਲਕੁਲ,
1: ਤੇ ਵੱਖਰਾ ਵੱਖਰਾ ਲਓ ਜੀ ਹਰ ਨਮੂਨਾ, ਤਾਂ ਕਿ ਆਪਾਂ ਨੂੰ ਪਤਾ ਹੋਵੇ ਵੀ ਕੋਈ ਸਖ਼ਤ ਜਾਂ ਪੱਥਰੀਲੀ ਤਹਿਤ ਨਹੀਂ ਵਿੱਚ ਆ ਰਹੀ, ਕਿਉਂਕਿ ਦੇਖੋ ਹੁਣ ਬੂਟੇ ਨੇ ਲੰਬੇ ਸਮੇਂ ਤੱਕ ਰਹਿਣਾ,
0: ਆਹ
1: ਕੋਈ ਸਮੱਸਿਆ ਨਾ ਆਵੇ ਅੱਗੇ ਚੱਲ ਕੇ।
0: ਉਹ ਵਾਧੇ 'ਤੇ ਦੇਖੋ ਜੇ ਸਖ਼ਤ ਤਹਿ ਆ ਗਈ ਤਾਂ ਬੂਟੇ ਦੇ ਜੜ੍ਹ ਜਿਹੜੀ ਹੈ
1: ਨਹੀਂ ਵਧਣੀ ਜੀ,
0: ਕਿਉਂਕਿ ਬੂਟੇ ਦੀ ਜੜ੍ਹ ਦੇ ਨਾਲ ਹੀ ਬੂਟੇ ਦਾ ਵਿਕਾਸ ਜਿਹੜਾ ਹੈ ਉਹ ਸੰਬੰਧਿਤ ਹੈ।
1: ਅੱਛਾ, ਜਿਹੜੇ ਬੂਟੇ ਆਪਾਂ ਰਾਖਵੇਂ ਕਰਵਾਈਏ ਨਾ, ਉਹ ਵੀ ਥੋੜ੍ਹਾ ਵੱਧ ਕਰਵਾਓ,
0: ਟੁੱਟ ਭੱਜ ਹੋ ਜਾਂਦੀ।
1: ਹਾਂ,
0: ਟੁੱਟ ਭੱਜ ਹੋ ਜਾਂਦੀ,
1: ਅਤੇ ਜਿਸ ਤਰ੍ਹਾਂ ਕਹਿ ਰਹੇ ਸੀ ਵੀ ਲਾਗੇ ਦੀ ਨਰਸਰੀ ਹੋਵੇ ਤਾਂ ਹੋਰ ਹੀ ਵਧੀਆ ਗੱਲ ਹੈ,
0: ਇੱਕ ਨਿਰਖ ਕੇ ਲਓ ਜੀ, ਪਰਖ ਕੇ ਲਓ ਬੂਟਾ।
1: ਹਾਂ,
0: ਇਸ ਕਰਕੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੂਟੇ ਦੀ ਜਿਹੜੀ ਪਿਉਂਦ ਹੈ ਉਹ ਕਿਹੜੇ ਜੋੜ ਤੋਂ ਕੀਤੀ ਹੋਈ, ਉਸ ਹਿਸਾਬ ਨਾਲ ਦੇਖ ਕੇ ਬੂਟਾ ਲੈਣਾ, ਜਿਹੜਾ ਜੋੜ ਪੱਧਰਾ ਹੋਣਾ ਚਾਹੀਦਾ, ਇਸ ਚੀਜ਼ ਦਾ ਵੀ ਧਿਆਨ। ਫਿਰ ਲਾਉਣ ਵੇਲੇ ਵੀ ਸਿੱਧੂ ਸਾਹਿਬ ਇਹ ਹੈ ਕਿ ਕਈ ਵਾਰੀ ਸ਼ਾਖਾਵਾਂ ਜਿਹੜੀਆਂ ਥੱਲੇ ਨਿਕਲ ਜਾਂਦੀਆਂ, ਅਸੀਂ ਧਿਆਨ ਹੀ ਨਹੀਂ ਦਿੰਦੇ,
1: ਗਾਚੀ ਪੂਰੀ ਹੋਵੇ ਜੀ,
0: ਤੇ ਇਸ ਕਰਕੇ ਜਿਹੜੀ ਸ਼ਾਖਾ ਥੱਲੇ ਉਹ ਆ ਰਹੀ ਹੈ ਇਹਦਾ ਮਤਲਬ ਜਿਹੜਾ ਬੂਟਾ ਪਿਉਂਦ ਕੀਤਾ ਉਹਦੇ ਤਾਂ ਜਿਹੜੇ ਗੁਣ ਹੈ ਉਹ ਖਤਮ ਹੋ ਗਏ ਨਾ।
1: ਹਾਂ, ਇਹ ਤਾਂ ਹੁਣ ਪਹਿਲਾਂ ਕੱਟ ਦਿਓ ਜੀ, ਵਧਣ ਨਾ ਦਿਓ,
0: ਵਧਣ ਨਾ ਦਿਓ, ਇਸ ਕਰਕੇ ਬੜਾ ਜ਼ਰੂਰੀ ਹੈ।
1: ਹਾਂ, ਟੋਏ ਜਿੱਦਾਂ ਕਹਿੰਦੇ ਆਪਾਂ ਪੱਟਣੇ
0: ਜਾਂ ਕੋਨਕ ਭਰਨੇ,
1: ਦਵਾਈ ਪਾਉਣੀ
0: ਬੜੀ ਜ਼ਰੂਰੀ।
1: ਹਾਂ, ਤੇ ਬਾਗ ਲਗਾਉਣ ਦੇ ਵੱਖਰੇ ਵੱਖਰੇ ਢੰਗ ਵੀ ਹੁੰਦੇ ਹੈਗੇ, ਕੋਈ ਦੇਖੋ ਵਰਗਾਕਾਰ ਢੰਗ ਲਾ ਦਿੰਦਾ ਹੈਗਾ, ਕੋਈ ਆਇਤਾਕਾਰ ਲਾ ਦਿੰਦਾ ਹੈਗਾ। ਸੋ ਵਿੱਚ ਆਪਾਂ ਜੇ ਫਸਲ ਲੈਣੀ ਹੈ ਤੇ ਕੁਛ ਪੂਰਕ ਬੂਟੇ ਵੀ ਲਾਏ ਜਾ ਸਕਦੇ ਹੈਗੇ,
0: ਬਿਲਕੁਲ ਜੀ,
1: ਜਿਹੜੇ ਆਪਾਂ ਨੂੰ ਛੇਤੀ ਫਲ ਦੇਣਾ ਸ਼ੁਰੂ ਕਰ ਦਿੰਦੇ ਹੈ। ਤੇ ਹਵਾ ਰੁਕੂ ਵਾਰ ਦਾ ਪ੍ਰਬੰਧ ਵੀ ਰੁੜੀ ਰਾਮ ਵੀ ਨਾਲ ਨਾਲ ਕਰਨਾ ਪੈਂਦਾ,
0: ਪਹਿਲਾਂ ਜੀ, ਪਹਿਲਾਂ ਪਹਿਲਾਂ ਇਹ ਤਾਂ ਉਹੀ ਹੈ ਵੀ ਵਿਆਹ ਵਾਲੇ ਦਿਨ ਤੋਂ ਪਹਿਲੇ ਵਾਲੇ ਕੰਮ ਜਿਹੜੇ, ਹਵਾ ਰੁਕੂ ਵਾਰ ਵਾਲਾ ਹੋਊਗਾ, ਵਿਆਹ ਤਾਂ ਵਿਆਹ ਵਾਲੇ ਦਿਨ ਹੋਣਾ ਹੈ ਤੇ

0: पहले जेडे प्रबंध ने हवा रुकू
1: वाड़
0: क्योंकि हवा रुकू वाड़ ने ही गर्म हवा ते सर्द हवा इन्हां इत्थों तक कई तरह के कीड़े जेडे है बीमारियां उन्हां तों भी हवा रुकू वाड़ बचाउंदी
1: बचाउंदी आ ਤੇ ਉਹਦੀ ਸਾਂਭ ਸੰਭਾਲ ਵੀ ਉਸ ਤਰੀਕੇ ਨਾਲ ਹੀ ਕਰਨੀ ਹੈ ਜਿਸ ਤਰ੍ਹਾਂ ਅਸੀਂ ਬੂਟੇ ਦੀ ਕਰਦੇ ਹਾਂ।
0: ਇੱਕ ਜਿੱਥੋਂ ਸਾਂਭ ਸੰਭਾਲ ਦੇ ਵਿੱਚ ਹੀ ਹੈ ਵੀ ਥੋੜ੍ਹਾ ਜਿਹਾ ਜਿੱਦਾਂ ਕਿ ਆਪਾਂ ਸਾਰੀਆਂ ਫਸਲਾਂ 'ਚ ਹੀ ਕਹਿੰਦੇ ਕਿ ਸਰਵੇਖਣ ਬੜਾ ਲਾਜ਼ਮੀ ਹੈ, ਖਾਸ ਕਰਕੇ ਜਦੋਂ ਆਪਾਂ ਫਲਦਾਰ ਬੂਟੇ ਲਾਉਂਦੇ ਹਾਂ ਪਹਿਲੇ 2-3 ਸਾਲ ਤਾਂ ਬਹੁਤ ਜ਼ਿਆਦਾ ਦੇਖ ਰੇਖ ਮੰਗਦੇ ਹੈ।
1: ਬੱਚੇ ਤਰ੍ਹਾਂ ਹੀ ਆ,
0: ਬੱਚੇ ਤਰ੍ਹਾਂ ਹੈ, ਸੋ ਇਸ ਕਰਕੇ
1: ਆਪਾਂ ਉਂਗਲੀ ਫੜ ਕੇ ਚੱਲਣਾ ਸਿਖਾਉਂਦੇ
0: ਹਾਂ।
1: ਇਸ ਤਰੀਕੇ ਨਾਲ ਬੂਟੇ ਨੂੰ ਵੀ ਇੱਦਾਂ ਹੀ ਸੰਭਾਲ ਕੇ ਉਹਦੀ ਪੂਰੀ ਦੇਖਭਾਲ ਕਰਕੇ ਤਾਂ ਕਿ ਸਿੱਧਾ ਜਾਏ ਜੀ ਉੱਪਰ।
0: ਬਿਲਕੁਲ, ਜੇ
1: ਕਿਤੇ ਸਹਾਰੇ ਦੀ ਲੋੜ ਸਹਾਰਾ ਲਾ ਦਿਓ ਜੀ,
0: ਲੱਗਦਾ ਹੈ ਨਾ ਕਿਤੇ ਥੋੜਾ ਬਹੁਤ ਵੀ ਰੰਗ ਬਦਲਿਆ ਹੋਇਆ ਜਾਂ ਕਿਸੇ ਤਰ੍ਹਾਂ ਦਾ, ਤੇ ਮਾਹਰ ਦੇ ਹਿਸਾਬ ਨਾਲ ਹੀ ਕੋਈ ਵੀ ਉਪਰਾਲਾ ਕਰਨਾ ਹੈ ਕਿਉਂਕਿ ਇਹ ਬੂਟਾ ਇੱਕੋ ਹੀ ਹੈ ਤੁਹਾਡੇ ਕੋਲ ਪੂੰਜੀ। ਜੇ ਉਹ ਬੂਟੇ ਨੂੰ ਕੋਈ ਗਲਤ ਦਵਾਈ ਤੁਸੀਂ ਦੇ ਬੈਠੇ ਤੇ ਬੂਟਾ ਤੁਹਾਡਾ ਖਤਮ ਹੋ
1: ਜਾਣਾ, ਸਾਰੀ ਮਿਹਨਤ ਬੇਕਾਰ,
0: ਮਿਹਨਤ ਬੇਕਾਰ ਹੋ ਜਾਣੀ ਹੈ। ਇਸ ਚੀਜ਼ ਦਾ ਧਿਆਨ ਰੱਖਣਾ। ਚੱਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖੇਤੀਬਾੜੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਆ ਹੁਣ ਸੁਣਦੇ ਹਾਂ ਮਾਨਸ ਗਾਂਧੀ 214ਵੀਂ ਕੜੀ।

ਹੁਣੇ ਤੁਸੀਂ ਮਾਨਸ ਗਾਨ ਦੀ 214ਵੀਂ ਕੜੀ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪਰਿਚੈ ਪੇਸ਼ ਨੇ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸੱਤ ਵਜ ਕੇ 2 ਮਿੰਟ 'ਤੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੋਹਣੀ ਸਵੇਰ ਪੇਸ਼ ਕੀਤਾ ਜਾਏਗਾ। 8:40 'ਤੇ ਪੰਜਾਬੀ ਫਿਲਮਾਂ 'ਚੋਂ ਲੈ ਕੇ ਗੀਤ ਸੁਣਾਏ ਜਾਣਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। ਠੀਕ 9:02 'ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਤੁਸੀਂ ਰਤਨਾਕਰ ਬਿਆਸ ਦਾ ਰਾਗ ਨਟ ਭੈਰਵ 'ਚ ਖਿਆਲ ਸੁਣੋਗੇ ਅਤੇ 9:30 ਗਜ਼ਲਾਂ ਸੁਣਾਈਆਂ ਜਾਣਗੀਆਂ। ਦਸ ਵਜ ਕੇ 2 ਮਿੰਟ 'ਤੇ ਹਿੰਦੀ ਗੀਤਾਂ ਦਾ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। ਇਸ ਲਾਈਵ ਫੋਨ ਇਨ ਪ੍ਰੋਗਰਾਮ ਦਾ ਤੁਸੀਂ ਵੀ ਹਿੱਸਾ ਬਣ ਸਕਦੇ ਹੋ 0181-42173 ਫੋਨ ਨੰਬਰ ਮਿਲਾ ਕੇ। 11:05 'ਤੇ ਪੰਜਾਬੀ ਗੀਤਾਂ ਦਾ ਵਟਸਐਪ ਮੈਸੇਜ ਬੇਸਡ ਪ੍ਰੋਗਰਾਮ ਹੋਏਗਾ ਧਮਕ ਜਲੰਧਰ ਪੈਂਦੀ। 12:05 'ਤੇ ਵਸਦੇ ਵਿਹੜੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ 'ਚ ਅਹਿੰਸਾ ਦਿਵਸ 'ਤੇ ਗੱਲਬਾਤ ਕੀਤੀ ਜਾਏਗੀ। ਇਸ ਤੋਂ ਬਾਅਦ ਵਾਰਤਾ ਹੋਏਗੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਉਹਨਾਂ ਦੇ ਅਹਿੰਸਾਵਾਦੀ ਵਿਚਾਰ। ਵਸਦੇ ਵਿਹੜੇ ਪ੍ਰੋਗਰਾਮ 'ਚ ਸਿਲਸਿਲਾ ਹੋਏਗਾ ਉਮਰਾਂ ਦੇ ਭੈਂਡੇ। ਸੁਰਖੀਆਂ 'ਚ ਔਰਤ ਅਤੇ ਗੁਣਕਾਰੀ ਰਸੋਈ, ਇਹ ਅੱਜ ਦੇ ਖਾਸ ਸਿਲਸਿਲੇ ਹੋਣਗੇ। ਇਸ ਤੋਂ ਇਲਾਵਾ ਮਨੋਰੰਜਨ ਲਈ ਗੀਤ ਸੰਗੀਤ ਹੋਏਗਾ। 1:15 ਫੌਜੀ ਵੀਰਾਂ ਲਈ। 2:30 ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਦੇ ਸਾਡੇ ਫਨਕਾਰ ਹੋਣਗੇ ਮਨਮੋਹਨ ਕੌਰ। ਬਾਅਦ ਦੁਪਹਿਰ 4:02 'ਤੇ ਬੀਬੀ ਨੂਰਾਂ ਦੀ ਆਵਾਜ਼ 'ਚ ਸੂਫੀਆਨਾ ਕਲਾਮ ਸੁਣੋਗੇ। ਸਾਢੇ 4:00 ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। 5:30 ਸਾਡਾ ਰੋਜ਼ਾਨਾ ਪ੍ਰੋਗਰਾਮ ਹੋਏਗਾ ਗੁਰਬਾਣੀ ਵਿਚਾਰ। ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਅਤੇ ਅੱਜ ਦੀ ਮੰਡੀਆਂ ਦੇ ਭਾਅ ਤੋਂ ਬਾਅਦ ਡਾਕਟਰ ਮਨਪ੍ਰੀਤ ਸਿੰਘ ਹਾੜੀ ਫਸਲਾਂ ਦੀ ਕਾਸ਼ਤ ਵਿਸ਼ੇ 'ਤੇ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਮਨੋਰੰਜਨ ਲਈ ਗੀਤ ਸੰਗੀਤ ਹੋਏਗਾ। 7:10 'ਤੇ ਜਨ ਸੇਵਾ ਸੇ ਦੇਸ਼ ਸੇਵਾ। 7:45 'ਤੇ

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ ਲਾਈਵ ਮਾਰਨਿੰਗ ਸ਼ੋ। ਸੋਹਣੀ ਸਵੇਰ ਜੀ, ਮੈਂ ਤੁਹਾਡਾ ਆਪਣਾ ਦੋਸਤ ਗਗਨਦੀਪ ਸੋਂਧੀ ਲੈ ਕੇ ਹਾਜ਼ਰ ਹਾਂ ਲਾਈਵ ਮਾਰਨਿੰਗ ਸ਼ੋ। ਔਰ ਇਸ ਸ਼ੋਅ ਦੇ ਜ਼ਰੀਏ ਬਸ ਤੁਹਾਡੇ ਦਿਲਾਂ ਦੇ ਵਿੱਚ ਜਗ੍ਹਾ ਜਿਹੀ ਬਣਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਹੁੰਦੀ ਹੈ। ਔਰ ਤੁਸੀਂ ਦੇਖ ਲਓ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਦਿਲਾਂ ਦੀ, ਤਾਂ ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ। ਵੈਸੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਤਾਂ ਦਿਲ ਕਰਦਾ ਕਿ ਤੁਹਾਡੇ ਨਾਲ ਦੁੱਖ ਸੁੱਖ ਫੋਲਾਂ। ਕਹਿ ਦਵਾਂ ਵੀ ਬੰਦੇ ਦੋ ਤਰ੍ਹਾਂ ਦੇ ਹੁੰਦੇ ਆ, ਉਹ ਜਿਹੜੇ ਰੋਟੀ ਨਾਲ ਪਿਆਜ਼ ਖਾਂਦੇ ਆ ਅਤੇ ਦੂਜੇ ਉਹ ਜਿਹੜੇ ਪਿਆਜ਼ ਦੇ ਨਾਲ ਰੋਟੀ ਖਾਂਦੇ ਆ। ਸੋ ਫਰਕ ਬੜਾ ਜੀ। ਇਸ ਕਰਕੇ ਜਿੱਥੇ ਜਿੱਥੇ ਜਿਵੇਂ ਜਿਵੇਂ ਰੱਬ ਨੇ ਰੱਖਿਆ, ਜਿਸ ਤਰੀਕੇ ਦੇ ਨਾਲ ਵੀ ਤੁਸੀਂ ਰਹਿ ਰਹੇ ਹੋ, ਉਹਨੂੰ ਇੰਜੋਏ ਕਰਨ ਦੀ ਕੋਸ਼ਿਸ਼ ਕਰੋ, ਉਹਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰੋ। ਦੇਖਿਓ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਹ ਲੱਗਣਾ ਕਿ ਅਸੀਂ ਆਪਣੇ ਮਾਨਸਿਕ ਤੌਰ ਦੇ ਉੱਤੇ ਜਾਗਰੂਕ ਹੋ ਗਏ ਹਾਂ। ਬਾਕੀ ਬੰਦਾ ਢਲੀ ਜਾਂਦਾ ਹੌਲੀ ਹੌਲੀ ਹੌਲੀ ਹੌਲੀ ਕਰਕੇ, ਹਾਲਾਤਾਂ ਦੇ ਮੁਤਾਬਕ ਢਲਦਾ, ਸਮਾਜ ਦੇ ਮੁਤਾਬਕ ਢਲਦਾ, ਪਰਿਵਾਰ ਦੇ ਮੁਤਾਬਕ ਢਲਦਾ। ਫਿਰ ਜਿਵੇਂ ਜਿਵੇਂ ਸਿਚੁਏਸ਼ਨਸ ਜਾਂ ਫਿਰ ਹਾਲਾਤ ਆਉਂਦੇ ਰਹਿੰਦੇ ਆ, ਕੰਡੀਸ਼ਨਸ ਆਉਂਦੀਆਂ ਰਹਿੰਦੀਆਂ ਨੇ, ਉਸੇ ਤਰੀਕੇ ਦੇ ਨਾਲ ਬੰਦਾ ਅੱਗੇ ਵੱਧਦਾ ਰਹਿੰਦਾ ਅਤੇ ਢਲਦਾ ਰਹਿੰਦਾ। ਢਲਣਾ ਮਤਲਬ ਇਹ ਹੈਗਾ ਕਿ ਉਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰਦਾ। ਐਡਜਸਟਮੈਂਟ ਦੋਸਤੋ ਬੜੀ ਜ਼ਰੂਰੀ ਹੋ ਜਾਂਦੀ ਹੈ, ਚਾਹੇ ਉਹ ਸਵੇਰੇ ਸਵੇਰੇ ਜਿਵੇਂ ਹੁਣ ਰਮਕਦੀ ਹੋਈ ਪੌਣ ਨੇ ਤੁਹਾਨੂੰ ਆ ਕੇ ਜਗਾ ਦੇਣਾ, ਜਾਂ ਫਿਰ ਕਿਸੇ ਆਵਾਜ਼ ਨੇ ਆ ਕੇ ਤੁਹਾਨੂੰ ਜਗਾ ਦੇਣਾ, ਕਦੀ ਮਾਵਾਂ ਦੀ ਆਵਾਜ਼, ਕਦੀ ਪਰਿਵਾਰ ਵਾਲਿਆਂ ਦੀ ਆਵਾਜ਼, ਉਹ ਆਵਾਜ਼ਾਂ ਜਿਹੜੀਆਂ ਕਿ ਜਗਾਉਂਦੀਆਂ ਨੇ ਸਾਨੂੰ। ਮੈਂ ਵੈਸੇ ਥੋੜ੍ਹਾ ਜਿਹਾ ਇੱਧਰ ਇਸ ਕਰਕੇ ਵੀ ਜਾਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਅੱਜ 2 ਅਕਤੂਬਰ ਦਾ ਦਿਨ ਹੈ ਅਤੇ ਗਾਂਧੀ ਜਯੰਤੀ ਹੈ ਜੀ। ਮਹਾਤਮਾ ਗਾਂਧੀ ਜੀ ਨੇ ਜਗਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਕੋਸ਼ਿਸ਼ ਦੇ ਵਿੱਚ ਕਾਮਯਾਬ ਵੀ ਰਹੇ ਅਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਲਓ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਅਹਿੰਸਾ ਦੀ, ਹਿਜਰਤ ਦੀ, ਬਹੁਤ ਸਾਰੇ ਹੋਰ ਇਹੋ ਜਿਹੇ ਸਿਧਾਂਤਾਂ ਜੀ ਜਿਹੜੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਹੋਣੇ ਬਹੁਤ ਲਾਜ਼ਮ ਨੇ, ਅਤੇ ਮੈਨੂੰ ਲੱਗਦਾ ਕਿ ਮਹਾਤਮਾ ਗਾਂਧੀ ਜੀ ਨੂੰ ਪਹਿਲੇ ਨੰਬਰ 'ਤੇ ਮੁਰਲੀ ਕਤਾਰ ਦੇ ਵਿੱਚ ਅਸੀਂ ਯਾਦ ਕਰਦੇ ਹਾਂ। ਸਾਡੇ ਦਿਲ ਦੇ ਵਿੱਚ ਇੱਕ ਵਲਵਲਾ ਜਿਹਾ ਉੱਠਦਾ ਕਿ ਇਨਕਲਾਬ ਕੀ ਹੁੰਦਾ। ਉਸ ਵਲਵਲੇ ਦਾ ਇੱਕੋ ਇੱਕ ਜਵਾਬ ਹੁੰਦਾ ਹੈ ਕਿ ਜੇ ਅਸੀਂ ਇਨਕਲਾਬ ਦਾ ਨਾਮ ਮਹਾਤਮਾ ਗਾਂਧੀ ਜੀ ਰੱਖ ਦਈਏ ਤਾਂ ਸ਼ਾਇਦ ਕੋਈ ਅਤਕਥਨੀ ਨਹੀਂ ਹੋਏਗੀ। ਇਸੇ ਕਰਕੇ ਤਾਂ ਉਹਨਾਂ ਨੂੰ ਰਾਸ਼ਟਰਪਿਤਾ ਦਾ ਦਰਜਾ ਦਿੱਤਾ ਜਾਂਦਾ। ਸੋ ਜਿਵੇਂ ਮੈਂ ਪਹਿਲੇ ਨੁਕਤੇ ਵਾਲੀ ਗੱਲ ਕੀਤੀ ਸੀ, ਜਗਾਉਂਦੀ ਆ ਕੇ ਸਾਨੂੰ ਰੁਮਕਦੀ ਹੋਈ ਪਾਉਣ, ਜਗਾਉਂਦਾ ਸਾਨੂੰ ਇਹ ਕੁਦਰਤ ਜਗਾਉਂਦੀ ਹੈ, ਜਗਾਉਣ ਦਾ ਕੋਈ ਨਾ ਕੋਈ ਹੀਲਾ ਵਸੀਲਾ ਦਿੱਤਾ ਹੋਇਆ, ਔਰ ਸਮਾਜ ਨੂੰ ਜਗਾਉਣਾ ਇਹ ਵੀ ਇੱਕ ਫਰਜ਼ ਹੈ, ਔਰ ਇਹਨਾਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਕੇ ਨਹੀਂ ਸਰ ਸਕਦਾ। ਪਰਿਵਾਰ ਨੂੰ ਜਗਾਉਣਾ ਵੀ ਫਰਜ਼ ਹੈ, ਉਹ ਵੀ ਕੋਈ ਨਾ ਕੋਈ ਆ ਕੇ ਪਰਿਵਾਰ ਦਾ ਸਾਨੂੰ ਜਗਾ ਦਿੰਦਾ। ਪਰ ਤੁਸੀਂ ਕਿਸ ਨੂੰ ਜਗਾਉਣਾ ਆ? ਤੁਸੀਂ ਉਹਨੂੰ ਜਗਾਉਣਾ ਆ ਜਿਹਨੂੰ ਉੱਠ ਕੇ ਸਵੇਰੇ ਸ਼ੀਸ਼ੇ ਦੇ ਵਿੱਚ ਦੇਖਦੇ ਹਾਂ। ਲਓ ਜੀ, ਤੁਸੀਂ ਆਪਣੇ ਆਪ ਨੂੰ ਦੇਖ ਰਹੇ ਹੁੰਦੇ ਆ ਸ਼ੀਸ਼ੇ ਦੇ ਵਿੱਚ, ਪਰ ਫਿਰ ਵੀ ਬੰਦਾ ਨਹੀਂ ਜਿਹੜਾ ਹੈ ਉਹ ਨੱਚਦਾ ਫਿਰਦਾ, ਬੰਦਾ ਕਿਸੇ ਨਾ ਕਿਸੇ ਵਹਿਮ ਭਰਮ ਦੇ ਵਿੱਚ ਐਵੇਂ ਉਲਝਿਆ ਹੋਇਆ ਰਹਿੰਦਾ। ਵੈਸੇ ਕਹਿੰਦੇ ਹੁੰਦੇ ਨਾ ਵੀ ਉੱਤੋਂ ਬਣੇ ਜ਼ਮਾਨੇ ਲਈ ਬਹੁਤ ਭੋਲਾ ਖਤਰਨਾਕ ਪਈ ਚੱਲਦੀ ਗੇਮ ਅੰਦਰ, ਉੱਪਰੋਂ ਨਹੀਂ ਹੈ ਅੰਤ ਵਿਖਾਵਿਆਂ ਦਾ, ਉਦਾਂ ਭੋਰਾ ਨਹੀਂ ਤੇਰੇ ਪ੍ਰੇਮ ਅੰਦਰ, ਵੱਡਿਆ ਹਾਕਮਾਂ ਛੱਡ ਚਲਾਕੀਆਂ ਨੂੰ, ਹਰ ਵੇਲੇ ਨਹੀਂ ਰਹੀਦਾ ਫੇਮ ਅੰਦਰ, ਉਂਗਲਾਂ ਉੱਤੇ ਨਚਾਈਦੀ ਨਹੀਂ ਦੁਨੀਆ, ਅਤੇ ਜੜਿਆ ਜਾਏਗਾ ਕਦੇ ਫਰੇਮ ਅੰਦਰ। ਬੰਦਾ ਫਿਰ ਆਖਿਰਕਾਰ ਫਰੇਮ ਦੇ ਅੰਦਰ ਵੀ ਜੜਿਆ ਜਾਂਦਾ। ਹੁਣ ਜੇ ਅਸੀਂ ਹੌਲੀ ਹੌਲੀ ਕਰਦੇ ਇਹ ਸਮਝ ਲਈਏ ਕਿ ਬੰਦਾ ਢਲਦਾ ਜਾਂਦਾ, ਉਮਰ ਢਲਦੀ ਜਾਂਦੀ ਆ, ਆਪਾਂ ਉੱਧਰ ਨੂੰ ਤੁਰ ਪੈਂਦੇ ਹਾਂ, ਬੰਦਾ ਖੁਦ ਨੂੰ ਐਡਜਸਟ ਕਰਦਾ, ਉਹ ਵੀ ਢਲਦਾ। ਬਸ ਇਸੇ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਹੈ, ਅਤੇ ਜਿਹੜਾ ਮਨ ਨੂੰ ਸਾਧ ਲੈ ਸਾਧ ਉਹੀ, ਅਤੇ ਜਿਹੜਾ ਨਿਭ ਜਾਏ ਉਹ ਪਿਆਰ ਚੰਨਾ, ਟੱਬਰ ਪਾਲ ਜੇ ਸਫਲ ਇਨਸਾਨ ਉਹੀ, ਜਿਹੜਾ ਚੱਲ ਜੇ ਉਹੀ ਵਪਾਰ ਚੰਨਾ। ਦੌਲਤ ਅਸਲ ਹੈ ਨੇਕ ਔਲਾਦ ਹੁੰਦੀ, ਚੱਲ ਗਿਆ ਜੋ ਕਹਿੰਦੇ ਹਥਿਆਰ ਚੰਨਾ, ਹੁੰਦੀ ਜ਼ਿੰਦਗੀ ਇੱਕ ਉਮੀਦ ਹਾਕਮ, ਇੱਕ ਸਾਹ ਦੇ ਨਾਲ ਸੰਸਾਰ ਚੰਨਾ। ਸੋ ਜੇ ਇੱਕ ਸਾਹ ਦੇ ਨਾਲ ਇਹ ਸਾਰੇ ਦਾ ਸਾਰਾ ਸੰਸਾਰ ਚੱਲਦਾ ਪਿਆ ਆ, ਤਾਂ ਫਿਰ ਸਾਨੂੰ ਲੱਗਦਾ ਕਿ ਆਪਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ, ਥੋੜ੍ਹਾ ਜਿਹਾ ਵਿਚਾਰਨਾ ਚਾਹੀਦਾ, ਪਿਆਰ ਦੇ ਨਾਲ, ਸਤਿਕਾਰ ਦੇ ਨਾਲ। ਜਗਾਉਣ ਵਾਲੀ ਕੁਦਰਤ ਦਾ ਧੰਨਵਾਦ।

ਅੱਜ ਧੰਨਵਾਦ ਕਰਨਾ ਸੀ ਮਹਾਤਮਾ ਗਾਂਧੀ ਜੀ ਦਾ, ਜਗਾਇਆ ਪੂਰੇ ਦੇ ਪੂਰੇ ਭਾਰਤ ਨੂੰ ਆਜ਼ਾਦੀ ਵਿੱਚ ਬਹੁਤ ਵੱਡਾ ਨਾਂ। ਉਸ ਤੋਂ ਬਾਅਦ ਵਿੱਚ ਧੰਨਵਾਦ ਪਰਿਵਾਰ ਨੂੰ ਚਲਾਉਣ ਵਾਲਿਆਂ ਦਾ, ਜਿਨ੍ਹਾਂ ਨੇ ਜਗਾਇਆ, ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ ਔਰ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਪੂਰੇ ਦਾ ਪੂਰਾ ਪਰਿਵਾਰ ਮੰਨ ਲਿਆ, ਧੰਨਵਾਦ ਉਹਨਾਂ ਦਾ। ਸੋ ਸਾਰਿਆਂ ਦਾ ਧੰਨਵਾਦ ਕਰਦੇ ਕਰਦੇ ਪਿਆਰ ਮੁਹੱਬਤ ਦੀਆਂ ਗੱਲਾਂ ਆਪਾਂ ਕਰਦੇ ਕਰਦੇ ਅੱਗੇ ਵਧੀ ਜਾਣਾ। ਵੈਸੇ ਤੁਹਾਡਾ ਸਾਡਾ ਸਾਥ ਹੈ, ਜਿੰਨਾ ਚਿਰ ਚੱਲਦਾ ਚਲਾਓ ਪਿਆਰਿਓ, ਦਿਲਾਂ ਦੀ ਦੁਕਾਨ ਤਾਂ ਸਜਾਓ ਪਿਆਰਿਓ, ਰੂਹਾਂ ਦੇ ਵਪਾਰੀ ਵੀ ਲੱਭ ਜਾਣਗੇ, ਦਿਲਾਂ ਦੇ ਗੁਲਾਬ ਤਾਂ ਖਿੜਾਓ ਪਿਆਰਿਓ। ਗੁਲਾਬ ਜਦੋਂ ਖਿੜ ਜਾਂਦੇ ਆ ਫਿਰ ਸੁਹੱਪਣ ਦੀ ਗੱਲ ਤੁਰਦੀ ਹੈ। ਵੈਸੇ ਮੈਂ ਆਮ ਤੌਰ 'ਤੇ ਆਖਿਆ ਜਾਂਦਾ ਭਾਰਤ ਦੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਅਵਤਾਰਾਂ ਦੀ ਧਰਤੀ ਹੈ ਔਰ ਇਹਦੀ ਧਰਤੀ ਦੇ ਵਿੱਚੋਂ ਬਹੁਤ ਵੱਡੇ ਵੱਡੇ ਸੂਰਬੀਰ ਯੋਧੇ ਪੈਦਾ ਹੋਏ ਨੇ। ਯੋਧਿਆਂ ਦੀਆਂ ਗਾਥਾਵਾਂ ਗਾਉਣ ਦਾ ਆਪਣਾ ਇੱਕ ਵੱਖਰਾ ਹੁਨਰ ਹੁੰਦਾ ਹੈ ਅਤੇ ਬਾਕੀ ਜੇ ਤੂੰ ਆਸ਼ਕ ਬਣੇ ਤਾਂ ਚੱਲ ਦਿਲਾ ਖੇਡ ਇਸ਼ਕ ਦੀ ਬਾਜ਼ੀ।

ਵੇਲੇ ਨੂੰ ਚੰਗੀ ਤਰ੍ਹਾਂ ਜੋੜ ਲੈ। ਉਹ ਰੱਜ ਕੇ ਜਨੂੰਨ ਅਤੇ ਭਾਵੇਂ ਤਾਰਿਆਂ ਨੂੰ ਤੋੜ ਲੈ। ਜਿਹੜਿਆਂ ਕੰਮਾਂ ਤੋਂ ਹੋਵੇ ਦੁਨੀਆਂ ਡਰਦੀ, ਉਹਨੂੰ ਹੱਥ ਪਾਈਦਾ। ਦੁਨੀਆਂ ਦਾ ਕੀ ਹੈ ਭਾਵੇਂ ਕੱਲ੍ਹ ਜਿੱਤ ਲੈ, ਤੇਰਾ ਮਨ ਚਾਹੀਦਾ। ਗੱਲ ਸਾਰੀ ਮਨ ਦੀ ਹੈ ਜੀ। ਐਵੇਂ ਅਸੀਂ ਮਨ ਨੂੰ ਤਸੱਲੀਆਂ ਦੇਣ ਦੀ ਕੋਸ਼ਿਸ਼ ਨਾ ਕਰੀਏ, ਦੇਖੀਏ ਕਿ ਅਸੀਂ ਹਿੰਮਤ ਦੇ ਨਾਲ, ਜ਼ੁਰਤ ਦੇ ਨਾਲ ਕੀ ਕੁਝ ਕਰ ਸਕਦੇ ਹਾਂ। ਵੈਸੇ ਤੁਸੀਂ ਦੇਖ ਲਓ ਵੀ ਸਾਰਿਆਂ ਦਾ ਸਤਿਕਾਰ ਕਰਦੇ ਕਰਦੇ ਆਪਾਂ ਵੈਸੇ ਸੋਚਣ ਲੱਗ ਪੈਂਦੇ ਹਾਂ ਵੀ ਕਲ ਯੋਗਾ ਸੱਜਣਾ, ਇੱਥੇ ਸੱਚ ਨਾ ਬੋਲਣ ਲੋਕ, ਤੱਕੜੀ ਵੱਟੇ ਪਿੱਤਲ ਦੇ ਅਤੇ ਸੋਨਾ ਤੋਲਣ ਲੋਕ, ਕਦਮ ਕਦਮ 'ਤੇ ਤਿਲਕਣ ਬੰਦੇ, ਡਗਮਗ ਡੋਲਣ ਲੋਕ, ਅਤੇ ਬੰਦਾ ਬੰਦਾ ਤਾਂ ਬਣਦਾ ਜੇ ਦੁੱਖ ਸੁੱਖ ਫੋਲਣ ਲੋਕ। ਸ਼ੁਰੂਆਤ ਆਪਾਂ ਨੂੰ ਆਪਣੇ ਆਪ ਤੋਂ ਕਰਨੀ ਪੈਣੀ ਆ। ਕਿਤੇ ਨਾ ਕਿਤੇ ਆਪਾਂ ਨੂੰ ਦੇਖਣਾ ਪੈਣਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਜ਼ਿੰਦਗੀ ਨੂੰ ਜਿਉਣਾ, ਕਿਸ ਤਰੀਕੇ ਦੇ ਨਾਲ ਅਸੀਂ ਅੱਗੇ ਵਧਣਾ, ਕਿਸ ਤਰੀਕੇ ਦੇ ਨਾਲ ਆਪਣੇ ਆਪ ਤੋਂ ਵਿਚਾਰਾਂ ਨੂੰ ਅਲੱਗ ਕਰਨਾ। ਕਹਿਣ ਦਾ ਮਤਲਬ ਹੈ ਕਿ ਇਹ ਸਾਡੀ ਜ਼ੁਬਾਨ ਹੈ ਜਿਹੜੀ ਕਿ ਸਾਡੇ ਕੋਲੋਂ ਕੁਝ ਵੀ ਕਰਵਾ ਸਕਦੀ ਹੈ। ਕੱਚ ਦਾ ਗਲਾਸ ਬਚ ਜਾਂਦਾ ਟੁੱਟਣੋਂ, ਡਿੱਗਦੇ ਨੂੰ ਉਹਨੂੰ ਜੇ ਕੋਈ ਬੋਚ ਲਏ, ਅੱਧੋਂ ਵੱਧ ਰੌਲੇ ਮੁੱਕ ਜਾਣੇ ਆ ਜੇ ਬੋਲਣੇ ਤੋਂ ਪਹਿਲਾਂ ਬੰਦਾ ਸੋਚ ਲੈ। ਜੇ ਬੋਲਣੇ ਤੋਂ ਪਹਿਲਾਂ ਬੰਦਾ ਨਾ ਥੋੜ੍ਹਾ ਜਿਹਾ ਸੋਚ ਲੈ, ਵਿਚਾਰ ਲੈ ਮੈਂ ਕੀ ਬੋਲ ਰਿਹਾ, ਤਾਂ ਮੈਨੂੰ ਲੱਗਦਾ ਫਿਰ ਨਜ਼ਾਰਾ ਹੀ ਹੋਰ ਹੋਵੇ ਜ਼ਿੰਦਗੀ ਜਿਉਣ ਦਾ। ਬਸ ਇੰਨੀ ਕੁ ਗੱਲ ਹੈਗੀ ਆ, ਨਹੀਂ ਤਾਂ ਫਿਰ ਅਸੀਂ ਉਹ ਪਛਤਾਵੇ ਜਿਹਾ ਨਹੀਂ ਕਰਦੇ ਰਹਿੰਦੇ ਕਿ ਪੁਰਾਣਾ ਸਮਾਂ ਵਧੀਆ ਸੀ, ਹੁਣ ਦਾ ਸਮਾਂ ਨਹੀਂ ਵਧੀਆ। ਸਮਾਂ ਸਾਰਾ ਹੀ ਵਧੀਆ ਹੁੰਦਾ। ਬਸ ਇੰਨੀ ਕੁ ਗੱਲ ਹੈ ਕਿ ਸਾਨੂੰ ਜ਼ਿੰਦਗੀ ਜਿਉਣ ਦਾ ਹੁਨਰ ਬਦਲਣਾ ਪੈਣਾ ਆ। ਪਰ ਫਿਰ ਵੀ ਚਲੋ ਅਸੀਂ ਯਾਦ ਕਰਦੇ ਹਾਂ ਕਿਤੇ ਨਾ ਕਿਤੇ ਵੀ ਚਲੋ ਆਹ ਵੀ ਹੁੰਦਾ ਸੀ, ਆਹ ਵੀ ਹੁੰਦਾ ਸੀ। ਪਰ ਜੇ ਅੱਜ ਕੱਲ੍ਹ ਦੇ ਏਸੀ ਦੇ ਵਿੱਚ ਰਹਿਣ ਵਾਲਿਆਂ ਨੂੰ ਕਹਿ ਦਿਓ ਵੀ ਭਾਈ ਜੇ ਤੁਹਾਨੂੰ ਕਿਤੇ ਮਿੱਟੀ ਵਾਲੇ ਘਰ ਬਹੁਤ ਸੋਹਣੇ ਲੱਗਦੇ ਆ, ਤਾਂ ਉਸ ਗਰੀਬੀ ਦੇ ਵਿੱਚ 4 ਦਿਨ ਕੱਟ ਕੇ ਦੇਖ ਲਓ, 5ਵੇਂ ਦਿਨ ਜੇ ਤੁਸੀਂ ਦੌੜ ਨਾ ਜਾਓਗੇ ਤਾਂ ਕਹਿ ਦਿਓ। ਸੋ ਦੋਸਤੋ, ਕਿਤੇ ਨਾ ਕਿਤੇ ਸਾਨੂੰ ਇਹ ਉੱਥੇ ਲਿਆ ਕੇ ਗੱਲ ਮੁਕਾਉਣੀ ਪੈਂਦੀ ਆ ਵੀ ਕੁਛ ਬੰਦੇ ਰੋਟੀ ਨਾਲ ਅਚਾਰ ਖਾਂਦੇ ਆ ਅਤੇ ਕੁਛ ਅਚਾਰ ਨਾਲ ਰੋਟੀ ਖਾਂਦੇ ਆ, ਕਈ ਪਿਆਜ਼ ਨਾਲ ਰੋਟੀ ਖਾਂਦੇ ਆ ਅਤੇ ਕਈ ਰੋਟੀ ਨਾਲ ਪਿਆਜ਼ ਖਾਂਦੇ ਆ। ਸੋ ਗੱਲ ਸਿਰਫ ਇੰਨੀ ਕੁ ਹੈ, ਬਾਟੀਆਂ ਵਿੱਚ ਚਾਹ ਪੀਣੀ, ਅਚਾਰ ਨਾਲ ਰੋਟੀ ਖਾਣੀ, ਬੜੀ ਹੀ ਨਜ਼ਾਰੇ ਸੀ। ਕਾਲੀ ਹੋਈ ਪਤੀਲੀ ਨੂੰ ਵਾਰੋ ਵਾਰੀ ਮਾਂਜਦੇ ਸਾਂ, ਕਿੰਨਾ ਸੀ ਪਿਆਰ ਉਹ ਦਿਨ, ਕਿੰਨੇ ਪਿਆਰੇ ਸੀ। ਗੱਲਾਂ ਸੋਚਦੇ ਹਾਂ ਪਰ ਉਹ ਪਿਆਰ ਅੱਜ ਵੀ ਕਾਇਮ ਹੈ। ਦਿਲਾਂ ਦੇ ਵਿੱਚ ਮੁਹੱਬਤ ਕਦੇ ਵੀ ਨਹੀਂ ਮਰਦੀ ਹੁੰਦੀ, ਆਪਣਿਆਂ ਵਾਸਤੇ ਕਦੇ ਨਹੀਂ, ਪਰਿਵਾਰ ਦੇ ਵਾਸਤੇ ਕਦੇ ਨਹੀਂ। ਬਾਕੀ ਜ਼ਿੰਦਗੀ ਬਹੁਤ ਕੁਝ ਸਿਖਾਉਂਦੀ ਹੈ। ਸਿਆਣੇ ਆਉਂਦੇ ਨੇ ਵੀ ਵਕਤ ਰਹਿੰਦੇ ਆ, ਆਪਣੇ ਵਕਤ ਦਾ ਇਸਤੇਮਾਲ ਕਰਨਾ ਚਾਹੀਦਾ ਬੰਦੇ ਨੂੰ। ਕਈ ਵਾਰੀ ਅਸੀਂ ਕੋਲ ਆਏ ਮੌਕਿਆਂ ਨੂੰ ਗਵਾ ਦਿੰਦੇ ਹਾਂ, ਫਿਰ ਅਸੀਂ ਪਛਤਾਉਂਦੇ ਹਾਂ, ਆਹ ਹੁੰਦਾ ਤਾਂ ਆਹ ਹੋ ਜਾਣਾ ਸੀ, ਉਹ ਹੁੰਦੇ ਤਾਂ ਉਹ ਹੋ ਜਾਣਾ ਸੀ। ਪਰ ਜੇ ਨਹੀਂ ਵਿਆਹੀ ਦੀ ਮਸਤੀ 'ਚ ਰਹੀਏ, ਗੱਲ ਦਿਲ 'ਤੇ ਨਹੀਂ ਲਾਈ ਦੀ। ਇਸੇ ਤਰ੍ਹਾਂ ਨਾਲ ਹੀ ਆਪਾਂ ਨਾ ਗੱਲ ਕਰਨੀ ਅੱਜ ਵੀ, ਵੈਸੇ ਗੱਲ ਕਾਹਦੀ ਹੈ ਜੀ, ਮੌਕੇ ਦੀ ਗੱਲ ਹੈਗੀ ਆ ਵੀ ਮੁੰਡਾ ਇੱਕ ਲੜਕੀ ਨੂੰ ਬੜਾ ਪਿਆਰ ਕਰਦਾ ਸੀਗਾ। ਫਿਰ ਕੀ ਸੀ, ਮੁੰਡਾ ਕਹਿੰਦਾ ਮੈਂ ਤਾਂ ਵਿਆਹ ਤੇਰੇ ਨਾਲ ਹੀ ਕਰਾਉਣਾ। ਕੁੜੀ ਕਹਿੰਦੀ ਫਿਰ ਕੀ ਹੈ, ਤੂੰ ਮੇਰੇ ਡੈਡੀ ਜੀ ਯਾਨੀ ਪਾਪਾ ਦੇ ਨਾਲ ਗੱਲ ਕਰ ਲੈ, ਉਹ ਹਾਂ ਕਰ ਦੇ ਤਾਂ ਆਪਾਂ ਵਿਆਹ ਕਰਾ ਲਾਂਗੇ। ਲਓ ਦੋਸਤੋ, ਲੜਕੀ ਦੀ ਜ਼ਿੰਦਗੀ ਦੇ ਵਿੱਚ ਉਹਦੇ ਡੈਡੀ ਉਦੋਂ ਤੱਕ ਹੀ ਸਟਾਰ ਹੁੰਦੇ ਆ ਜਦੋਂ ਤੱਕ ਉਹ ਨਵਾਂ ਸਟਾਰ ਨਹੀਂ ਆ ਜਾਂਦਾ ਨਾ। ਹੁਣ ਆਪਾਂ ਅੱਗੇ ਵਧਦੇ ਹਾਂ, ਸਮਾਂ ਆ ਗਿਆ, ਮੁੰਡਾ ਪਹੁੰਚ ਗਿਆ ਲੜਕੀ ਦੇ ਡੈਡੀ ਜੀ ਕੋਲ, ਜਾ ਕੇ ਕਹਿੰਦਾ ਮੈਂ ਆਪ ਜੀ ਦੀ ਲੜਕੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ। ਅੱਗੋਂ ਲੜਕੀ ਦੇ ਪਾਪਾ ਬੜੇ ਸਮਝਦਾਰ ਕਹਿੰਦੇ, ਪੁੱਤਰਾ ਤੂੰ ਬੜਾ ਵਧੀਆ ਲੜਕਾ ਆ, ਮੇਰਾ ਵੀ ਦਿਲ ਕਰਦਾ ਮੈਂ ਆਪਣੀ ਧੀ ਦਾ ਹੱਥ ਤੇਰੇ ਹੱਥ ਵਿੱਚ ਦੇ ਦਿਆਂ, ਪਰ ਤੈਨੂੰ ਮੇਰੀ ਇੱਕ ਸ਼ਰਤ ਮੰਨਣੀ ਪੈਣੀ ਆ। ਮੁੰਡਾ ਕਹਿੰਦਾ ਜੀ ਦੱਸੋ ਤਾਂ ਸਹੀ, ਮੈਂ ਤਾਂ ਸਭ ਕੁਝ ਕਰਨ ਨੂੰ ਤਿਆਰ ਹਾਂ। ਲਓ ਜੀ, ਹੁਣ ਲੜਕੀ ਦੇ ਪਾਪਾ ਕਹਿਣ ਲੱਗੇ, ਕਹਿੰਦੇ ਕਾਕਾ ਆ ਜਾ, ਆਓ ਫਾਰਮ ਹਾਊਸ ਹੈਗਾ, ਉੱਥੋਂ ਮੈਂ 3 ਬਲਦ ਯਾਨੀ ਬਲਦ ਛੱਡੂੰਗਾ ਅੰਦਰੋਂ, ਤੂੰ ਕਿਸੇ ਇੱਕ ਦੀ ਪੂਛ ਫੜਨੀ ਆ, ਬਸ ਇੰਨੇ ਕੰਮ ਹੈ। ਮੁੰਡਾ ਕਹਿੰਦਾ ਜੀ ਇਹ ਕਿਹੜੀ ਗੱਲ ਹੈ, ਤੁਸੀਂ ਬਲਦ ਛੱਡੋ, ਮੈਂ ਫੜਦਾ ਹਾਂ। ਮੁੰਡਾ ਵੀ ਚੰਗਾ ਤਕੜਾ, ਪਹਿਲਾ ਬਲਦ ਛੱਡਿਆ, ਮੁੰਡੇ ਨੇ ਸੋਚਿਆ ਇਹ ਬਲਦ ਤਾਂ ਚੰਗਾ ਤਕੜਾ ਹੈ, ਇਹਦੀ ਕੀ ਪੂਛ ਫੜਨੀ ਆ, ਇਹ ਤਾਂ ਸੱਟ ਲਾਊਗਾ ਮੇਰੇ, ਦੂਜਾ ਬਲਦ ਆਉਣ ਦਿੰਦਾ ਆ ਉਹਦੀ ਪੂਛ ਫੜ ਲੂੰਗਾ, ਕਿਉਂਕਿ ਪਹਿਲਾ ਬਲਦ ਬੜਾ ਤਕੜਾ ਸੀਗਾ, ਇਸ ਕਰਕੇ ਉਹਨੇ ਪਹਿਲਾ ਬਲਦ ਜਾਣ ਦਿੱਤਾ। ਹੁਣ ਲੜਕੀ ਦੇ ਡੈਡੀ ਜੀ ਨੇ ਦੂਜਾ ਬਲਦ ਛੱਡਿਆ। ਲਓ ਜੀ, ਦੂਜਾ ਬਲਦ ਪਹਿਲੇ ਨਾਲੋਂ ਥੋੜ੍ਹਾ ਜਿਹਾ ਕਮਜ਼ੋਰ ਸੀਗਾ। ਮੁੰਡੇ ਨੇ ਸੋਚਿਆ ਵੀ ਜੇ ਦੂਜਾ ਕਮਜ਼ੋਰ ਆ ਪਹਿਲੇ ਨਾਲੋਂ, ਤਾਂ ਤੀਜਾ ਤਾਂ ਇਹਦੇ ਤੋਂ ਵੀ ਕਮਜ਼ੋਰ ਹੋਊਗਾ, ਮੈਂ ਇਹਨੂੰ ਵੀ ਜਾਣ ਦਿੰਦਾ ਫਿਰ, ਤੀਜੇ ਬਲਦ ਦੀ ਪੂਛ ਫੜ ਲੂੰ। ਮੁੰਡੇ ਨੇ ਉਹਨੂੰ ਵੀ ਜਾਣ ਦਿੱਤਾ ਅਤੇ ਉਡੀਕਣ ਲੱਗਾ ਤੀਜਾ ਯਾਨੀ ਲਾਸਟ ਜਿਹੜਾ ਬਲਦ ਸੀ। ਲਓ ਜੀ, ਉਹਦੇ ਨੂੰ ਤੀਜਾ ਬਲਦ

ਛੱਡਿਆ। ਉਹਨੂੰ ਦੇਖ ਕੇ ਮੁੰਡਾ ਬੜਾ ਖੁਸ਼ ਸੋਚਣ ਲੱਗਾ, ਕਹਿੰਦਾ ਲੈ ਵੀ ਇਹ ਤਾਂ ਕਮਜ਼ੋਰ ਹੀ ਬੜਾ, ਇਹਦੀ ਤਾਂ ਮੈਂ ਪੂਛ ਫੜ ਹੀ ਲੈਣੀ ਆ, ਹੁਣ ਬਲਦ ਉਹਦੇ ਵੱਲੋਂ ਆ ਰਿਹਾ। ਫਿਰ ਕੀ ਸੀ, ਮੁੰਡਾ ਉੱਠਿਆ, ਬਲਦ ਆਇਆ ਪੂਛ ਫੜਨ ਵਾਸਤੇ, ਤਾਂ ਕੀ ਦੇਖਦਾ ਇੱਕਦਮ, ਬਲਦ ਦੇ ਤਾਂ ਪੂਛ ਹੀ ਹੈ ਨਹੀਂ ਸੀਗੀ, ਤੀਜੇ ਬਲਦ ਦੇ ਪੂਛ ਹੈ ਨਹੀਂ ਸੀ, ਮਤਲਬ ਪੂਛ ਲੈਸ ਬਲਦ ਸੀ। ਮੁੰਡਾ ਕਹਿੰਦਾ ਮੇਰੇ ਨਾਲ ਚੀਟਿੰਗ ਹੋ ਗਈ, ਪਰ ਲੜਕੀ ਦੇ ਡੈਡੀ ਜੀ ਨੇ ਸਮਝਾਇਆ, ਕਹਿੰਦੇ ਕਾਕਾ ਤੂੰ ਪਹਿਲਾਂ ਜ਼ਿੰਦਗੀ ਦਾ ਇੱਕ ਸਬਕ ਸਿੱਖ, ਵੀ ਜਦੋਂ ਫੈਸਲਾ ਜ਼ਿੰਦਗੀ ਦਾ ਹੋਵੇ ਤਾਂ ਆਪਸ਼ਨਸ ਨਹੀਂ ਰੱਖੀ ਦੀਆਂ, ਕਦੋਂ ਵਕਤ ਸੋਹਣਾ ਆਊ ਆਪਾਂ ਕੰਮ ਸ਼ੁਰੂ ਕਰਾਂਗੇ। ਸੋ ਦੋਸਤੋ, ਕਈ ਵਾਰੀ ਸਾਡੇ ਕੋਲ ਮੌਕਾ ਹੋਣ ਦੇ ਬਾਵਜੂਦ ਅਸੀਂ ਇੰਤਜ਼ਾਰ ਕਰਦੇ ਰਹਿੰਦੇ ਹਾਂ, ਸ਼ਾਇਦ ਇਸ ਨਾਲੋਂ ਹੋਰ ਵੀ ਸੁਖਾਲਾ ਮੌਕਾ ਮਿਲ ਜੂ। ਪਰ ਯਾਦ ਰੱਖਿਓ, ਜ਼ਿੰਦਗੀ ਦੀ ਫਿਲਮ ਦੇ ਵਿੱਚ ਰੀਟੇਕ ਨਹੀਂ ਹੁੰਦਾ, ਅਤੇ ਇਸੇ ਨੂੰ ਅੱਜ ਦੇ ਵਿਚਾਰ ਦੇ ਨਾਲ ਜੋੜ ਲਓ। ਸੱਚ ਜਾਣੋ, ਜ਼ਿੰਦਗੀ ਦੇ ਵਿੱਚ ਕਿਸਮਤ ਦਾ ਦਰਵਾਜ਼ਾ ਬਾਰ ਬਾਰ ਨਹੀਂ ਖੁੱਲ੍ਹਦਾ, ਅਤੇ ਇਹ ਦਰਵਾਜ਼ਾ ਖੋਲ੍ਹਿਆ ਜਾ ਸਕਦਾ, ਕਿਉਂਕਿ ਜ਼ਿੰਦਗੀ ਇਮਤਿਹਾਨ ਵੀ ਲੈਂਦੀ ਆ, ਜ਼ਿੰਦਗੀ ਤੁਹਾਡੇ ਕੋਲੋਂ ਬਹੁਤ ਕੁਝ ਕਰਾਉਂਦੀ ਆ। ਸੋ ਅੱਜ ਉੱਠ ਗਏ ਹੋ ਤੁਸੀਂ ਸੋਹਣੀ ਸਵੇਰ ਦੇ ਵਿੱਚ ਇਸ ਗੱਲ ਨੂੰ, ਹੈ ਤਾਂ ਇਹ ਕਹਾਣੀ ਸੀ, ਇਸ ਗੱਲ ਨੂੰ ਜੇ ਜ਼ਿੰਦਗੀ ਦੇ ਵਿੱਚ ਉਤਾਰ ਲਈਏ ਤਾਂ ਅਸੀਂ ਇਹੀ ਸਮਝ ਸਕਦੇ ਹਾਂ ਕਿ ਜ਼ਿੰਦਗੀ ਕੋਈ ਬਹੁਤੀ ਜ਼ਿਆਦਾ ਉਲਝਣ ਵਾਲੀ ਹੈ ਨਹੀਂ, ਅਸੀਂ ਬਣਾਈ ਹੋਈ ਆ, ਸਾਡੀ ਆਪਣੀ ਬਣਾਈ ਹੋਈ ਜ਼ਿੰਦਗੀ ਆ। ਇਹ ਜੋ ਦਿਸਦੀ ਲੀਕ ਹੈ ਬਸ, ਸ਼ੀਸ਼ਾ ਟੁੱਟਣ ਤੀਕ ਹੈ ਬਸ, ਅਤੇ ਸਾਰਾ ਹਨੇਰਾ ਮੁੱਕ ਜਾਊਗਾ, ਸੂਰਜ ਚੜ੍ਹਨ ਦੀ ਉਡੀਕ ਹੈ ਬਸ। ਅਤੇ ਤੁਸੀਂ ਉਡੀਕ ਨਾ ਕਰੋ, ਸੂਰਜ ਚੜ੍ਹ ਗਿਆ ਅਤੇ ਹੁਣ ਉੱਠ ਜਾਓ, ਬਾਕੀ ਰੂਹ ਦੀ ਗਜ਼ਾ ਦੀਆਂ ਗੱਲਾਂ ਨੇ ਅਤੇ ਉਹ ਮੈਂ ਕਰਦੇ ਰਹਿਣਾ। ਲਓ ਫਿਰ, ਰੂਹ ਦੀ ਖੁਰਾਕ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

ਲਓ ਜੀ, ਲਾਈਵ ਮਾਰਨਿੰਗ ਸ਼ੋਅ ਸੋਹਣੀ ਸਵੇਰ, ਮੈਂ ਗਗਨਦੀਪ ਸੋਂਦੀ। ਗੱਲ ਸਿਰਫ ਇੰਨੀ ਕਿ ਹੈ ਕਿ ਮੌਸਮਾਂ ਦਾ ਹਾਲ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ, ਉਹ ਇਸ ਕਰਕੇ ਵੀ ਕਿਉਂਕਿ ਮੌਸਮ ਹੀ ਦੱਸਦੇ ਆ ਕਿ ਮੌਸਮ ਕਿਹੋ ਜਿਹਾ ਹੁੰਦਾ। ਹਵਾਵਾਂ ਦੱਸਦੀਆਂ, ਕਿਤੇ ਹਵਾ ਦੇ ਵਿੱਚ ਆਈ ਹੋਈ ਨਵੀਂ ਦੱਸਦੀ ਹੈ, ਕਿਤੇ ਬਾਰਿਸ਼ ਦਾ, ਬਰਸਾਤ ਦਾ, ਕਿਤੇ ਨਾ ਕਿਤੇ ਬੱਦਲਾਂ ਦਾ, ਕਿਤੇ ਨਾ ਕਿਤੇ ਸਾਫ਼ ਆਕਾਸ਼ ਦਾ, ਕਿਤੇ ਸੂਰਜਾਂ ਦਾ, ਚਮਕਦੀ ਹੋਈ ਤੇਜ਼ ਧੁੱਪ ਦਾ ਸੁਨੇਹਾ ਜਿਹਾ ਆ ਜਾਂਦਾ ਕਿ ਰੰਗਾਂ ਨੂੰ ਹੁਣ ਇੰਨਾ ਕੁ ਮਜਬੂਰ ਨਾ ਕਰੀਏ, ਆਪਾਂ ਇਹਨਾਂ ਦਾ ਆਨੰਦ ਮਾਣ ਲਈਏ। ਦੁਸ਼ਮਣ ਨਾਲ ਬਣਾ ਨਾ ਲਈਏ, ਯਾਰਾਂ ਨੂੰ ਅਜ਼ਮਾ ਨਾ ਲਈਏ, ਪਏ ਪਏ ਦੁੱਖ ਪੁਰਾਣੇ ਹੋ ਗਏ, ਕਿਸੇ ਦੇ ਨਾਲ ਵਟਾ ਨਾ ਲਈਏ। ਯਾਰ ਦੇ ਵਾਜੋਂ ਕੁਛ ਨਹੀਂ ਦਿਸਦਾ, ਹੁਣ ਅੱਖਾਂ ਬਣਵਾ ਨਾ ਲਈਏ, ਖੋਰੇ ਪਲ ਵਿੱਚ ਕੀ ਹੋ ਜਾਵੇ ਜੇ ਦਿਲ ਨੂੰ ਸਮਝਾ ਨਾ ਲਈਏ, ਗੈਰਾਂ ਕੋਲੋਂ ਖੈਰ ਕੀ ਮੰਗਣੀ, ਅਸੀਂ ਤਾਂ ਕਦੇ ਸੁਆਹ ਨਾ ਲਈਏ। ਕਿਤੇ ਨਾ ਕਿਤੇ ਸਾਨੂੰ ਸੋਚਣਾ ਪੈਣਾ, ਵਿਚਾਰਨਾ ਪੈਣਾ। ਆਈਨੇ ਕੋ ਵੀ ਹੈਰਤ ਮੇਂ ਡਾਲ ਦੇਤਾ ਹੈ, ਕਿਸੀ ਕਿਸੀ ਕੋ ਖੁਦਾ ਐਸਾ ਕਮਾਲ ਦੇਤਾ ਹੈ। ਸੋ ਜੇ ਪਰਮਾਤਮਾ ਨੇ, ਅੱਲਾ ਨੇ, ਈਸ਼ਵਰ ਨੇ, ਖੁਦਾ ਨੇ ਇਸ ਕਾਇਨਾਤ ਨੂੰ ਸਿਰਜਿਆ ਤਾਂ

ਅਤੇ ਉਹਦੇ ਵਿੱਚ ਸਾਰੇ ਮੌਸਮ ਭਰ ਦਿੱਤੇ ਔਰ ਹਰ ਮੌਸਮ ਦਾ ਆਨੰਦ ਅਸੀਂ ਲੈਂਦੇ ਹਾਂ। ਔਰ ਇਹ ਕਮਾਲ ਦੀ ਚੀਜ਼ ਹੈ ਕਿ ਸਾਡੀ ਚਾਹਤ ਜਿਹੜੀ ਹੈ ਉਹ ਵਖਰੇਵਾਂ ਜਿਹਾ ਕਰਦੀ ਹੈ। ਵਖਰੇਵਾਂ ਇਸ ਤਰੀਕੇ ਦਾ ਕਰਦੀ ਹੈ ਕਿ ਅਸੀਂ ਸਰਦੀਆਂ ਨੂੰ ਗਰਮੀਆਂ ਦਾ ਇੰਤਜ਼ਾਰ ਕਰਦੇ ਹਾਂ, ਗਰਮੀਆਂ ਨੂੰ ਸਰਦੀਆਂ ਦਾ। ਪਰ ਕਿੱਥੇ ਕਿੱਥੇ ਕੀ ਮੌਸਮ ਦਾ ਹਾਲ ਹੈ, ਕਿਸ ਤਰੀਕੇ ਦੇ ਨਾਲ ਹੈ ਅਤੇ ਤਾਪਮਾਨ ਕਿੰਨਾ ਕੁ ਹੈ, ਲਓ ਜਾਣ ਲੈਂਦੇ ਹਾਂ। ਚੰਡੀਗੜ੍ਹ 34.2 ਅਤੇ ਘੱਟ ਤੋਂ ਘੱਟ 21.5, ਅੰਮ੍ਰਿਤਸਰ 32.9 ਅਤੇ ਘੱਟ ਤੋਂ ਘੱਟ 21.4, ਲੁਧਿਆਣੇ ਦੀ ਗੱਲ ਕਰੀਏ ਤਾਂ 33.9 ਅਤੇ ਘੱਟ ਤੋਂ ਘੱਟ 21.1, ਪਟਿਆਲੇ ਦੀ ਗੱਲ ਕਰੀਏ 32.1 ਅਤੇ ਘੱਟ ਤੋਂ ਘੱਟ 20.9, ਪਠਾਨਕੋਟ 32.3 ਅਤੇ ਘੱਟ ਤੋਂ ਘੱਟ 21.1, ਗੁਰਦਾਸਪੁਰ 33.1 ਅਤੇ ਘੱਟ ਤੋਂ ਘੱਟ 22.1, ਹੁਸ਼ਿਆਰਪੁਰ 32.4 ਅਤੇ ਘੱਟ ਤੋਂ ਘੱਟ 21.5। ਇਹ ਤਾਪਮਾਨ ਨੋਟ ਕੀਤਾ ਗਿਆ। ਤਾਪਮਾਨ ਖੂਬਸੂਰਤ ਲੱਗਦਾ ਜਿਸ ਵੇਲੇ ਸੰਗੀਤ ਮਿੱਟੀ ਦੇ ਵਿੱਚ ਘੁਲ ਕੇ ਸਾਡੇ ਦਿਲ ਨੂੰ ਸੁਗੰਧ ਜਿਹੀ ਦਿੰਦਾ, ਸਾਡੇ ਦਿਮਾਗ ਨੂੰ ਸ਼ਾਂਤੀ ਦਿੰਦਾ। ਕਦੀ ਕਦੀ ਸੰਗੀਤ ਇਹੋ ਜਿਹਾ ਕਮਾਲ ਕਰਦਾ ਹੈ, ਸਾਨੂੰ ਨੱਚਣ ਵੀ ਲਾ ਦਿੰਦਾ। ਮੌਸਮ ਦੀ ਖਾਸੀਅਤ ਹੈ। ਹੁਣ ਇਸ ਗੀਤ ਦੀ ਕੀ ਖਾਸੀਅਤ ਹੈ ਮੈਨੂੰ ਨਹੀਂ ਪਤਾ, ਪਰ ਫਿਰ ਵੀ ਨੱਚ ਲੈਣਾ ਚਾਹੀਦਾ।

ਬਿਲਕੁਲ ਜੀ, ਜ਼ਿੰਦਗੀ ਚਹਿਕਦੀ ਟਹਿਕਦੀ ਮਹਿਕਦੀ ਸੋਹਣੀ ਲੱਗਦੀ ਹੈ, ਔਰ ਜਦੋਂ ਚਹਿਕਣ ਟਹਿਕਣ ਅਤੇ ਮਹਿਕਣ ਲੱਗ ਜਾਵੇ ਜ਼ਿੰਦਗੀ, ਤਾਂ ਫਿਰ ਸਮਝ ਲਿਓ ਕਿ ਜ਼ਿੰਦਗੀ ਜਿਉਣਾ ਸਕਸੈਸਫੁੱਲ ਯਾਨੀ ਸਫਲ ਹੋ ਗਿਆ। ਨਹੀਂ ਤਾਂ ਕਈ ਵਾਰੀ ਅਸੀਂ ਸਿਰਫ ਡਿਊਟੀਆਂ ਕਰਦੇ ਫਿਰਦੇ ਹਾਂ, ਸਿਰਫ ਅਸੀਂ ਆਪਣੇ ਫਰਜ਼ ਜਿਹੇ ਪੂਰੇ ਕਰਦੇ ਫਿਰਦੇ ਹਾਂ, ਅਸੀਂ ਅੰਦਰੋਂ ਖੁਸ਼ ਨਹੀਂ ਹੁੰਦੇ ਕਿ ਜਿਸ ਵੀ ਜਗ੍ਹਾ ਉੱਤੇ ਬੈਠ ਕੇ ਤੁਸੀਂ ਕੰਮ ਕਰਦੇ ਹਾਂ, ਜੇ ਤੁਸੀਂ ਉਸ ਕੰਮ ਨੂੰ ਇੰਜੋਏ ਕਰ ਰਹੇ ਹਾਂ, ਉਹਦਾ ਆਨੰਦ ਮਾਣ ਰਹੇ ਹਾਂ ਅਤੇ ਦਿਲੋਂ ਖੁਸ਼ ਹਾਂ, ਤਾਂ ਸਮਝ ਲਓ ਕਿ ਤੁਸੀਂ ਸਫਲ ਹਾਂ। ਸਫਲਤਾ ਦਾ ਸਿੱਧਾ ਜਿਹਾ ਰਾਜ਼ ਹੈ ਜੀ, ਅੱਜ ਬਹੁਤ ਸਾਰੇ ਸਫਲ ਇਨਸਾਨਾਂ ਦੀ ਗੱਲ ਕਰਨੀ ਹੈ। ਜਦੋਂ ਅਸੀਂ ਇਤਿਹਾਸ ਦੇ ਉੱਤੇ ਝਾਤ ਮਾਰਦੇ ਹਾਂ, ਨਾਮ ਉਹਨਾਂ ਦੇ ਜ਼ਿੰਦਾ ਰਹਿੰਦੇ ਯਾਰੋ ਵਿੱਚ ਜ਼ਮਾਨੇ, ਵਤਨ ਦੀ ਖਾਤਰ ਪੇਸ਼ ਕਰਨ ਜੋ ਜਾਨਾਂ ਦੇ ਨਜ਼ਰਾਨੇ, ਨਜ਼ਰਾਨਾ ਜਾਨ ਦੇ ਕੇ ਜਦੋਂ ਦਿੱਤਾ ਜਾਵੇ ਦੇਸ਼ ਨੂੰ, ਤਾਂ ਫਿਰ ਦਿਵਸ ਮਨਾਏ ਜਾਂਦੇ ਨੇ, ਦੌਰ ਮਨਾਏ ਜਾਂਦੇ ਨੇ, ਔਰ ਦੌਰ ਜਿਹੜੇ ਹੈ, ਇੱਕ ਦੌਰ ਦਾ ਨਾਂ ਮਹਾਤਮਾ ਗਾਂਧੀ ਜੀ, ਇੱਕ ਦੌਰ ਦਾ ਨਾਂ ਲਾਲ ਬਹਾਦਰ ਸ਼ਾਸਤਰੀ ਜੀ, ਔਰ ਹਰ ਦੌਰ ਦੇ ਵਿੱਚ ਨਵੇਂ ਦੌਰ ਨੂੰ ਲਿਖਣ ਦੀ ਇੱਕ ਲਿਖਤ ਦਾ ਨਾਂ, ਇਹਨਾਂ ਦੋ ਸ਼ਖਸੀਅਤਾਂ ਦੇ ਨਾਮ। ਅਹਿੰਸਾ ਦੇ ਅੰਤਰਰਾਸ਼ਟਰੀ ਦਿਵਸ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਨੀ ਹੈ। ਗੱਲਬਾਤ ਹੋਏਗੀ ਸਾਡੇ ਨਾਲ ਸਰਦਾਰ ਪਰਮਿੰਦਰ ਸਿੰਘ ਸੈਣੀ ਜੀ ਵੀ ਹੋਣਗੇ। ਅਹਿੰਸਾ ਦਾ ਸੁਨੇਹਾ ਵੀ ਵੰਡਣਾ ਹੈ ਜੀ, ਔਰ ਇਹ ਅਹਿੰਸਾ ਦਾ ਸੁਨੇਹਾ ਵੰਡਿਆ ਹੈ ਮਹਾਤਮਾ ਗਾਂਧੀ ਜੀ ਨੇ। ਇਸ ਦੇ ਨਾਲ ਹੀ ਜਦੋਂ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਦੀ ਗੱਲ ਕਰਦੇ ਹਾਂ, ਅੰਦਰੂਨੀ ਸੁਰੱਖਿਆ ਦੀ ਗੱਲ ਕਰਦੇ ਹਾਂ, ਹਰੀ ਕ੍ਰਾਂਤੀ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰਦੇ ਹਾਂ, ਅਨਾਜ ਦੀ ਪੈਦਾਵਾਰ ਦੇ ਵਿੱਚ ਵਾਧੇ ਦੀ ਗੱਲ ਕਰਦੇ ਹਾਂ, ਕਿਸਾਨਾਂ ਦੇ ਹੱਕ ਦੇ ਲਈ ਨਾਰਾ ਮਾਰਨ ਦੀ ਗੱਲ ਕਰਦੇ ਹਾਂ, ਤਾਂ ਸ਼ਾਸਤਰੀ ਜੀ, ਲਾਲ ਬਹਾਦਰ ਸ਼ਾਸਤਰੀ ਜੀ, ਸਤਿਕਾਰ ਦੇ ਨਾਲ ਸਤਿਕਾਰਿਆ ਜਾਂਦਾ ਹੈ ਉਹਨਾਂ ਨੂੰ, ਕਿਉਂਕਿ ਉਹਨਾਂ ਨੇ, ਕਿਉਂਕਿ ਸੋਚ ਮੇਰੀ ਚੱਲ ਗਈ 1904 ਦੋ ਅਕਤੂਬਰ ਉੱਤੇ, ਔਰ ਉਹਨਾਂ ਦੇ ਜਨਮ, ਉਹਨਾਂ ਦੇ ਮੁੱਢਲੇ ਜੀਵਨ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਪਰ ਉਸ ਦੇ ਨਾਲ ਨਾਲ ਜਦੋਂ ਰਾਸ਼ਟਰ ਹਿੱਤ ਵਾਸਤੇ ਆਪਣੇ ਆਪ ਨੂੰ ਸੌਂਪਿਆ ਜਾਵੇ, ਭਾਰਤ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਵਿੱਚ ਵੀ ਆਪਣੀਆਂ ਭੂਮਿਕਾਵਾਂ ਨਿਭਾ ਕੇ ਇੱਕ ਨਵਾਂ ਨਕੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਵੇ, ਰਾਸ਼ਟਰੀ ਅੰਦੋਲਨ ਕੋਈ ਹੋਵੇ ਅਤੇ ਪੜ੍ਹਾਈ ਨੂੰ ਛੱਡ ਕੇ 2.5 ਸਾਲ ਦੀ ਜੇਲ੍ਹ ਹੋ ਜਾਵੇ ਅਤੇ ਨਾਲ ਅੰਦੋਲਨ ਜਿਹੜਾ ਹੈਗਾ ਉਹ ਚੱਲਦਾ ਰਹੇ, ਅਤੇ ਮੈਨੂੰ ਲੱਗਦਾ ਕਿ ਫਿਰ ਲੋਹ ਪੁਰਸ਼ ਨੂੰ ਯਾਦ ਕਰਨਾ ਚਾਹੀਦਾ, ਫਿਰ ਸਾਨੂੰ ਇਹੋ ਜਿਹੇ ਮਹਾਨ ਸ਼ਖਸੀਅਤਾਂ ਦਾ ਨਾਮ ਲੈਣਾ ਚਾਹੀਦਾ, ਜਿਹਦੇ ਨਾਲ ਅੱਜ ਦੇ ਦੌਰ ਦੇ ਵਿੱਚ ਵੀ ਸਾਡੇ ਦਿਲ ਦੇ ਵਿੱਚ ਜਜ਼ਬਾ ਪੈਦਾ ਹੋ ਸਕੇ। ਜੈ ਜਵਾਨ ਜੈ ਕਿਸਾਨ ਦੇ ਨਾਅਰੇ ਦੇ ਨਾਲ ਪੂਰੇ ਭਾਰਤ ਨੂੰ ਜੋੜ ਦੇਣਾ। ਲਓ ਜੀ, ਗੱਲ ਜ਼ਰੂਰ ਕਰਾਂਗੇ, ਯਾਦ ਕਰਦੇ ਅੱਜ ਅਸੀਂ ਲਾਲ ਬਹਾਦਰ ਸ਼ਾਸਤਰੀ ਜੀ ਨੂੰ। ਉਸ ਤੋਂ ਬਾਅਦ ਜਦੋਂ ਇਤਿਹਾਸ ਦੇ ਉੱਤੇ ਥੋੜ੍ਹੀ ਜਿਹੀ ਝਾਤ ਮਾਰਦੇ ਹਾਂ, ਵੈਸੇ ਮੈਂ ਜਦੋਂ ਥੋੜ੍ਹੀ ਸਰਚ ਕੀਤੀ ਸੀ ਅਤੇ ਅੱਜ ਦਾ ਦਿਨ ਵੈਸੇ ਵੀ ਸਪੈਸ਼ਲ ਹੈ ਕਿਉਂਕਿ ਭਾਰਤੀ ਫਿਲਮ ਅਭਿਨੇਤਾ ਨੇ ਕੇ ਮੈਨਨ ਮੈਨਨ ਅੰਬਰਨਾਥ ਪੁਣੇ ਦੇ ਵਿੱਚ ਉਹਨਾਂ ਦਾ ਬਚਪਨ ਗੁਜ਼ਰਿਆ, ਅਤੇ ਕੇ ਮੈਨਨ ਜਿਹੜੇ ਨੇ ਉਹਨਾਂ ਨੇ ਕਾਫੀ ਸਾਰੀਆਂ ਫਿਲਮਾਂ ਕੀਤੀਆਂ ਨੇ। 2 ਅਕਤੂਬਰ 1966 ਨੂੰ ਉਹਨਾਂ ਦਾ ਜਨਮ ਹੋਇਆ ਸੀ। ਅੱਜ ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਆਪਾਂ ਆਕਾਸ਼ਵਾਣੀ ਦੀ ਤਰਫੋਂ ਦਿੰਦੇ ਹਾਂ। ਇਸ ਦੇ ਨਾਲ ਹੀ ਸ਼ਖਸੀਅਤਾਂ ਕੁਝ ਰੁਖਸਤ ਕਰ ਜਾਂਦੀਆਂ ਨੇ ਇਸ ਦੁਨੀਆ ਤੋਂ, ਪਰ ਉਹਨਾਂ ਦਾ ਜਜ਼ਬਾ ਉਸੇ ਤਰ੍ਹਾਂ ਨਾਲ ਕਾਇਮ ਰਹਿੰਦਾ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਲਾਈਵ ਮਾਰਨਿੰਗ ਸ਼ੋ, ਸੋਹਣੀ ਸਵੇਰ। ਅੱਜ ਗਾਂਧੀ ਜਯੰਤੀ ਹੈ, ਅੱਜ ਅਹਿੰਸਾ ਦਾ ਅੰਤਰਰਾਸ਼ਟਰੀ ਦਿਵਸ ਹੈ। ਲਾਲ ਬਹਾਦਰ ਸ਼ਾਸਤਰੀ ਜੀ ਨੂੰ ਅਸੀਂ ਯਾਦ ਕਰਦੇ ਹਾਂ, ਉਹਨਾਂ ਦਾ ਜਨਮ ਦਿਵਸ ਹੈ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਡਿਸਟ੍ਰਿਕਟ ਗਾਈਡੈਂਸ ਕੌਂਸਲਰ, ਸੈਕਟਰੀ ਸਮਰਪਣ ਸੁਸਾਇਟੀ, ਪ੍ਰੋਗਰਾਮ ਅਫਸਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਲੇਖਕ ਪ੍ਰੇਰਣਾਦਾਇਕ ਬੁਲਾਰੇ ਸਰਦਾਰ ਪਰਮਿੰਦਰ ਸਿੰਘ ਸੈਣੀ ਜੀ, ਸਟੇਟ ਅਵਾਰਡੀ। ਆਓ ਉਹਨਾਂ ਨਾਲ ਗੱਲ ਕਰ ਲਈਏ। ਹੈਲੋ,
3: ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਅੱਜ ਦੇ ਸਰੋਤਿਆਂ ਨੂੰ ਜੀ। ਮੇਰੇ ਵੱਲੋਂ ਗਾਂਧੀ ਜਯੰਤੀ ਦੀਆਂ ਲੱਖ ਲੱਖ ਵਧਾਈਆਂ ਨੇ ਜੀ।

ਜਿੱਥੇ ਅਸੀਂ ਅੱਜ ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਗਾਂਧੀ ਜਯੰਤੀ ਵਜੋਂ, ਉੱਥੇ ਸਾਡੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਹਾੜਾ ਵੀ ਮਨਾ ਰਹੇ ਹਾਂ ਤੇ ਨਾਲ ਹੀ ਸਾਡਾ ਅੰਤਰਰਾਸ਼ਟਰੀ ਦਿਵਸ ਦਾ ਵਿਸ਼ਵ ਅਹਿੰਸਾ ਦਿਵਸ। ਅਸੀਂ ਇਹ ਸਾਰੀਆਂ ਗੱਲਾਂ ਅੱਜ ਇਕੱਠੀਆਂ ਕਰਾਂਗੇ ਤੇ ਨਾਲ ਹੀ ਸਾਡੇ ਜਿਹੜੇ ਅੱਜ ਦੇ ਸੁਣ ਰਹੇ ਨੇ ਇਸ ਸਾਡੇ ਪ੍ਰੋਗਰਾਮ ਨੂੰ, ਉਹਨਾਂ ਸਾਰਿਆਂ ਨੂੰ ਇੱਕ ਮੇਰੀ ਬੇਨਤੀ ਹੈ ਕਿ ਅੱਜ ਦੇ ਦਿਹਾੜੇ ਦੇ ਉੱਤੇ ਅਸੀਂ ਕੁਝ ਚੰਗਾ ਕਰਕੇ ਚੰਗਾ ਸੋਚਣ ਦਾ ਇੱਕ ਪ੍ਰਣ ਕਰਨਾ ਤੇ ਅਸੀਂ ਆਪਣੇ ਦੇਸ਼ ਨੂੰ ਜਿਹੜਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਵਿਕਸਿਤ ਭਾਰਤ ਸੰਕਲਪ ਆ ਉਹਨੂੰ ਅਸੀਂ ਦੁਹਰਾਉਣਾ ਤੇ ਅਸੀਂ ਭਾਰਤ ਨੂੰ ਅਜਿਹਾ ਬਣਾਉਣਾ

ਸਾਡੇ ਪ੍ਰੋਗਰਾਮ ਨੂੰ, ਉਹਨਾਂ ਸਾਰਿਆਂ ਨੂੰ ਇੱਕ ਮੇਰੀ ਬੇਨਤੀ ਹੈ ਕਿ ਅੱਜ ਦੇ ਦਿਹਾੜੇ ਦੇ ਉੱਤੇ ਅਸੀਂ ਕੁਝ ਚੰਗਾ ਕਰਕੇ ਚੰਗਾ ਸੋਚਣ ਦਾ ਇੱਕ ਪ੍ਰਣ ਕਰਨਾ, ਤੇ ਅਸੀਂ ਆਪਣੇ ਦੇਸ਼ ਨੂੰ ਜਿਹੜਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਵਿਕਸਿਤ ਭਾਰਤ ਸੰਕਲਪ ਆ ਉਹਨੂੰ ਅਸੀਂ ਦੁਹਰਾਉਣਾ, ਤੇ ਅਸੀਂ ਭਾਰਤ ਨੂੰ ਅਜਿਹਾ ਬਣਾਉਣਾ ਕਿ ਅਸੀਂ ਵਿਸ਼ਵ ਭਰ ਦੇ ਵਿੱਚ ਇੱਕ ਵਿਸ਼ਵ ਸ਼ਕਤੀ ਬਣ ਕੇ ਉੱਭਰ ਆਈਏ। ਅੱਜ ਅਸੀਂ ਅੰਤਰਰਾਸ਼ਟਰੀ ਦਿਵਸ ਦੇ ਉੱਤੇ ਗੱਲਾਂ ਕਰਾਂਗੇ, ਜਿੱਥੇ ਵਿਚਾਰ ਸਾਂਝੇ ਕਰਾਂਗੇ ਆਪਣੇ ਸਰੋਤਿਆਂ ਦੇ ਨਾਲ, ਉੱਥੇ ਨਾਲ ਹੀ ਮਹਾਤਮਾ ਗਾਂਧੀ ਜੀ ਦੁਆਰਾ ਦੇਸ਼ ਦੇ ਵਿੱਚ ਜੋ ਲੰਬੀ ਘਾਰਨਾ ਆਜ਼ਾਦੀ ਦੀ ਲੜਾਈ ਲੜੀ, ਤੇ ਉਹ ਆਜ਼ਾਦੀ ਦੀ ਲੜਾਈ ਅਹਿੰਸਾ ਦਾ ਉਪਦੇਸ਼ ਹੁੰਦਿਆਂ ਲੜੀ ਕਿ ਅਸੀਂ ਕਦੇ ਵੀ ਹਿੰਸਾ ਨੂੰ ਅਪਣਾਉਣਾ ਨਹੀਂ, ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੀਆਂ ਦੇਸ਼ ਦੀਆਂ ਬਣੀਆਂ ਵਸਤਾਂ ਜਿਹੜੀਆਂ ਨੇ ਖਾਦੀ ਪਹਿਨਣੇ, ਜਿੱਥੇ ਉਹਨਾਂ ਨੇ ਖਾਦੀ ਨੂੰ ਪਹਿਨ ਕੇ ਲੋਕਾਂ ਨੂੰ ਇਹ ਦੱਸਿਆ ਕਿ ਅਸੀਂ ਉਹਨਾਂ ਲੋਕਾਂ ਮਗਰ ਨਹੀਂ ਲੱਗਣਾ, ਅਸੀਂ ਆਪਣੇ ਪ੍ਰੋਡਕਟ ਆਪ ਬਣਾਉਣੇ ਨੇ ਤੇ ਆਪ ਉਹਨਾਂ ਦਾ ਉਪਯੋਗ ਕਰਨਾ, ਅਸੀਂ ਵਿਦੇਸ਼ਾਂ ਤੋਂ ਕੁਝ ਨਹੀਂ ਮੰਗਾਉਣਾ, ਸਾਡੇ ਅਸੀਂ ਭਾਰਤ ਇਹ ਸਮਰੱਥ ਆ ਕਿ ਉਹ ਆਪਣੇ ਦੇਸ਼ ਦੇ ਵਿੱਚ ਅਜਿਹੀਆਂ ਚੀਜ਼ਾਂ ਬਣਾ ਸਕੇ ਤੇ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰ ਸਕੇ, ਅਸੀਂ ਆਪਣੇ ਜੀਵਨ ਦੇ ਵਿੱਚ ਅਜਿਹਾ ਸੰਕੋਚ ਕਰਨਾ। ਮਹਾਤਮਾ ਗਾਂਧੀ ਜੀ ਨੇ ਜਿੱਥੇ ਸਾਨੂੰ ਇਹ ਕਿਹਾ, ਆਪਣੇ ਵਿਦੇਸ਼ਾਂ ਦੇ ਵਿੱਚ ਦੱਸਿਆ, ਲੋਕਾਂ ਦੇ ਵਿੱਚ ਇਹ ਵਰਣਨ ਕੀਤਾ ਕਿ ਨਾ ਬੁਰਾ ਕਹੋ, ਨਾ ਬੁਰਾ ਦੇਖੋ ਤੇ ਨਾ ਬੁਰਾ ਸੁਣੋ, ਇਹ ਉਹਨਾਂ ਦੇ ਮੁੱਖ ਉਪਦੇਸ਼ ਸਾਡੇ ਜੀਵਨ ਦੇ ਢਾਂਚੇ ਨੂੰ ਇੱਕ ਬਦਲਣ ਲਈ ਬਹੁਤ ਵੱਡੀ ਪਹਿਲ ਸੀ ਕਿ ਅਸੀਂ ਜਦੋਂ ਬੁਰਾ ਬੋਲਦੇ ਹਾਂ, ਬੁਰਾ ਦੇਖਦੇ ਹਾਂ ਤੇ ਬੁਰਾ ਸੁਣਦੇ ਹਾਂ ਤੇ ਸਾਡੇ ਮਾਨਸਿਕ ਤੌਰ ਤੇ ਅਸੀਂ ਕਮਜ਼ੋਰ ਹੋ ਜਾਂਦੇ ਹਾਂ, ਸਾਡੀ ਜਿਹੜੀ ਕਿਸੇ ਵੀ ਸਾਡੇ ਕੰਮ ਕਰਨ ਦੀ ਸਮਰੱਥਾ, ਸਾਡੀ ਸੋਚਣ ਦੀ ਸਮਰੱਥਾ ਉਹਨੂੰ ਢਾਹ ਲੱਗਦੀ ਆ, ਤੇ ਅਸੀਂ ਆਪਣੇ ਆਪ ਨੂੰ ਗਲੋਬਲ ਪੱਧਰ ਦੇ ਉੱਤੇ, ਵਿਸ਼ਵ ਪੱਧਰ ਦੇ ਉੱਤੇ ਆਪਣੀ ਜਿਹੜੀ ਐਨਰਜੀ ਆ ਉਹਨੂੰ ਚੈਨਲਾਈਜ਼ ਕਰਕੇ ਠੀਕ ਪਾਸੇ ਨਹੀਂ ਲਾ ਸਕਦੇ। ਉਹਨਾਂ ਨੇ ਮਹਾਤਮਾ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਹੋਇਆ ਸੀ, ਤੇ ਜਿੱਥੇ ਉਹਨਾਂ ਨੇ ਸਾਰਾ ਜੀਵਨ ਇੱਕ ਸਾਦਾ ਜੀਵਨ ਬਤੀਤ ਕਰਕੇ ਲੋਕਾਂ ਦੇ ਵਿੱਚ ਇਹ ਉਪਦੇਸ਼ ਦਿੱਤਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਸਾਦੇ ਰਹਿ ਕੇ ਬਹੁਤ ਕੁਝ ਕਰ ਸਕਦੇ ਹਾਂ, ਸਾਨੂੰ ਕੋਈ ਵੱਡੀ ਫੌਜ ਦੀ ਲੋੜ ਨਹੀਂ, ਸਾਡੇ ਨਾਲ ਬਹੁਤੇ ਲੋਕਾਂ ਦੀ ਲੋੜ ਨਹੀਂ, ਸਾਡੇ ਮਨ ਦੇ ਵਿਚਾਰ ਅਸੀਂ ਜਦੋਂ ਬੋਲਦੇ ਹਾਂ ਤੇ ਅਸੀਂ ਆਪਣੇ ਜੀਵਨ ਨੂੰ ਜੇ ਲੋਕਾਂ ਦੇ ਵਿੱਚ ਢਾਲਿਆ ਹੋਵੇਗਾ, ਲੋਕਾਂ ਦੇ ਵਿੱਚ ਵਿਚਰੇ ਹੋਵਾਂਗੇ, ਲੋਕ ਸਾਡੇ ਵਿਚਾਰ ਸੁਣਨ ਲਈ ਵੱਡੀਆਂ ਵੱਡੀਆਂ ਗੈਦਰਿੰਗਸ ਹੋਣਗੀਆਂ, ਉਹ ਆਪ ਮੁਹਾਰੇ ਸਾਡੇ ਵੱਲ ਆਉਣਗੇ। ਜਦੋਂ ਅਸੀਂ ਬੁਰਾ ਦੇਖਦੇ ਨਹੀਂ, ਬੁਰਾ ਸੁਣਦੇ ਨਹੀਂ, ਤੇ ਸਾਡੇ ਮੂੰਹੋਂ ਬੁਰਾ ਬੋਲ ਵੀ ਨਹੀਂ ਨਿਕਲ ਸਕਦਾ। ਇਹ ਉਹਨਾਂ ਦੇ ਉਪਦੇਸ਼ ਸਨ, ਇਹਨਾਂ ਦੇ ਉਪਦੇਸ਼ਾਂ ਦੇ ਉੱਤੇ ਸਾਨੂੰ ਅੱਜ ਅਪਣਾਉਣ ਦੀ ਲੋੜ ਆ। ਅਸੀਂ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਲੋਕੀ ਸਾਰੇ ਇਕੱਠੇ ਹੋ ਕੇ ਭਾਰਤ ਵਾਸੀ ਸਾਨੂੰ ਪ੍ਰਣ ਕਰਨਾ ਚਾਹੀਦਾ, ਅਸੀਂ ਉਹਨਾਂ ਨੂੰ ਰਾਸ਼ਟਰਪਿਤਾ ਦੀ ਉਪਾਧੀ ਦੇ ਕੇ ਦਿਲੋਂ ਉਪਾਧੀ ਦੇਣ ਦੀ ਲੋੜ ਆ। ਸਾਡੇ ਉਹ ਰਾਸ਼ਟਰਪਿਤਾ ਨੇ, ਅਸੀਂ ਰਾਸ਼ਟਰਪਿਤਾ ਮੰਨ ਕੇ ਉਹਨਾਂ ਦੀ ਹਰ ਗੱਲ ਕਹੀ ਦੇ ਉੱਤੇ ਚੱਲੀਏ। ਅੱਜ ਉੱਥੇ ਹੀ ਸਾਡੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ ਜਨਮ ਦਿਹਾੜਾ, ਜਿਹਨਾਂ ਦਾ ਜਨਮ 2 ਅਕਤੂਬਰ 1904 ਨੂੰ ਹੋਇਆ, ਤੇ ਉਹਨਾਂ ਨੇ ਦੇਸ਼ ਲਈ ਇੱਕ ਵਿਲੱਖਣ ਮਿਸਾਲ ਪੈਦਾ ਕੀਤੀ। ਫਿਲਾਸਫੀ ਦੇ ਵਿੱਚ ਉਹਨਾਂ ਨੇ ਜਿੱਥੇ ਮਾਸਟਰ ਡਿਗਰੀ ਕੀਤੀ, ਉੱਥੇ ਨਾਲ ਹੀ ਭਾਰਤ ਨੂੰ ਇੱਕ ਵਿਕਾਸਸ਼ੀਲ ਦੇਸ਼ ਬਣਾਉਣ ਲਈ, ਆਤਮ ਨਿਰਭਰ ਦੇਸ਼ ਬਣਾਉਣ ਲਈ ਇੱਕ ਬਹੁਤ ਵੱਡੀ ਘਾਲਣਾ ਕਰੀ। ਜਦੋਂ ਦੇਸ਼ ਦੇ ਉੱਤੇ ਭਾਰਤ ਪਾਕਿਸਤਾਨ ਯੁੱਧ ਦੇ ਸਾਨੂੰ ਆ ਰਿਹਾ ਸੀ, ਮੰਡਰਾ ਰਹੇ ਸਨ, ਖਤਰਾ ਮੰਡਰਾਇਆ, ਤੇ ਉਹਨਾਂ ਨੇ ਦੇਸ਼ ਦੇ ਵਿੱਚ ਅਨਾਜ ਦੀ ਘਾਟ ਜਿਹੜੀ ਸੀ ਉਹ ਰਟਕਣ ਲੱਗੀ, ਤੇ ਨਾਲ ਹੀ ਦੇਸ਼ ਦੇ ਜਿਹੜਾ ਬਹਾਦਰ ਨੌਜਵਾਨ ਜਿਹੜੇ ਸਾਡੇ ਸਿਪਾਹੀ ਸਨ, ਸਾਡੀ ਫੌਜ ਜਿਹੜੀ ਸੀ ਉਹ ਦੇਸ਼ ਦੀਆਂ ਸਰਹੱਦਾਂ ਤੇ ਲੜ ਰਹੀ ਸੀ, ਤੇ ਉਹਨਾਂ ਨੇ ਉਹਨਾਂ ਦੇ ਹੌਸਲੇ ਬੁਲੰਦ ਕਰਨ ਲਈ, ਕਿਸਾਨੀ ਦੇ ਹੌਸਲੇ ਬੁਲੰਦ ਕਰਨ ਲਈ, ਤੇ ਸਾਡੇ ਦੇਸ਼ ਦੇ ਜਿਹੜੇ ਬਹਾਦਰ ਫੌਜੀ ਬਾਰਡਰ ਤੇ ਲੜ ਸੇ ਉਹਨਾਂ ਦੇ ਹੌਸਲੇ ਬੁਲੰਦ ਕਰਨ ਲਈ ਉਹਨਾਂ ਨੇ ਇੱਕ ਨਾਰਾ ਦਿੱਤਾ, ਜੈ ਜਵਾਨ ਜੈ ਕਿਸਾਨ। ਉਹ ਜੈ ਕਿਸਾਨ ਜਵਾਨ ਜੈ ਕਿਸਾਨ ਦਾ ਨਾਰਾ ਦੇਸ਼ ਦੀ ਹਰ ਗਲੀ ਦੇ ਵਿੱਚ ਗੂੰਜਿਆ, ਤੇ ਉੱਥੋਂ ਹੀ ਜਿੱਥੇ ਸਾਡੇ ਦੇਸ਼ ਦੇ ਬਹਾਦਰ ਜਿਹੜੇ ਸੀ ਆਰਮੀ ਅਫਸਰ ਤੇ ਸਾਡੇ ਜਵਾਨ ਸੀ, ਉਹਨਾਂ ਨੇ ਦੇਸ਼ ਵਿਰੋਧੀ ਤਾਕਤਾਂ ਤੇ ਸਾਡੇ ਜਿਹੜੇ ਮਨਸੂਬੇ ਸੀ ਭਾਰਤ ਪਾਕਿਸਤਾਨ ਲੜਾਈ ਦੇ ਵਿੱਚ, ਸਾਡੇ ਦੇਸ਼ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ। ਇਹ ਉਹਨਾਂ ਦਾ ਨਾਰਾ ਜਿਹੜਾ ਸੀ ਉਹ ਗਲੀ ਗਲੀ ਦੇ ਵਿੱਚ ਗੂੰਜਿਆ, ਤੇ ਗਲੀ ਗਲੀ ਦੇ ਵਿੱਚ ਹਰ ਬੱਚੇ ਦੇ ਜ਼ਬਾਨ ਦੇ ਉੱਤੇ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਜਦੋਂ ਆਇਆ, ਤੇ ਸਾਡਾ ਦੇਸ਼ ਜਿਹੜਾ ਸੀ ਉਹ ਇੱਕ ਇਤਿਹਾਸਕ ਜਿੱਤ ਲੈ ਕੇ, ਤੇ ਇੱਕ ਜਿਹਨੂੰ ਕਹਿੰਦੇ ਆ ਇਤਿਹਾਸਕ ਸਾਡਾ ਜਿਹੜਾ ਸੀ ਕ੍ਰਾਂਤੀਕਾਰੀ ਹਰੀ ਕ੍ਰਾਂਤੀ ਜਿਹੜੀ ਸੀ ਉਸ ਨਾਰੇ ਦੇ ਵਿੱਚੋਂ ਉਪਜੀ, ਤੇ ਸਾਡੇ ਦੇਸ਼ ਜਿਹੜਾ ਸੀ ਅੱਜ ਸਾਡੀ ਫੌਜ ਜਿਹੜੀ ਆ ਉਹ ਇੱਥੇ ਤੱਕ ਪਹੁੰਚ ਚੁੱਕੀ ਆ, ਅਸੀਂ ਵਿਸ਼ਵ ਸ਼ਕਤੀ ਜਿਹੜੀ ਆ ਬਣ ਗਏ ਹਾਂ। ਅੱਜ ਸਾਡਾ ਦੇਸ਼ ਜਿਹੜਾ ਉਹ ਵਿਸ਼ਵ ਸ਼ਕਤੀ ਵਜੋਂ ਵਿਕਾਸ ਹੋ ਰਿਹਾ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਹਨਾਂ ਨੇ ਵਿਕਸਿਤ ਭਾਰਤ ਦਾ ਸੁਪਨਾ ਜਿਹੜਾ ਸੀ ਉਹਨੂੰ ਲੈ ਕੇ ਚੱਲੇ ਨੇ, ਇਹ ਸਾਡੇ ਪੁਰਾਣੇ ਸਾਡੇ ਜਿਹੜੇ ਪੂਰਵਜ ਨੇ ਉਹਨਾਂ ਦੀਆਂ ਘਾਲਣਾ ਕਰਕੇ ਇਹ ਜਿਹਾ ਜਿਹੜਾ ਸਾਡਾ ਦੇਸ਼ ਆ ਵਿਕਾਸ ਵੱਲ ਵੱਧ ਰਿਹਾ, ਤੇ

0: ਅੱਜ ਅਸੀਂ ਜਿੱਥੇ ਇਹ ਚੀਜ਼ਾਂ ਮਨਾ ਰਹੇ ਹਾਂ ਉੱਥੇ ਨਾਲ ਹੀ ਅੰਤਰਰਾਸ਼ਟਰੀ ਅਹਿੰਸਾ ਦਿਵਸ ਵੀ ਹੈ, ਜਿੱਥੇ ਸਾਡੇ ਨੌਜਵਾਨ ਜਿਹੜੇ ਨੇ ਕਿਸੇ ਨਾ ਕਿਸੇ ਸਾਡੇ ਜਿਹੜੇ ਸਮਾਜਿਕ ਜਿਹੜੇ ਕਹਿ ਲਈਏ ਭੈੜੇ ਤੱਤਵ ਨੇ ਜਿਹੜੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਂਦਾ ਚਾਹੁੰਦੇ ਨੇ, ਭਾਵੇਂ ਅੰਦਰ ਵੜ ਕੇ ਤੇ ਭਾਵੇਂ ਬਾਰਡਰ ਤੇ, ਉਹਨਾਂ ਦੀ ਸਾਡਾ ਇਹ ਮਨ ਦੀ ਇੱਛਾ ਰਹੀ ਆ ਕਿ ਭਾਰਤ ਦਾ ਯੂਥ ਜਿਹੜਾ ਅੱਜ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸ਼ਕਤੀ ਸਾਡੇ ਤੋਂ ਯੂਥ ਹੀ ਆ, ਸਾਡਾ ਨੌਜਵਾਨ ਭਾਰਤ ਦਾ ਨੌਜਵਾਨ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਸਾਡੇ ਦੇਸ਼ ਦੇ ਵਿੱਚ, ਅਸੀਂ ਸਾਨੂੰ ਮਾਣ ਆ ਕਿ ਦੁਨੀਆ ਦੀਆਂ ਸਭ ਤੋਂ ਵੱਡੀ ਯੂਨੀਵਰਸਿਟੀ ਜਿਹੜੀ ਸੀ ਉਹ ਭਾਰਤ ਦੇ ਵਿੱਚ ਸੀ, ਤੇ ਜਿੱਥੋਂ ਹਰ ਚੀਜ਼ ਜਿਹੜੀ ਸਾਡੀ ਯੂਨੀਵਰਸਿਟੀਆਂ ਦੇ ਗਿਆਨ ਦਾ ਜਿਹੜਾ ਸੀ ਸੋਮਾ ਭਾਰਤੀ ਯੂਨੀਵਰਸਿਟੀਆਂ ਟੈਕਸਲਾ ਤੇ ਨਲੰਦਾ ਯੂਨੀਵਰਸਿਟੀਆਂ ਸਾਡੇ ਭਾਰਤੀ ਯੂਨੀਵਰਸਿਟੀਆਂ ਸੀ, ਗਿਆਨ ਦੇ ਸੋਮੇ ਨੇ ਸਾਡੇ, ਜਿੱਥੋਂ ਅੱਜ ਅਸੀਂ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਕੀਤੀ ਜਿਹੜੀ ਸ਼ੁਰੂਆਤ ਕੀਤੀ ਆ, ਅਸੀਂ ਜਿਹੜਾ ਉਹਨਾਂ ਦਾ ਸੁਪਨਾ ਉਸ ਤੋਂ ਜਿਹੜਾ ਉਹਨਾਂ ਨੇ ਟਾਰਗੇਟ ਲਿਆ ਸਾਨੂੰ ਉਮੀਦ ਆ ਕਿ ਉਸ ਟਾਰਗੇਟ ਨੂੰ ਅਸੀਂ ਬਹੁਤ ਪਹਿਲਾਂ ਹੀ ਪ੍ਰਾਪਤ ਕਰ ਲਵਾਂਗੇ, ਤੇ ਭਾਰਤ ਜਿਹੜਾ ਉਹ ਸਾਡੇ ਪੂਰਵਜਾਂ ਦੇ ਜੋ ਉਹਨਾਂ ਨੇ ਮਨੋਰਥ ਸਨ, ਜੋ ਉਹਨਾਂ ਦੇ ਉਪਦੇਸ਼ ਸਨ, ਅਸੀਂ ਉਹਨਾਂ ਤੇ ਚੱਲ ਕੇ ਅਸੀਂ ਬਹੁਤ ਛੇਤੀ ਉਹ ਉਪਲਬਧੀ ਨੂੰ ਹਾਸਲ ਕਰ ਲਾਂਗੇ। ਅੱਜ ਅਸੀਂ ਵਿਸ਼ਵ ਅਹਿੰਸਾ ਦਿਵਸ ਦੇ ਉੱਤੇ ਅਸੀਂ ਨੌਜਵਾਨ ਪੀੜ੍ਹੀ ਨੂੰ ਅਜਿਹਾ ਮੋਟੀਵੇਟ ਕਰਨਾ ਕਿ ਉਹ ਕਦੇ ਸੋਚਣ ਵੀ ਨਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਆਪਣੇ ਦੇਸ਼ ਦੀ ਪ੍ਰਾਪਰਟੀ ਨੂੰ ਕਿਸੇ ਦੇ ਕਹੇ ਦੇ ਉੱਤੇ ਨੁਕਸਾਨ ਪਹੁੰਚਾਉਣਾ। ਪਿਛਲੇ ਦਿਨਾਂ ਦੇ ਵਿੱਚ ਬਹੁਤ ਚਿੰਤਾਜਨਕ ਘਟਨਾਵਾਂ ਵਾਪਰੀਆਂ ਨੇ, ਮੇਰੀ ਯੂਥ ਨੂੰ ਇਹੋ ਅਪੀਲ ਆ ਕਿ ਪੜ੍ਹਾਈ ਦੇ ਸਥਾਨਾਂ ਦੇ ਉੱਤੇ ਤੁਹਾਨੂੰ ਗੈਰ ਸਮਾਜਿਕ ਤੱਤ ਜਿਹੜੇ ਨੇ ਕਦੇ ਹੱਲਾਸ਼ੇਰੀ ਦਿੰਦੇ ਨੇ, ਅਫਵਾਹਾਂ ਫੈਲਾਉਂਦੇ ਨੇ। ਪੰਜਾਬ ਜਿਹੜਾ ਸਾਡਾ ਸਰਹੱਦੀ ਰਾਜ ਆ, ਇੱਥੇ ਨਸ਼ਾ ਤੇ ਹੋਰ ਜਿਹੜੀਆਂ ਚੀਜ਼ਾਂ ਸੀ, ਗੈਰ ਸਮਾਜਿਕ ਤੱਤ ਜਿਹੜੇ ਹਥਿਆਰ ਸੀ, ਭਾਰੀ ਮਾਤਰਾ ਦੇ ਵਿੱਚ ਸਾਡੀ ਭਾਰਤ ਸਰਕਾਰ, ਪੰਜਾਬ ਸਰਕਾਰ ਜਿਹੜੀ ਆ ਉਹਨਾਂ ਦੀਆਂ ਉਪਲਬਧੀਆਂ ਨੇ ਕਿ ਉਹ ਰੋਕ ਰਹੀ ਆ। ਇਹ ਜਿਹੜੇ ਸਮਾਜਿਕ ਤੱਤ ਨੇ ਉਹ ਅੰਦਰ ਆ ਕੇ ਇਹ ਜਿਹੀਆਂ ਚੀਜ਼ਾਂ ਕਰਨਾ ਚਾਹੁੰਦੇ ਨੇ, ਇਹਨਾਂ ਨੂੰ ਬੇਨਕਾਬ ਕਰਨ ਦੀ ਲੋੜ ਆ। ਅਹਿੰਸਾ ਦਾ ਉਪਦੇਸ਼ ਅੱਜ ਦੇ ਦਿਨ ਦੇ ਉੱਤੇ ਅਸੀਂ ਜਿੱਥੇ ਦਿੰਦੇ ਆ ਉਹਨੂੰ ਉਪਦੇਸ਼ ਨੂੰ ਆਪਣੇ ਘਰਾਂ 'ਚ ਲੈਣਾ, ਆਪਣੇ ਬੱਚਿਆਂ ਨੂੰ ਸਮਝਾਉਣਾ ਤੇ ਇਹ ਕਹਿਣਾ ਕਿ ਅਸੀਂ ਦੇਸ਼ ਨੂੰ ਅਸੀਂ ਹਰ ਉਹ ਭੈੜੇ ਤੱਤ ਤੋਂ ਬਚਾਉਣਾ, ਭਾਵੇਂ ਕਿਸੇ ਵੀ ਵਿਚਾਰਧਾਰਾ ਦੇ ਵਿੱਚ ਆ ਕੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ, ਅਸੀਂ ਉਹਨਾਂ ਨੂੰ ਬੇਨਕਾਬ ਕਰਕੇ। ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ ਇਹ ਲੋਕ ਜਿਹੜੇ ਅਜਿਹਾ ਕੰਮ ਕਰਾ ਰਹੇ ਨੇ, ਜਿਹੜਾ ਸੋਚਦੇ ਨੇ, ਉਹ ਦੇਸ਼ ਧਰੋਹੀ ਨੇ, ਤੇ ਸਾਡੀਆਂ ਸਰਕਾਰਾਂ ਨੂੰ ਉਹਨਾਂ ਤੇ ਇਹੋ ਜਿਹੀ ਲਗਾਮ ਕਸਣੀ ਚਾਹੀਦੀ ਆ ਕਿ ਉਹ ਦੇਸ਼ ਧਰੋਹੀ ਦੇ ਪਰਚੇ ਹੋਣੇ ਚਾਹੀਦੇ ਉਹਨਾਂ ਦੇ ਉੱਤੇ, ਤਾਂ ਜੋ ਭਵਿੱਖ ਦੇ ਵਿੱਚ ਉਹ ਵਿਦਿਅਕ ਸੰਸਥਾਵਾਂ ਦੇ ਵਿੱਚ ਅਜਿਹੀ ਚੀਜ਼ ਕਦੇ ਪੈਦਾ ਨਾ ਕਰ
1: ਸਕਣ। ਇਹੀ ਜੋ ਹੈ ਅੱਜ ਦਾ ਜਿਹੜਾ ਹੈ ਜੇ ਅਸੀਂ ਤਹੀਆ ਕਰ ਲਈਏ, ਅਹਿੰਸਾ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਉਸ ਲੜਾਈ ਤੋਂ ਥੋੜ੍ਹਾ ਜਿਹਾ ਦੂਰ ਰੱਖਣਾ ਜਿਸ ਲੜਾਈ ਦਾ ਕੋਈ ਮਾਇਨਾ ਨਾ ਹੋਵੇ। ਸੋ ਵਧੀਆ ਜਾਣਕਾਰੀ ਤੁਸੀਂ ਦੇ ਰਹੇ ਹੋ, ਅਤੇ ਸਮੇਂ ਨੂੰ ਹੁਣ ਮੈਨੂੰ ਦੇਖਣਾ ਪੈ ਰਿਹਾ, ਨਹੀਂ ਤਾਂ ਹੋਰ ਬਹੁਤ ਜ਼ਿਆਦਾ ਜਾਣਕਾਰੀ ਤੁਹਾਡੇ ਕੋਲੋਂ ਹੋਰ ਵੀ ਲੈਂਦੇ, ਅਤੇ ਆਪਾਂ ਫਿਰ ਦੁਬਾਰਾ ਜ਼ਰੂਰ ਮਿਲਾਂਗੇ ਜੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਸ਼ੁਕਰੀਆ।
0: ਮਿਹਰਬਾਨੀ ਸਰ।
1: ਸੋ ਅੱਜ ਦਾ ਦਿਨ ਮੁਬਾਰਕ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੇ ਬੱਚਿਆਂ ਨੂੰ ਉਸ ਰਾਹ ਦੇ ਉੱਤੇ ਤੋਰੀਏ, ਉਹਨਾਂ ਸਿਧਾਂਤਾਂ ਦੇ ਨਾਲ ਜੋੜੀਏ ਜਿਹੜੇ ਕਿ ਮਹਾਤਮਾ ਗਾਂਧੀ ਜੀ ਨੇ ਜੋ ਪੂਰਨੇ ਪਾਏ ਨੇ, ਜੋ ਉਹਨਾਂ ਨੇ ਦੱਸਿਆ, ਹਿਜਰਤ ਦਾ ਹੋਵੇ, ਅਹਿੰਸਾ ਦਾ ਹੋਵੇ, ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਦਾ। ਸੋ ਬਹੁਤ ਕੁਛ ਹੈ ਜ਼ਿੰਦਗੀ ਦੇ ਵਿੱਚ ਜਿਹੜੀ ਸਾਨੂੰ ਸਫਲਤਾ ਤੱਕ ਲੈ ਕੇ ਜਾਊਗਾ। ਸੋ ਕੁਛ ਸਿਧਾਂਤ ਨੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਅੱਗੇ ਵੱਧ ਸਕਦੇ ਹਾਂ। ਸੋ ਇਸੇ ਤਰ੍ਹਾਂ ਨਾਲ ਤੁਸੀਂ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਅੱਗੇ ਵਧਣਾ ਜੀ। ਅਤੇ ਹੁਣ ਸਮਾਂ ਇਹੋ ਜਿਹਾ ਕਿ ਜਿਹਦੇ ਵਿੱਚ ਮੈਨੂੰ ਹੁਣ ਵਾਈਂਡ ਅਪ ਇਸੇ ਵੇਲੇ ਹੀ ਪ੍ਰੋਗਰਾਮ ਕਰਨਾ ਪੈ ਰਿਹਾ। ਮੈਂ 11 ਵਜੇ ਤੱਕ ਤੁਹਾਡੇ ਨਾਲ ਰਹਾਂਗਾ, ਪਰ ਇਸ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਗਾਂਧੀ ਜਯੰਤੀ ਦੀਆਂ, ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਦਿਨ ਦੀ ਆਪ ਸਭ ਨੂੰ ਮੁਬਾਰਕਾਂ, ਅਤੇ ਅੱਜ ਉਹਨਾਂ ਦੇ ਸੰਕਲਪਾਂ ਨੂੰ ਦੁਹਰਾਉਣ ਦੀ ਇੱਕ ਉਮੀਦ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ।

0: ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਉਹਨਾਂ ਦਾ ਜਨਮ 2 ਅਕਤੂਬਰ 1904 ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਨਗਰ, ਜਿਸ ਨੂੰ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਮੁਗਲ ਸਰਾਏ ਵਜੋਂ ਜਾਣਿਆ ਜਾਂਦਾ ਸੀ, ਵਿਖੇ ਹੋਇਆ ਸੀ। ਕਿਸ਼ੋਰ ਅਵਸਥਾ ਵਿੱਚ ਉਹ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਾਮਿਲ ਹੋਏ ਅਤੇ 1921 ਵਿੱਚ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ। ਆਜ਼ਾਦੀ ਤੋਂ ਬਾਅਦ ਸ਼ਾਸਤਰੀ ਜੀ ਨੇ ਉੱਤਰ ਪ੍ਰਦੇਸ਼ ਅਤੇ ਬਾਅਦ ਵਿੱਚ ਕੇਂਦਰ ਸਰਕਾਰ ਵਿੱਚ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਸਤਰੀ ਜੀ ਨੂੰ ਨਵੀਂ ਦਿੱਲੀ ਵਿੱਚ ਉਨ੍ਹਾਂ ਦੀ ਸਮਾਧੀ ਵਿਜੇ ਘਾਟ ਵਿਖੇ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਸਿਵਲ ਹਵਾਬਾਜ਼ੀ ਮੰਤਰਾਲੇ ਨੇ ਭਾਰਤੀ ਹਵਾਈ ਅੱਡਿਆਂ ਤੇ ਕੰਮ ਕਰਨ ਵਾਲਿਆਂ ਲਈ ਹਵਾਬਾਜ਼ੀ ਸੁਰੱਖਿਆ ਪ੍ਰਕਿਰਿਆਵਾਂ ਨੂੰ ਸਰਲ ਅਤੇ ਤੇਜ਼ ਕਰਨ ਲਈ ਕਈ ਸੁਧਾਰ ਸ਼ੁਰੂ ਕੀਤੇ ਨੇ। ਨਵੀਂ ਦਿੱਲੀ ਵਿਚ ਕਾਰਜਸ਼ੀਲ ਕੁਸ਼ਲਤਾ ਅਤੇ ਕੰਮ ਕਾਜ ਕਰਨ ਵਿਚ ਆਸਾਨੀ ਨੂੰ ਬਿਹਤਰ ਬਣਾਉਣ ਲਈ ਸਿਵਲ ਹਵਾਬਾਜ਼ੀ ਸੁਰੱਖਿਆ ਬਿਊਰੋ ਦੇ ਸੁਧਾਰਾਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਿਵਲ ਹਵਾਬਾਜ਼ੀ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਕਿਹਾ ਕਿ ਇਨ੍ਹਾਂ ਵੱਡੇ ਬਦਲਾਅ ਦਾ ਉਦੇਸ਼ ਸੁਰੱਖਿਆ ਦੇ ਸਰਵਉੱਚ ਮਿਆਰਾਂ ਨੂੰ ਬਣਾਈ ਰੱਖਦੇ ਹੋਏ ਵਰਕਫਲੋ ਨੂੰ ਡਿਜੀਟਾਈਜ਼ ਕਰਨਾ, ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਅਤੇ ਜਵਾਬਦੇਹੀ ਆਧਾਰਿਤ ਸੁਸ਼ਾਸਨ ਵੱਲ ਵਧਣਾ ਹੈ। ਮੰਤਰਾਲੇ ਨੇ ਕਿਹਾ ਕਿ ਬਿਊਰੋ ਨੇ ਸੁਰੱਖਿਆ ਪ੍ਰਵਾਨਗੀ ਪ੍ਰਕਿਰਿਆ ਨੂੰ ਸਰਲ ਬਣਾਇਆ। ਸੁਰੱਖਿਆ ਪ੍ਰਵਾਨਗੀਆਂ ਹੁਣ ਕਿਸੇ ਖਾਸ ਸ਼੍ਰੇਣੀ ਜਾਂ ਪ੍ਰਕਿਰਿਆ ਦੇ ਅਧੀਨ ਨਹੀਂ ਹੋਣਗੀਆਂ, ਸਗੋਂ ਹਵਾਬਾਜ਼ੀ ਸੰਸਥਾਵਾਂ ਦੀਆਂ ਨੌ ਪਛਾਣੀਆਂ ਗਈਆਂ ਸ਼੍ਰੇਣੀਆਂ ਤੇ ਲਾਗੂ ਹੋਣਗੀਆਂ। ਮੰਤਰਾਲੇ ਨੇ ਕਿਹਾ ਕਿ ਇਹ ਸੁਧਾਰ ਜ਼ਰੂਰੀ ਨੇ ਕਿਉਂਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਬਣ ਗਿਆ ਅਤੇ ਕਾਰਜਸ਼ੀਲ ਹਵਾਈ ਅੱਡਿਆਂ ਦੀ ਗਿਣਤੀ 2014 ਵਿਚ 74 ਤੋਂ ਵੱਧ ਕੇ ਜੁਲਾਈ 2026 ਤੱਕ 165 ਹੋਣ ਦਾ ਅਨੁਮਾਨ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRA ਨਿਊ ਜਲੰਧਰ। ਸਾਊਦੀ ਅਰਬ ਨੇ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਉਡਾਣ ਚ ਹਮਲਾ ਕਰਨ ਵਾਲੇ ਓਮਾਨੀ ਸਹਿ ਪਾਇਲਟ ਨੂੰ ਜਾਂਚ ਲਈ ਸੰਯੁਕਤ ਅਰਬ ਅਮੀਰਾਤ ਦੇ ਹਵਾਲੇ ਕਰ ਦਿੱਤਾ ਹੈ। ਜਾਂਚਕਰਤਾਵਾਂ ਮੁਤਾਬਿਕ ਓਮਾਨੀ ਸਹਿ ਪਾਇਲਟ ਨੇ ਕਾਕਪਿਟ ਵਿਚ ਭਾਰਤੀ ਪਾਇਲਟ ਸਮਿਤ ਮਚਾਰ ਤੇ ਹਮਲਾ ਕੀਤਾ ਸੀ। ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਬੁੱਧਵਾਰ ਨੂੰ ਸਾਊਦੀ ਅਰਬ ਦੇ ਸ਼ਹਿਰ ਤਬੂਕ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਸਹਿ ਪਾਇਲਟ ਨੇ ਉਡਾਣ ਦੌਰਾਨ ਕੈਪਟਨ ਤੇ ਹਮਲਾ ਕੀਤਾ ਸੀ। ਇਹ ਜਾਂਚ UAE ਸੁਰੱਖਿਆ ਟੀਮਾਂ ਨਾਲ ਤਾਲਮੇਲ ਵਿਚ ਕੀਤੀ ਗਈ ਸੀ। ਸਾਊਦੀ ਅਰਬ ਦੇ ਉਪਰ ਉਡਾਣ ਭਰਦੇ ਸਮੇਂ ਵਾਪਰੀ ਇਸ ਘਟਨਾ ਦੀ ਜਾਂਚ ਅਜੇ ਵੀ ਸ਼ੁਰੂਆਤੀ ਪੜਾਅ ਚ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਕ ਭਾਰਤੀ ਨਾਗਰਿਕ ਤੇ ਫਲਾਈ ਦੁਬਈ ਉਡਾਣ ਦੇ ਬਹਾਦਰ ਪਾਇਲਟ ਕੈਪਟਨ ਸਮਿਤ ਮਛਾਰ ਦੀ ਸਥਿਤੀ ਤੇ ਨੇੜੋ ਨਜ਼ਰ ਰੱਖ ਰਿਹਾ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਾਊਦੀ ਅਰਬ ਦੇ ਤਬੂਕ ਦੇ ਇਕ ਹਸਪਤਾਲ ਵਿਚ ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹੁਣ ਅਗਲੇ ਇਲਾਜ ਲਈ ਅਬੂਧਾਬੀ ਤਬਦੀਲ ਕਰ ਦਿੱਤਾ ਗਿਆ ਹੈ। UAE ਵਿਚ ਭਾਰਤੀ ਰਾਜਦੂਤ ਨੇ ਹਸਪਤਾਲ ਵਿਚ ਕੈਪਟਨ ਮਛਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਇਸ ਤੋਂ ਪਹਿਲਾਂ ਰਾਜਦੂਤ ਨੇ ਉਨ੍ਹਾਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਅਤੇ ਕੈਪਟਨ ਦੀ ਸਿਹਤ ਅਤੇ ਤੰਦਰੁਸਤੀ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਅਬੂਧਾਬੀ ਵਿਚ ਭਾਰਤੀ ਦੂਤਘਰ ਅਤੇ ਦੁਬਈ ਵਿਚ ਭਾਰਤੀ ਕੌਂਸਲਖਾਨਾ ਇਸ ਮਾਮਲੇ ਤੇ ਸਥਾਨਕ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿਚ ਏ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਏ। ਉਨ੍ਹਾਂ ਕਿਹਾ ਕਿ ਯੁਕਰੇਨ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਲੱਭਣ ਲਈ ਸ੍ਰੀ ਮੋਦੀ ਦੇ ਵਿਚਾਰ ਬੇਹੱਦ ਚੰਗੇ ਨੇ। ਇਕ ਜਨਤਕ ਮੰਚ ਤੇ ਬੋਲਦਿਆਂ ਰਾਸ਼ਟਰਪਤੀ ਪੁਤਿਨ ਨੇ ਭਾਰਤ ਦੇ ਕੂਟਨੀਤਿਕ ਯਤਨਾਂ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਿਯਮਿਤ ਤੌਰ ਤੇ ਦਵੱਲੀ ਚਰਚਾ ਦੌਰਾਨ ਜੰਗ ਨੂੰ ਖਤਮ ਕਰਨ ਦਾ ਮੁੱਦਾ ਉਠਾਉਂਦੇ ਨੇ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਦੀਆਂ ਵਧਦੀਆਂ ਊਰਜਾ ਜ਼ਰੂਰਤਾਂ ਨੂੰ ਦੇਸ਼ ਦੇ ਉਪਲਬਧ ਊਰਜਾ ਸਰੋਤਾਂ ਦੇ ਵਧੇਰੇ ਵਿਕਾਸ ਤੇ ਜ਼ੋਰ ਦਿੰਦੇ ਹੋਏ ਉਪਲਬਧਤਾ, ਕਿਫਾਇਤ ਅਤੇ ਸਥਿਰਤਾ ਦੇ ਮਾਧਿਅਮ ਵਜੋਂ ਪੂਰਾ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਪੁਰੀ ਨੇ ਇਹ ਕੱਲ੍ਹ ਨਵੀਂ ਦਿੱਲੀ ਵਿਚ ਕੇਂਦਰੀ ਗੋਵਰਧਨ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਹੀ।
1: ਸਰਕਾਰ ਨੇ ਯੋਜਨਾ ਐਸੀ ਬਣਾਈ ਹੈ ਜਿਸ ਮੇ ਕੇਂਦਰੀ ਸਰਕਾਰ ਔਰ ਰਾਜ ਸਰਕਾਰ ਮਿਲਕਰ ਇੱਕ ਨਿਆ ਇਕੋ ਸਿਸਟਮ ਬਣਾ ਜਿਸ ਕੇ ਦੁਆਰਾ ਜੋ CBG ਪਲਾਂਟ ਲਗਾਉਣਾ ਚਾਹਤੇ ਹੈ ਉਨਕੋ ਕੈਪੀਟਲ ਐਕਸਪੈਂਡੀਚਰ ਕੇ ਲਿਏ ਸਹਾਇਤਾ ਮਿਲੇਗੀ 2 ਕਰੋੜ ਕੀ। ਕ੍ਰੈਡਿਟ ਗਾਰੰਟੀ ਵੀ ਹੈ MSMEs ਕੇ ਲਿਏ, ਔਰ ਅਗਰ ਆਪ ਮਹਿਲਾ ਐਂਟਰਪ੍ਰਾਈਜ਼ ਹੈ ਆਪਕਾ ਤੋ ਉਸਕੀ 20 ਕਰੋੜ ਕੀ ਜਗ੍ਹਾ 25 ਕਰੋੜ ਕੀ ਗਾਰੰਟੀ ਹੋਗੀ।
0: ਖੇਡਾਂ ਵਿਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਨੇ ਅਗਲੇ ਸਾਲ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਦੀ ਸਾਂਝੀ ਮੇਜ਼ਬਾਨੀ ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਵਿਸ਼ਵ ਕੱਪ 2 ਅਕਤੂਬਰ ਤੋਂ 21 ਨਵੰਬਰ ਦਰਮਿਆਨ ਹੋਏਗਾ। ਭਾਰਤ ਆਪਣਾ ਪਹਿਲਾ ਮੈਚ 7 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਖਿਲਾਫ਼ ਖੇਡੇਗਾ। ਭਾਰਤ ਦੀ ਔਰਤਾਂ ਦੀ ਰਿਕਰਵ ਤੀਰਅੰਦਾਜ਼ੀ ਟੀਮ ਨੇ ਅੱਜ ਇਕ ਰੋਮਾਂਚਕ ਫਾਈਨਲ ਵਿਚ ਵਿਸ਼ਵ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਆਪਣਾ ਪਹਿਲਾ ਏਸ਼ੀਆਈ ਖੇਡਾਂ ਦਾ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅੰਕਿਤਾ ਭਗਤ, ਕੀਰਤੀ ਸ਼ਰਮਾ ਅਤੇ ਕੁਮ ਮੋਹੋਰ ਦਾ ਸਵਾਗਤ।

ਮਹਿਕ ਪੰਜਾਬ ਦੀ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਆ ਹੁਣ ਸੁਣਦੇ ਹਾਂ ਲੌਂਗ ਦਾ ਲਿਸ਼ਕਾਰਾ ਫਿਲਮ ਦਾ ਇਹ ਗੀਤ, ਆਵਾਜ਼ ਗੁਰਦਾਸ ਮਾਨ ਦੀ।

0: ਇਸੇ ਹੀ ਗੀਤ ਦੇ ਨਾਲ ਅੱਜ ਦਾ ਮਹਿਕ ਪੰਜਾਬ ਦੀ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਹੈਡਲਾਈਨਸ, ਪੇਸ਼ ਨੇ ਮੁੱਖ ਖਬਰਾਂ।

ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਉਹਨਾਂ ਦੇ 157ਵੇਂ ਜਨਮ ਦਿਹਾੜੇ ਤੇ ਯਾਦ ਕਰ ਰਿਹਾ ਹੈ। ਗਾਂਧੀ ਜਯੰਤੀ ਮੌਕੇ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦਾ ਸ਼ਾਂਤੀ ਤੇ ਅਹਿੰਸਾ ਦਾ ਸੰਦੇਸ਼ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਚੱਲ ਰਹੇ ਜੰਗ ਤੇ ਟਕਰਾਅ ਦੇ ਮਾਹੌਲ ਵਿੱਚ ਹੋਰ ਵੀ ਪ੍ਰਸੰਗਕ ਹੋ ਗਿਆ ਹੈ। ਗਾਂਧੀ ਜਯੰਤੀ ਤੇ ਅੱਜ ਦੇਸ਼ ਭਰ ਚ ਵਿਸ਼ੇਸ਼ ਗ੍ਰਾਮ ਸਭਾਵਾਂ ਹੋਣਗੀਆਂ। ਰਾਸ਼ਟਰ ਅੱਜ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਉਨ੍ਹਾਂ ਦੀ 122ਵੀਂ ਜਯੰਤੀ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਲੋਕ ਪੱਖੀ ਭਾਰਤ ਸਰਗਰਮ ਤੇ ਚੰਗੇ ਸ਼ਾਸਨ ਦੇ ਸਿਧਾਂਤਾਂ ਨਾਲ ਅੱਗੇ ਵਧ ਰਿਹਾ ਹੈ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਭਾਰਤ ਦੇ ਖੁਰਾਕ ਤੇ ਸੁਰੱਖਿਆ ਉਪਾਵਾਂ ਨੂੰ ਉਜਾਗਰ ਕੀਤਾ ਤੇ ਨੇਮ ਆਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਪ੍ਰਤੀ ਦੇਸ਼ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੇ ਇਲਜ਼ਾਮ ਦੇ ਸਬੰਧ 'ਚ ਹਰਵਿੰਦਰ ਕੁਮਾਰ ਉਰਫ ਸੋਨੂੰ ਬਰਨਾਲਾ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਨੇ ਸਤੰਬਰ 2026 ਦੌਰਾਨ GST ਪ੍ਰਾਪਤੀ ਵਿੱਚ ਸਾਲ ਦਰ ਸਾਲ 22.11 ਫੀਸਦੀ ਦਾ ਮਜ਼ਬੂਤ ਵਾਧਾ ਦਰਜ ਕੀਤਾ। SGST ਸੰਗ੍ਰਹਿ 870.82 ਕਰੋੜ ਰੁਪਏ ਹੋਇਆ ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਸਰਕਾਰ ਤੋਂ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਅਲਾਟ ਕਰਨ ਵਿੱਚ ਕਥਿਤ ਰਿਸ਼ਵਤ ਦੇ ਇਲਜ਼ਾਮਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਉੱਚ ਪੱਧਰੀ ਮੀਟਿੰਗ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ ਕੀਤੀ ਤੇ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ 'ਚ ਆਸ਼ਰਿਤ ਤੇ ਅਨਾਥ ਬੱਚਿਆਂ ਲਈ ਮੌਜੂਦਾ ਮਾਲੀ ਸਾਲ 2026-27 ਦੌਰਾਨ ਹੁਣ ਤੱਕ ਕਰੀਬ 218 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਹੁਣ ਤੱਕ 81,107 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ 4,161 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਸਨ ਨਿਊਜ਼ ਹੈਡਲਾਈਨਸ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਹੋ ਸੁਣਦੇ ਹਾਂ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਰਤਨਾਕਰ ਵਿਆਸ ਦਾ ਰਾਗ ਨਟ ਭੈਰਵ 'ਚ ਖਿਆਲ ਸੁਣੋਗੇ।

0: ਹੁਣ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਰਤਨਾਕਰ ਬਿਆਸ ਦਾ ਰਾਗ ਨਟ ਭੈਰਵ 'ਚ ਖਿਆਲ ਸੁਣ ਰਹੇ ਸੀ।
1: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
2: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
1: ਉਹ ਕਿਹੜੀ ਤਬਦੀਲੀ ਹੈ ਬਈ?
2: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
1: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
2: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
2: ਜੀ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਜਲੰਧਰ ਕੇਂਦਰੀ ਨਿਊਜ਼ ਹੈਡਲਾਈਨਸ ਪੇਸ਼ ਨੇ ਮੁੱਖ ਖਬਰਾਂ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਗਾਂਧੀ ਜਯੰਤੀ ਦੇ ਮੌਕੇ ਤੇ ਅੱਜ ਦੇਸ਼ ਭਰ 'ਚ ਵਿਸ਼ੇਸ਼ ਗ੍ਰਾਮ ਸਭਾਵਾਂ ਹੋਣਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਬਾਜ਼ੀ ਸੁਰੱਖਿਆ ਪ੍ਰਕਿਰਿਆਵਾਂ ਨੂੰ ਸਰਲ ਤੇ ਤੇਜ਼ ਕਰਨ ਲਈ ਕਈ ਸੁਧਾਰ ਸ਼ੁਰੂ ਕੀਤੇ ਨੇ। ਸਾਊਦੀ ਅਰਬ ਨੇ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਉਡਾਣ 'ਚ ਹਮਲਾ ਕਰਨ ਵਾਲੇ ਓਮਾਨੀ ਸਹਿ ਪਾਇਲਟ ਨੂੰ ਜਾਂਚ ਲਈ ਸੰਯੁਕਤ ਅਰਬ ਅਮੀਰਾਤ ਦੇ ਹਵਾਲੇ ਕਰ ਦਿੱਤਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਯੂਕਰੇਨ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਲੱਭਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਬੇਹੱਦ ਚੰਗੇ ਨੇ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਭਾਰਤ ਦੇ ਖੁਰਾਕ ਸੁਰੱਖਿਆ ਉਪਾਵਾਂ ਨੂੰ ਉਜਾਗਰ ਕੀਤਾ ਅਤੇ ਨੇਮ ਆਧਾਰਿਤ ਬਹੁ ਪੱਖੀ ਵਪਾਰ ਪ੍ਰਣਾਲੀ ਪ੍ਰਤੀ ਦੇਸ਼ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੇ ਇਲਜ਼ਾਮ ਦੇ ਸੰਬੰਧ 'ਚ ਹਰਵਿੰਦਰ ਕੁਮਾਰ ਉਰਫ ਸੋਨੂੰ ਬਰਨਾਲਾ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਨੇ ਸਤੰਬਰ 2026 ਦੌਰਾਨ GST ਪ੍ਰਾਪਤੀ ਵਿੱਚ ਸਾਲ ਦਰ ਸਾਲ 22.11 ਫੀਸਦੀ ਦਾ ਮਜ਼ਬੂਤ ਵਾਧਾ ਦਰਜ ਕੀਤਾ ਅਤੇ SGST ਸੰਗ੍ਰਹਿ 877.82 ਕਰੋੜ ਰੁਪਏ ਹੋਇਆ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਸਰਕਾਰ ਤੋਂ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਅਲਾਟ ਕਰਨ ਵਿੱਚ ਕਥਿਤ ਰਿਸ਼ਵਤ ਦੇ ਇਲਜ਼ਾਮਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਉੱਚ ਪੱਧਰੀ ਮੀਟਿੰਗ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ ਕੀਤੀ ਅਤੇ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਵਿੱਚ ਆਸ਼ਰਿਤ ਅਤੇ ਅਨਾਥ ਬੱਚਿਆਂ ਲਈ ਮੌਜੂਦਾ ਮਾਲੀ ਸਾਲ 2026-27 ਦੌਰਾਨ ਹੁਣ ਤੱਕ ਕਰੀਬ 218 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਹੁਣ ਤੱਕ 81,107 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 4,161 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਨੇ ਅਗਲੇ ਸਾਲ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਮੀਬੀਆ ਦੀ ਸਾਂਝੀ ਮੇਜ਼ਬਾਨੀ 'ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਆਪਣਾ ਪਹਿਲਾ ਮੈਚ 7 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਖਿਲਾਫ਼ ਖੇਡੇਗਾ। ਭਾਰਤ ਦੀ ਔਰਤਾਂ ਦੀ ਰਿਕਰਵ ਤੀਰਅੰਦਾਜ਼ੀ ਟੀਮ ਨੇ ਏਸ਼ੀਆਈ ਖੇਡਾਂ 'ਚ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੈਲੋ ਫਰਮਾਇਸ਼ ਲਾਈਫ ਓਨ ਇਨ ਪ੍ਰੋਗਰਾਮ 0181-43-4243 ਸਾਡਾ ਨੰਬਰ 01812342173 ਇਸ ਨੰਬਰ ਨੂੰ ਮਿਲਾ ਕੇ ਜ਼ਰੂਰ ਪਹੁੰਚੋ ਤੁਹਾਡੀ ਉਡੀਕ ਦੇ ਵਿੱਚ।

0: ਹੈਲੋ ਫਰਮਾਇਸ਼ ਦਾ ਹਿੱਸਾ ਇੱਕ ਹੋਰ ਦੋਸਤ ਬਣੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ 0181-2342-173 ਮਿਲਾ ਕੇ। ਹੈਲੋ
1: ਹੈਲੋ
0: ਹਾਂਜੀ
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਹੋ ਜੀ?
1: ਕੜਿਆਣੇ ਤੋਂ ਬੋਲਦਾ ਜੀ, ਨੀਲਾ ਬਰਾੜ
0: ਜੀ। ਕੀ ਹਾਲ ਚਾਲ ਨੇ ਨੀਲਾ ਬਰਾੜ ਜੀ?
1: ਹਾਂ ਵਧੀਆ ਸਰ ਜੀ, ਵਧੀਆ। ਆਪਣੇ ਦੱਸੋ ਠੀਕ ਠਾਕ ਹੋ?
0: ਬਸ ਬਹੁਤ ਵਧੀਆ ਜੀ, ਵਧੀਆ ਜਗ੍ਹਾ ਇੱਥੇ ਬੈਠੇ ਆ ਆਰਾਮ ਦੇ ਨਾਲ ਏਸੀ ਯੂਸੀ ਦੇ ਵਿੱਚ।
1: ਸ਼ੁਕਰ ਹੈ।
0: ਇਹ ਤਾਂ ਹੁਣ ਇੱਦਾਂ ਵੀ ਬਾਹਰ ਜਾ ਕੇ ਥੋੜੀ ਜਿਹੀ ਗਰਮੀ ਲੱਗਣੀ, ਪਰ ਕੁਦਰਤ ਦੀਆਂ ਨੇਮਤਾਂ।
1: ਹਾਂਜੀ ਹਾਂਜੀ ਸਰ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਟਾਈਮ ਵੀ ਤੁਹਾਡਾ ਬਹੁਤ ਵਧੀਆ ਜੀ, ਘਰ ਦੇ ਕੰਮ ਨਿਪਟਾ ਕੇ ਇਸ ਵੇਲੇ ਵਿਹਲੇ ਹੋ ਜਾਂਦੇ।
0: ਬਿਲਕੁਲ ਜੀ ਬਿਲਕੁਲ। ਤੇ ਹੁਣ ਆਪਾਂ ਇਹਦਾ ਵੀ, ਜੇ ਤੁਸੀਂ ਹੁਣ ਵਿਹਲੇ ਹੋ ਗਏ ਆ ਤੇ ਗੀਤ ਗੂਤ ਸੁਣਾ ਦਈਏ ਤੁਹਾਨੂੰ ਕੋਈ, ਹੈ ਨਾ?
1: ਹਾਂਜੀ ਸਰ ਸੁਣਾ ਦਿਓ ਜੀ।
0: ਕਿਹੜਾ ਸੁਣਾ ਦਈਏ ਦੱਸੋ?
1: ਆਪਦੀ ਪਸੰਦ ਦਾ, ਬਹੁਤ ਵਧੀਆ ਜਿਹਾ ਲੱਗਦਾ ਜੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ, ਧੰਨਵਾਦ ਜੀ।
1: ਠੀਕ ਹੈ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਜੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ 0181-2342-173 01 1 2 3 4 2 1 7 3 ਨੰਬਰ ਮਿਲਾ ਕੇ ਜ਼ਰੂਰ ਪਹੁੰਚੋ।

0: ਹੈਲੋ ਫਰਮਾਇਸ਼ ਦੇ ਵਿੱਚ ਇੱਕ ਹੋਰ ਦੋਸਤ ਆਏ ਨੇ, ਆਓ ਉਹਨਾਂ ਦੇ ਨਾਲ ਗੱਲ ਕਰੀਏ। ਹੈਲੋ
1: ਬਾਬਾ ਜੀ, ਨਮਸਕਾਰ ਜੀ।
0: ਜੀ ਨਮਸਕਾਰ ਜੀ,
1: ਮੈਂ ਰਾਮਦਾਸ ਬੋਲਦਾ ਜੀ, ਪਿੰਡ ਆਪਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਜੀ।
0: ਜੀ ਕੀ ਹਾਲ ਚਾਲ ਹੈ ਜੀ ਤੁਹਾਡੇ?
1: ਹਾਂਜੀ ਹਾਲ ਚਾਲ ਠੀਕ ਆ ਜੀ। ਪਹਿਲਾਂ ਮੈਂ ਇੱਕ ਦਿਨ ਉਲਾਮਾ ਪਹਿਲਾਂ ਸੁਣਦਾ ਹੁੰਦਾ ਤੇ ਸਾਨੂੰ ਸੁਣਾਇਆ ਕਰੋ ਜੀ ਉਹ।
0: ਅੱਛਾ ਜੀ,
1: ਉਹ ਤਾਂ ਆਪਣਾ ਜੀ ਨਾ ਬਾਬਾ ਦੇ ਕੰਮ ਹੁੰਦੇ ਆ ਉਹਦੇ।
0: ਠੀਕ ਹੈ ਜੀ,
1: ਹਾਂ ਤੇ ਜ਼ਰੂਰ ਸੁਣਾਇਆ ਕਰੋ ਜੀ ਉਹ ਪੰਜ ਚਾਰ ਗੱਲਾਂ।
0: ਠੀਕ ਜ਼ਰੂਰ ਜ਼ਰੂਰ। ਦੇਖੋ ਗੱਲਾਂ ਵਾਸਤੇ ਨਾ ਥੋੜ੍ਹਾ ਜਿਹਾ ਟਾਈਮ ਵੀ ਚਾਹੀਦਾ ਹੁੰਦਾ। ਫਿਰ ਮੈਂ ਚਾਹੁੰਦਾ ਹੁੰਦਾ ਕਿ ਵੱਧ ਤੋਂ ਵੱਧ ਦੋਸਤ ਜਿੱਦਾਂ ਫੋਨ ਮਿਲਾਉਂਦੇ ਆ ਨਾ, ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਹਾਜ਼ਰ ਹੋ ਜਾਣ, ਸ਼ਾਮਿਲ ਹੋ ਜਾਣ, ਅਤੇ ਇਸ ਕਰਕੇ ਫਿਰ ਜਲਦੀ ਜਲਦੀ ਗੀਤ ਪੁੱਛ ਲਈਦਾ। ਅਤੇ ਬਾਕੀ ਤਾਂ ਕੋਈ ਗੱਲ ਨਹੀਂ। ਹਾਂ ਦੇਖੋ ਜਿੰਨੀ ਕੁ ਗੱਲ ਤੁਹਾਡੇ ਨਾਲ ਹੋ ਜਾਂਦੀ ਆ, ਮੈਨੂੰ ਲੱਗਦਾ ਕਿ ਇੰਨੀ ਹੈਲੋ ਹਾਏ ਵੀ ਬਹੁਤ ਵਧੀਆ ਹੁੰਦਾ। ਅਤੇ ਗੀਤ ਕਿਹੜਾ ਸੁਣਨਾ ਦੱਸੋ ਜੀ? ਠੀਕ ਹੈ ਜੀ, ਲਓ ਸੁਣੋ ਫਿਰ ਤੁਸੀਂ ਆਪਣੇ ਰੇਡੀਓ ਦੇ ਉੱਤੇ। ਬਹੁਤ ਧੰਨਵਾਦ ਤੁਹਾਡਾ ਫੋਨ ਕਰਨ ਦੇ ਲਈ।
1: ਨਮਸਕਾਰ ਬਾਬਾ ਜੀ।
0: ਨਮਸਕਾਰ।

0: ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਦੋਸਤੋ ਹੈਲੋ, ਫਰਮਾਇਸ਼ ਦਾ ਜੀ, ਤੁਸੀਂ ਵੀ ਹਿੱਸਾ ਬਣਨਾ ਚਾਹੁੰਦੇ ਹੋ 0181-7143-42-1 ਨੰਬਰ ਮਿਲਾ ਕੇ ਜ਼ਰੂਰ ਪਹੁੰਚੇ। ਇੱਕ ਦੋਸਤ ਨੇ ਹੈਲੋ ਹੈਲੋ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
3: ਸਤਿ ਸ਼੍ਰੀ ਅਕਾਲ ਸਰ ਜੀ।
2: ਸਤਿ ਸ਼੍ਰੀ ਅਕਾਲ ਜੀ,
3: ਗੁਰਦਾਸ ਬੋਲਦਾ ਜੀ, ਪਿੰਡ ਘੱਟਿਆਂ ਵਾਲੀ ਜੱਟਾਂ, ਜ਼ਿਲ੍ਹਾ ਫਾਜ਼ਿਲਕਾ
2: ਜੀ। ਗੁਰਦਾਸ ਜੀ, ਕੀ ਹਾਲ ਚਾਲ ਨੇ?
3: ਠੀਕ ਆ ਜੀ, ਬਹੁਤ ਵਧੀਆ।
2: ਕਿਵੇਂ, ਗਰਮੀ ਗੁਰਮੀ ਲੱਗਦੀ ਹੈ ਜੀ?
3: ਨਹੀਂ ਜੀ, ਨਹੀਂ, ਠੀਕ ਹੀ ਹੈ ਜੀ।
2: ਹੁਣ ਤਾਂ ਮੌਸਮ ਬਹੁਤ ਸੋਹਣਾ ਹੋ ਗਿਆ ਨਾ, ਵਫਾਦਾਰ ਜਿਹਾ ਹੋ ਗਿਆ।
3: ਹਾਂਜੀ ਹਾਂਜੀ।
2: ਗੀਤ ਕਿਹੜਾ ਸੁਣਨਾ ਜੀ, ਤੁਸੀਂ ਦੱਸੋ।
3: ਗੀਤ ਜੀ ਦਿਲ ਵਾਲੇ ਫਿਲਮ ਦਾ ਸੁਣਾ ਦਿਆ ਜੀ।
2: ਕਿਹੜਾ ਗੀਤ ਸੁਣਾ ਦਈਏ ਜੀ?
3: ਕੁਮਾਰ ਸਾਨੂੰ ਦੀ ਆਵਾਜ਼ ਆ ਜੀ।
2: ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਕਿਤਨਾ ਹਸੀਨ ਚਿਹਰਾ ਹੈ ਜੀ। ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ, ਧੰਨਵਾਦ।
3: ਧੰਨਵਾਦ ਜੀ, ਧੰਨਵਾਦ।

0: ਇੱਕ ਹੋਰ ਦੋਸਤ ਨੇ ਜਿਹੜੇ ਕਿ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਜੀ। ਹੈਲੋ,
1: ਸਤਿ ਸ਼੍ਰੀ ਅਕਾਲ
0: ਸਤਿ
1: ਜੀ,
0: ਸ਼੍ਰੀ ਅਕਾਲ ਜੀ।
1: ਮੈਂ ਬੂਟਾ ਸਿੰਘ ਬੋਲਦਾ ਜੀ, ਗਿੱਦੜਬਾਹਾ ਤੋਂ।
0: ਜੀ ਬੂਟਾ ਸਿੰਘ ਜੀ, ਕੀ ਹਾਲ ਚਾਲ ਨੇ?
1: ਠੀਕ ਠਾਕ ਜੀ, ਵਧੀਆ। ਸੌਂਦੇ ਸਾਹਿਬ, ਤੁਸੀਂ ਸੁਣਾਓ?
0: ਬਸ ਵਧੀਆ ਜੀ। ਮੌਸਮ ਕਿੱਦਾਂ ਦਾ ਹੋਇਆ ਹੁਣ? ਠੀਕ ਹੈ ਮੇਰੇ ਖਿਆਲ ਹੁਣ ਤਾਂ।
1: ਹਾਂਜੀ, ਥੋੜ੍ਹੀ ਮੋਟੀ ਹੈਗੀ ਅਜੇ, ਦਿਨ ਦੀ ਗਰਮੀ, ਰਾਤ ਦਾ ਠੀਕ ਹੋ ਗਿਆ ਕੰਮ।
0: ਹਾਂ ਚਲੋ ਵਧੀਆ, ਹੁਣ ਪੱਖੇ ਨਾਲ ਸਰ ਜਾਂਦਾ, ਏਸੀ ਨਹੀਂ ਚੱਲਦੇ।
1: ਹਾਂਜੀ ਹਾਂਜੀ ਹਾਂਜੀ, ਡੰਗ ਜਿਹਾ ਲੱਗ ਜਾਂਦਾ ਬਸ।
0: ਚਲੋ, ਕਹਿੰਦੇ ਹੁੰਦੇ ਨਾ ਵੀ ਕਿਸੇ ਡੁੱਬਦੇ ਨੂੰ ਪੁੱਛ ਲਓ ਵੀ ਕਿਨਾਰਾ ਕਿਹਨੂੰ ਕਹਿੰਦੇ ਆ, ਕਿਸੇ ਗਰੀਬ ਨੂੰ ਪੁੱਛ ਕੇ ਦੇਖੋ ਵੀ ਗੁਜ਼ਾਰਾ ਕਿਹਨੂੰ ਕਹਿੰਦੇ ਆ, ਹੈ ਨਾ?
1: ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਆ।
0: ਸੋ ਕਿਤੇ ਨਾ ਕਿਤੇ ਇਹ ਵੀ

0: ਤਾਂ ਸੋਚਣਾ ਹੀ ਪੈਂਦਾ ਕੁਦਰਤ ਨੂੰ ਵੀ ਭਾਈ ਸਾਰਿਆਂ ਦਾ ਭਲਾ ਹੋ ਜਾਏ। ਬਿਲਕੁਲ ਬਿਲਕੁਲ ਜੀ,
1: ਠੰਡ ਆ ਜੂਗੀ ਫਿਰ ਆਪਾਂ ਕਹਿੰਦੇ ਠੰਡ ਵਾਲੀ ਆ, ਫਿਰ ਉਹ ਤਾਂ ਮੂੰਗਫਲੀ ਦੇ ਚੁਬਾਰੇ ਚੁਬਰੇ ਵਿਖਾਉਣੇ ਹੁੰਦੇ
0: ਆ, ਹੀਟਰ ਵੀ ਵਿਖਾਉਣੇ ਹੁੰਦੇ ਆ, ਹੈ ਨਾ।
1: ਹਾਂਜੀ ਹਾਂਜੀ,
0: ਚਲੋ ਸਾਰਿਆਂ ਦਾ ਕਾਰੋਬਾਰ, ਸਾਰਿਆਂ ਦਾ ਰਿਜ਼ਕ ਜਿਹੜਾ ਸਲਾਮਤ ਰਹੇ। ਗੀਤ ਕਿਹੜਾ ਸੁਣਾਉਣਾ ਜੀ ਤੁਹਾਨੂੰ, ਦੱਸੋ।
1: ਸਪਨਾ ਜੀ
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ, ਧੰਨਵਾਦ।
1: ਠੀਕ ਠੀਕ ਸਰ।

0: ਕਾਰੋਬਾਰ ਸਾਰਿਆਂ ਦਾ ਰਿਜ਼ਕ ਜਿਹੜਾ ਸਲਾਮਤ ਰਹੇ। ਗੀਤ ਕਿਹੜਾ ਸੁਣਾ ਦਈਏ ਜੀ ਤੁਹਾਨੂੰ, ਦੱਸੋ।
1: ਸਪਨਾ ਜੀ ਉਸਤਾਦ ਫਿਲਮ ਦਾ ਆਇਆ ਸੀ ਮਨ ਮਹਿਤਾ ਦੀ ਰਾਤ ਕੋ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ, ਧੰਨਵਾਦ।
1: ਠੀਕ ਠੀਕ ਸਰ।

ਹਾਜ਼ਰੀ ਲਗਵਾ ਚੁੱਕੇ ਨੇ ਵਟਸਐਪ ਦੇ ਜ਼ਰੀਏ, ਅਤੇ ਜ਼ਰੂਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਦੋਸਤਾਂ ਨੂੰ ਸ਼ਾਮਿਲ ਕਰ ਪਾਈਏ। ਅਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਖੂਬਸੂਰਤ ਗੀਤ ਦੇ ਨਾਲ। ਅਤੇ ਜੇਕਰ ਤੁਸੀਂ ਅੱਜ ਨਵੇਂ ਜੁੜੇ ਦੋਸਤ ਹੋ ਜਿਹਨਾਂ ਨੇ ਕਦੀ ਸਾਨੂੰ ਵਟਸਐਪ ਨਹੀਂ ਕੀਤਾ ਔਰ ਚਾਹੁੰਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੀ ਸ਼ਾਮਿਲ ਹੋ ਸਕੀਏ, ਸਾਡੇ ਆਪਣਿਆਂ ਦੇ ਨਾਮ, ਸਾਡੇ ਨਾਮ ਇਸ ਪ੍ਰੋਗਰਾਮ ਦੇ ਵਿੱਚ ਅਨਾਊਂਸ ਹੋਣ, ਤਾਂ ਫਿਰ ਸਾਡਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਓ ਜੀ, 9465536077 9465536077। ਔਰ ਇਸ ਵਟਸਐਪ 'ਤੇ ਤੁਸੀਂ ਮੈਸੇਜ ਕਰਨਾ ਹੈ ਜੀ ਸਵੇਰੇ 10 ਵਜੇ ਤੋਂ ਲੈ ਕੇ 10:30 ਦੇ ਦਰਮਿਆਨ, ਅਤੇ ਜਿਹੜੇ ਮੈਸੇਜ ਸਾਡੇ ਤੱਕ ਪਹੁੰਚਣਗੇ ਅਸੀਂ ਉਹਨਾਂ ਨੂੰ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਅਤੇ ਫਿਰ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸਤਵਿੰਦਰ ਬੁੱਗਾ ਦੇ ਗਾਏ ਇਸ ਗੀਤ ਦੇ ਨਾਲ, ਔਰ ਉਸ ਤੋਂ ਬਾਅਦ ਤੁਹਾਡੇ ਮੈਸੇਜਿਸ ਪੜ੍ਹਾਂਗੇ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਤਾਂ ਫਿਰ ਆਓ ਆਗਾਜ਼ ਕਰਦੇ ਹਾਂ ਜੀ ਤੁਹਾਡੇ ਭੇਜੇ ਹੋਏ ਮੈਸੇਜਿਸ ਦਾ, ਔਰ ਦੇਖਦੇ ਹਾਂ ਕਿ ਕਿਹੜੇ ਕਿਹੜੇ ਦੋਸਤਾਂ ਨੇ ਸਾਨੂੰ ਅੱਜ ਮੈਸੇਜ ਪਹਿਲਾਂ ਭੇਜ ਦਿੱਤੇ ਨੇ। ਤੋ ਸਭ ਤੋਂ ਪਹਿਲਾਂ ਮੈਸੇਜ ਸਾਡੇ ਤੱਕ ਪਹੁੰਚਿਆ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ ਮੰਦੂਰਕਰ ਦਾ। ਗਾਓਂ ਖੋਖਰਾ ਵਾਲੀ ਤੋਂ ਵਿਨੋਦ ਬਾਰਸਾ, ਵਿਸ਼ਾਲ ਬਾਰਾਸਾ, ਵਿਕਾਸ ਬਾਰਾਸਾ, ਰੌਸ਼ਨੀ ਬਾਰਾਸਾ ਅਤੇ ਸ਼ਗੁਨ ਬਾਰਾਸਾ। ਗਾਓਂ ਫਰਾਂਸੀ ਹਿਸਾਰ ਤੋਂ ਸਾਨੂੰ ਮੈਸੇਜ ਕੀਤਾ ਰਾਜਕੁਮਾਰ ਡੁੱਡੀ, ਪੁਸ਼ਪੇਂਦਰ ਕੁਮਾਰ ਡੁੱਡੀ ਅਤੇ ਪ੍ਰਮੋਦ ਕੁਮਾਰ ਡੁੱਡੀ ਹੋਰਾਂ ਨੇ। ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਇਹਨਾਂ ਦਾ ਪੂਰਾ ਸ਼ਰਮਾ ਪਰਿਵਾਰ। ਵਿਜੇ ਤੰਵਰ ਅਤੇ ਮਮਤਾ ਤੰਵਰ ਨੇ ਸਾਨੂੰ ਮੈਸੇਜ ਕੀਤਾ ਹੈ ਮੁੰਡੀ ਖਰੜ ਤੋਂ। ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਬਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ ਅਤੇ ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਦਾ ਵੀ ਮੈਸੇਜ ਪਹੁੰਚ ਗਿਆ ਹੈ। ਵਿਲੇਜ ਅਲਵਾਨਾ ਮਿਆਨਾ, ਤਹਿਸੀਲ ਪਾਇਲ, ਡਿਸਟ੍ਰਿਕਟ ਲੁਧਿਆਣਾ ਤੋਂ ਦਰਸ਼ਨ ਸਿੰਘ, ਅਵਤਾਰ ਸਿੰਘ, ਜੱਬਰ ਜੰਗ ਸਿੰਘ ਚੀਮਾ ਅਤੇ ਮਹਿਤਬੀਰ ਸਿੰਘ ਰਾਏਪੁਰ ਤੋਂ ਮੈਸੇਜ ਕਰ ਰਹੇ ਨੇ। ਹਰੀਸ਼ ਸਹਿਗਲ ਖੰਨਾ ਤੋਂ, ਜਗਦੀਸ਼ ਸਹਿਗਲ, ਰਾਜ ਸਹਿਗਲ, ਪੂਜਾ ਸਹਿਗਲ, ਪਾਰਥ ਸਹਿਗਲ, ਸਾਰਥਕ ਸਹਿਗਲ ਅਤੇ ਗੁਰਚਰਨ ਸਿੰਘ ਜੋਗੀ, ਗੁਰਲਾਲ ਬੀਰ ਸਿੰਘ, ਪਰਵਾਨ ਸਿੰਘ, ਹਰਦਿਆਲ ਸਿੰਘ, ਸਿਟੀ ਫਾਜ਼ਿਲਕਾ, ਪਿੰਡ ਡੱਬਵਾਲਾ ਕਲਾਂ ਤੋਂ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ ਅਤੇ ਪੋਤਰੀ ਜਸਗੁਨ ਰੱਖੜਾ ਵੀ ਪਹੁੰਚ ਗਏ ਨੇ ਜੀ। ਅਤੇ ਆਓ ਫਿਰ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਇੱਕ ਤੁਹਾਨੂੰ ਸੋਹਣਾ ਜਿਹਾ ਪੰਜਾਬੀ ਗੀਤ ਸੁਣਵਾਉਂਦੇ ਹਾਂ ਆਸਾ ਸਿੰਘ ਮਸਤਾਨਾ ਦੀ ਆਵਾਜ਼ 'ਚ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਤੇ ਇਸ ਧਮਕ ਦੇ ਵਿੱਚ ਥੋੜ੍ਹਾ ਜੀ ਹੁਣ ਬਈ ਤਬਦੀਲੀ ਹੋ ਗਈ ਹੈ ਔਰ ਮੈਂ ਖੇਦ ਚਾਹੁੰਦੀ ਹਾਂ ਕਿ ਅੱਜ ਸਾਡਾ ਵਟਸਐਪ ਜਿਹੜਾ ਹੈ ਲੌਗ ਆਊਟ ਹੋ ਗਿਆ ਹੈ ਔਰ ਉਹ ਤੁਹਾਡੇ ਮੈਸੇਜਸ ਅਸੀਂ ਹੁਣ ਸ਼ਾਮਿਲ ਨਹੀਂ ਕਰ ਪਾਵਾਂਗੇ ਪ੍ਰੋਗਰਾਮ ਦੇ ਵਿੱਚ ਔਰ ਉਸਦੇ ਲਈ ਤਹਿ ਦਿਲੋਂ ਤੁਹਾਡੇ ਕੋਲੋਂ ਮਾਫ਼ੀ। ਲੇਕਿਨ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲੇਗਾ, ਤੁਹਾਡੀ ਪਸੰਦ ਦੇ ਕੋਸ਼ਿਸ਼ ਕਰਾਂਗੇ ਕਿ ਸੋਹਣੇ ਸੋਹਣੇ ਗੀਤ ਜਿਹੜੇ ਤੁਹਾਨੂੰ ਪਸੰਦ ਆ ਜਾਣ ਅਸੀਂ ਉਹ ਇਸ ਪ੍ਰੋਗਰਾਮ ਦੇ ਵਿੱਚ ਪਲੇ ਕਰ ਪਾਈਏ। ਅਤੇ ਆਓ ਫਿਰ ਇਸ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ।

ਜੀ ਹਾਂ, ਜੇ ਦਿਲ ਦੇ ਵਿੱਚ ਇਸ਼ਕ ਹੋਵੇ ਤਾਂ ਮਸਤੀ ਆਪਣੇ ਆਪ ਹੀ ਆ ਜਾਂਦੀ ਹੈ, ਅਤੇ ਮਸਤੀ ਹੁੰਦੀ ਹੈ ਤਾਂ ਪੈਰ ਥਿਰਕੀ ਜਾਂਦੇ ਨੇ। ਔਰ ਇਹ ਜਿਹੜੀ ਮਸਤੀ ਹੈ ਨਾ, ਉਹ ਸਿਰਫ ਸਿਰਫ ਇਸ਼ਕ ਹਕੀਕੀ ਦੇ ਵਿੱਚ ਹੀ ਪੋਸੀਬਲ ਹੋ ਸਕਦੀ ਹੈ, ਕਿਉਂਕਿ ਇਸ਼ਕ ਹਕੀਕੀ ਹੁੰਦਾ ਰੱਬ ਦੇ ਨਾਲ, ਪਰਮਾਤਮਾ ਦੇ ਨਾਲ। ਔਰ ਰੱਬ ਜਿਹੜਾ ਹੈ ਉਹ ਤੁਹਾਡੇ ਤੋਂ ਕਦੀ ਜੁਦਾ ਹੁੰਦਾ ਹੀ ਨਹੀਂ ਹੈ, ਤੁਹਾਡਾ ਮਹਿਬੂਬ ਹਮੇਸ਼ਾ ਤੁਹਾਡੇ ਆਸ ਪਾਸ ਰਹਿੰਦਾ ਹੈ, ਤੁਹਾਡੇ ਸਾਹਮਣੇ ਰਹਿੰਦਾ ਹੈ, ਹਾਜ਼ਰ ਹਜ਼ੂਰ ਰਹਿੰਦਾ ਹੈ। ਅਤੇ ਜੇ ਮਹਿਬੂਬ ਤੋਂ ਜੁਦਾਈ ਨਹੀਂ ਹੈ, ਮਹਿਬੂਬ ਹਰ ਵੇਲੇ 24 ਘੰਟੇ ਤੁਹਾਡੇ ਸਾਹਮਣੇ ਹੈ, ਤਾਂ ਫਿਰ ਮਸਤੀ ਹੀ ਮਸਤੀ ਹੋਏਗੀ। ਇਸ਼ਕ ਹਕੀਕੀ ਦੇ ਵਿੱਚ ਦੁੱਖ ਹੁੰਦਾ, ਕਿਉਂਕਿ ਇਸ਼ਕ ਹਕੀਕੀ ਜਿਹੜਾ ਇਸ਼ਕ ਮਜਾਜੀ ਹੁੰਦਾ, ਉਹਦੇ ਵਿੱਚ ਦੁੱਖ ਇਸ ਕਰਕੇ ਆਉਂਦਾ ਹੈ ਕਿ ਮਹਿਬੂਬ ਜਿਹੜਾ ਹੈ ਜੁਦਾ ਹੋ ਜਾਂਦਾ, ਦੂਰ ਹੋ ਜਾਂਦਾ। ਲੇਕਿਨ ਹਕੀਕੀ ਦੇ ਵਿੱਚ ਇਹ ਚੀਜ਼ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਇਸ ਲਈ ਜਿਹੜੇ ਮਸਤ ਫਕੀਰ ਹੁੰਦੇ ਨੇ, ਰੱਬ ਦੇ ਨਾਲ ਪਿਆਰ ਕਰਦੇ ਨੇ, ਹਮੇਸ਼ਾ ਖੁਸ਼ ਰਹਿੰਦੇ ਨੇ, ਚਿਹਰੇ ਦੇ ਉੱਤੇ ਮੁਸਕਰਾਹਟ ਰਹਿੰਦੀ ਹੈ, ਇੱਕ ਵੱਖਰਾ ਜਿਹਾ ਨੂਰ ਰਹਿੰਦਾ, ਕਿਉਂਕਿ ਹਰ ਟਾਈਮ ਜਿਹੜਾ ਹੈ ਮਹਿਬੂਬ ਹਾਜ਼ਰ ਹਜ਼ੂਰ ਰਹਿੰਦਾ। ਅਤੇ ਆਓ ਜੀ, ਅਗਲਾ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਸੁਖਸ਼ਿੰਦਰ ਸ਼ਿੰਦਾ, ਗੁਰਦਾਸ ਮਾਨ, ਅਬਰਾਰੁਲ ਹੱਕ ਦੀ ਆਵਾਜ਼ ਦੇ ਵਿੱਚ ਕੋਲੈਬੋਰੇਸ਼ਨ।

ਮੈਨੂੰ ਵੀ ਪਤਾ ਹੈ ਕਿ ਚੈਨ ਨਹੀਂ ਆ ਰਿਹਾ ਹੋਏਗਾ, ਕੀ ਇੰਤਜ਼ਾਰ ਹੁੰਦਾ ਹਮੇਸ਼ਾ ਹਰ ਰੋਜ਼ ਕਿ ਜੀ ਸਾਡੇ ਨਾਮ ਸ਼ਾਮਿਲ ਹੋਣਗੇ, ਅਸੀਂ ਆਪਣੇ ਨਾਮ ਸੁਣਾਂਗੇ ਪ੍ਰੋਗਰਾਮ ਦੇ ਵਿੱਚ।

ਤੇ ਖੈਰ ਕੋਈ ਗੱਲ ਨਹੀਂ ਜੀ, ਕਦੀ ਕਦੀ ਇਹ ਚੀਜ਼ਾਂ ਵੀ ਹੋ ਜਾਂਦੀਆਂ ਨੇ ਅਤੇ ਇਸ ਚੀਜ਼ ਨੂੰ ਵੀ ਸਾਨੂੰ ਵੱਡੇ ਦਿਲ ਦੇ ਨਾਲ ਐਕਸੈਪਟ ਕਰ ਲੈਣਾ ਚਾਹੀਦਾ ਕਿ ਕਦੀ ਨਹੀਂ ਹੋਇਆ ਕਿ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਿਲ ਨਹੀਂ ਹੋ ਪਾਏ। ਅਤੇ ਕਹਿੰਦੇ ਨਾ ਕਿ ਵੱਡੇ ਵੱਡੇ ਸ਼ਹਿਰਾਂ 'ਚ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਅਤੇ ਇਸ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਵੀ ਨਾ ਵੱਡੀਆਂ ਵੱਡੀਆਂ ਗੱਲਾਂ ਵੀ ਹੋ ਜਾਂਦੀਆਂ ਨੇ, ਛੋਟੀਆਂ ਛੋਟੀਆਂ ਵੀ ਗੱਲਾਂ ਹੁੰਦੀਆਂ ਨੇ। ਅਤੇ ਜ਼ਿੰਦਗੀ ਸੁੱਖ ਦੁੱਖ ਦਾ ਨਾਮ ਹੈ, ਜ਼ਿੰਦਗੀ ਸਾਨੂੰ ਹਮੇਸ਼ਾ ਉਹ ਚੀਜ਼ ਨਹੀਂ ਦਿੰਦੀ ਜੋ ਅਸੀਂ ਚਾਹੁੰਦੇ ਹਾਂ, ਕਈ ਵਾਰੀ ਉਹ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਜਿਹਨਾਂ ਅਸੀਂ ਜਿਹਨਾਂ ਦੇ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ, ਚਾਹਿਆ ਵੀ ਨਹੀਂ ਹੁੰਦਾ, ਚਾਹੁੰਦੇ ਨਹੀਂ ਅਸੀਂ ਬਿਲਕੁਲ, ਲੇਕਿਨ ਉਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ। ਅੱਜ ਛੋਟੀ ਜਿਹੀ ਗੱਲ ਹੈ, ਕੋਈ ਗੱਲ ਨਹੀਂ ਜੀ, ਅੱਜ ਪ੍ਰੋਗਰਾਮ ਦੇ ਵਿੱਚ ਨਾਮ ਸ਼ਾਮਿਲ ਨਹੀਂ ਹੋ ਪਾ ਰਹੇ ਤਾਂ ਕੱਲ੍ਹ ਜ਼ਰੂਰ ਹੋਣਗੇ। ਅਤੇ ਆਓ ਫਿਰ ਅਗਲਾ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਸ਼ਾਜ਼ੀਆ ਮਨਜ਼ੂਰ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ।

ਜੀ ਹਾਂ, ਚੰਨ ਮੱਖਣ ਜੇਕਰ ਹੱਸ ਕੇ ਤੱਕ ਲਏ ਤਾਂ ਦਿਲ ਨੂੰ ਠੰਡ ਪੈ ਜਾਂਦੀ ਹੈ। ਜੇਕਰ ਛੋਟਾ ਜਿਹਾ ਬੱਚਾ ਆ ਕੇ ਦੌੜ ਕੇ ਗਲਵਕੜੀ ਪਾ ਲਏ ਤਾਂ ਵੀ ਦਿਲ ਨੂੰ ਠੰਡ ਪੈ ਜਾਂਦੀ ਹੈ, ਅਤੇ ਜੇਕਰ ਬਜ਼ੁਰਗ ਸਿਰ ਦੇ ਉੱਤੇ ਹੱਥ ਰੱਖ ਦੇਣ ਪਿਆਰ ਦੇ ਨਾਲ ਤਾਂ ਵੀ ਦਿਲ ਨੂੰ ਕਿੰਨਾ ਸਕੂਨ ਮਹਿਸੂਸ ਹੁੰਦਾ ਹੈ। ਯਾਨੀ ਕਿ ਪਿਆਰ, ਪਿਆਰ ਤੁਹਾਨੂੰ ਜਿੱਥੋਂ ਮਰਜ਼ੀ ਮਿਲੇ ਦਿਲ ਨੂੰ ਸਕੂਨ ਹੀ ਦਿੰਦਾ ਹੈ, ਅਤੇ ਇਸ ਕਰਕੇ ਜੇਕਰ ਸਾਨੂੰ ਪਿਆਰ ਮਿਲਦਾ ਹੈ ਤਾਂ ਅਸੀਂ ਸਕੂਨ ਮਹਿਸੂਸ ਕਰਦੇ ਹਾਂ, ਚੰਗਾ ਲੱਗਦਾ ਹੈ, ਵਧੀਆ ਲੱਗਦਾ ਹੈ। ਅਤੇ ਜੇਕਰ ਅਸੀਂ ਕਿਸੇ ਨੂੰ ਪਿਆਰ ਵੰਡੀਏ ਦਈਏ ਤਾਂ ਉਹਨੂੰ ਵੀ ਕਿੰਨਾ ਚੰਗਾ ਲੱਗੇਗਾ, ਹੈ ਨਾ। ਅਤੇ ਜ਼ਰੂਰੀ ਨਹੀਂ ਹੈ ਕਿ ਜਿੱਥੋਂ ਇਨਸਾਨ ਚਾਹੇ ਉੱਥੋਂ ਪਿਆਰ ਮਿਲੇ ਹੀ ਮਿਲੇ, ਲੇਕਿਨ ਇਹ ਜ਼ਰੂਰ ਹੋ ਸਕਦਾ ਹੈ ਕਿ ਤੁਸੀਂ ਸਭ ਨੂੰ ਪਿਆਰ ਦੇ ਸਕੋ, ਤੁਸੀਂ ਸਭ ਦਾ ਸਤਿਕਾਰ ਕਰ ਸਕੋ, ਇੱਕ ਪਿਆਰੀ ਜੀ ਸਮਾਈਲ ਦੇ ਨਾਲ ਸਭ ਨੂੰ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿ ਸਕੋ, ਨਮਸਕਾਰ ਕਹਿ ਸਕੋ, ਹੈਲੋ ਬੋਲ ਸਕੋ। ਇੱਕ ਚਿਹਰੇ ਦੇ ਉੱਤੇ ਪਿਆਰੀ ਜੀ ਸਮਾਈਲ ਬਹੁਤ ਹੁੰਦੀ ਹੈ। ਅਤੇ ਆਓ ਜੀ ਇੱਕ ਸਮਾਈਲ ਦੇ ਨਾਲ ਅਗਲਾ ਗੀਤ ਸੁਣਦੇ ਹਾਂ ਐਮੀ ਵਿਰਕ ਦੀ ਆਵਾਜ਼ 'ਚ।

ਵਾਕਈ ਜੀ ਅੱਜ ਕੱਲ੍ਹ ਦੇ ਜਵਾਕਾਂ ਤੋਂ ਤਾਂ ਬਚ ਕੇ ਹੀ ਬਹੁਤ ਸ਼ੈਤਾਨ ਹੈਗੇ ਨੇ, ਬਹੁਤ ਐਨਰਜੀ ਹੈਗੀ ਇਹਨਾਂ ਦੇ ਵਿੱਚ, ਅਤੇ ਜਦੋਂ ਜੋਸ਼ ਆਪਣੀ ਆਈ 'ਤੇ ਆ ਜਾਂਦੇ ਨੇ ਨਾ ਤਾਂ ਫਿਰ ਕਹਿੰਦੇ ਕਿ ਸਰਕਾਰਾਂ ਵੀ ਬਦਲ ਜਾਂਦੀਆਂ ਨੇ ਇਹਨਾਂ ਦੇ ਸਾਹਮਣੇ। ਅਸੀਂ ਐਗਜ਼ਾਮਪਲ ਦੇਖੀਏ ਨੇਪਾਲ ਦੇ ਵਿੱਚ ਕਿ ਇਹਨਾਂ ਜਵਾਕਾਂ ਨੇ ਜਿਹਨਾਂ ਨੂੰ ਜੈਨ ਜ਼ੀ ਕਿਹਾ ਜਾਂਦਾ ਹੈ ਸਰਕਾਰਾਂ ਬਦਲ ਕੇ ਰੱਖ ਦਿੱਤੀਆਂ। ਤੋ ਇਸ ਕਰਕੇ ਇਸ ਜੋਸ਼ੀਲੀ ਜਨਰੇਸ਼ਨ ਦੇ ਨਾਲ ਸਾਨੂੰ ਵੀ ਕਦਮ ਦੇ ਨਾਲ ਕਦਮ ਮਿਲਾ ਕੇ ਹੀ ਚੱਲਣਾ।

0: ਰਹੇਗਾ, ਨਹੀਂ ਤਾਂ ਬਹੁਤ ਅੱਗੇ ਦੌੜ ਜਾਣਗੇ, ਬਹੁਤ ਅੱਗੇ ਚਲੇ ਜਾਣਗੇ. ਅਤੇ ਇਹਨਾਂ ਦੇ ਨਾਲ ਜੇਕਰ ਅਸੀਂ ਮਿਲ ਕੇ ਚੱਲਾਂਗੇ, ਕਦਮ ਦੇ ਨਾਲ ਕਦਮ ਮਿਲਾ ਕੇ ਚੱਲਾਂਗੇ, ਇਹਨਾਂ ਦੇ ਨਾਲ ਰਹਾਂਗੇ, ਤਾਂ ਇਹਨਾਂ ਨੂੰ ਅਸੀਂ ਚੰਗੀਆਂ ਗੱਲਾਂ ਵੀ ਨਾਲੋਂ ਨਾਲ ਸਿਖਾ ਪਾਵਾਂਗੇ. ਨਹੀਂ ਤਾਂ ਫਿਰ ਕਹਿੰਦੇ ਨੇ ਕਿ ਜਦੋਂ ਜੋਸ਼ ਹੁੰਦਾ ਨਾ ਤਾਂ ਹੋਸ਼ ਥੋੜ੍ਹਾ ਜਿਹਾ ਘੱਟ ਹੋ ਜਾਂਦਾ. ਇਸ ਕਰਕੇ ਜੋਸ਼ ਜ਼ਰੂਰ ਬਣਿਆ ਰਹੇ, ਲੇਕਿਨ ਨਾਲ ਨਾਲ ਹੋਸ਼ ਜਿਹੜਾ ਹੈ ਉਹ ਸਾਡੀ ਜਨਰੇਸ਼ਨ ਨੂੰ ਦੇਣਾ ਪਏਗਾ. ਅਤੇ ਆਓ ਜੀ ਅਗਲਾ ਗੀਤ ਸੁਣਦੇ ਹਾਂ ਸ਼ਹਿਰੀ ਮਾਨ ਦੀ ਆਵਾਜ਼ 'ਚ.
1: ਤੇਰੇ

ਚੰਨ ਨੂੰ ਦੇਖਣਾ ਹੁੰਦਾ ਤੁਸੀਂ ਉਦਾਂ ਵੀ ਚੰਨ ਨੂੰ ਵੇਖੋ ਤੇ ਬਹੁਤ ਪਿਆਰਾ ਲੱਗਦਾ ਟਾਈਮ ਕੱਢੋ ਥੋੜਾ ਜਿਹਾ ਤੇ ਆਓ ਜੀ ਹੁਣ ਇਸ ਪ੍ਰੋਗਰਾਮ ਦਾ ਟਾਈਮ ਜਿਹੜਾ ਹੈ ਉਹ ਗਾਣੇ ਚਲਦੇ ਚਲਦੇ ਸੁਣਦੇ ਸੁਣਦੇ ਹੀ ਖਤਮ ਹੋ ਗਿਆ ਜੀ ਆਖਰੀ ਗੀਤ ਸੁਣਵਾਉਣ ਜਾ ਰਿਹਾ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ

0: ਮਿਲਦਾ।
1: ਚਲੋ ਜੀ, ਸ਼ੁਕਰ ਹੈ ਚੰਨ ਮਿਲਦਾ ਤਾਂ ਹੈਗਾ ਘੱਟੋ ਘੱਟ, ਲੇਕਿਨ ਅੱਜ ਕੱਲ੍ਹ ਸਾਡੇ ਕੋਲ ਟਾਈਮ ਹੀ ਨਹੀਂ ਹੈ ਕਿ ਅਸੀਂ ਕੁਦਰਤ ਦੀਆਂ ਇਹਨਾਂ ਨਿਯਮਤਾਂ ਨੂੰ ਦੇਖ ਸਕੀਏ, ਇਹਨਾਂ ਨੂੰ ਨਿਹਾਰ ਸਕੀਏ, ਅਤੇ ਥੋੜ੍ਹਾ ਜਿਹਾ ਟਾਈਮ ਜ਼ਰੂਰ ਕੱਢਿਆ ਕਰੀਏ। ਬਹੁਤ ਦਿਲ ਨੂੰ ਸਕੂਨ ਮਿਲਦਾ ਕਿ ਜਦੋਂ ਅਸੀਂ ਕੁਦਰਤ ਦੇ ਨਜ਼ਾਰੇ ਦੇਖਦੇ ਹਾਂ। ਰਾਤੀ ਚੜ੍ਹਿਓ ਛੱਤ 'ਤੇ, ਜ਼ਰੂਰੀ ਨਹੀਂ ਹੈ ਕਿ ਸਿਰਫ ਕਰਵਾ ਚੌਥ ਵਾਲੇ ਦਿਨ

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਇਸ ਵੇਲੇ ਦੁਪਹਿਰ ਦੇ 12 ਵਜਣ ਵਾਲੇ ਨੇ ਹੁਣ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ
1: ਨਮਸਕਾਰ ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ कृतज्ञ राष्ट्र आज राष्ट्रपिता महात्मा गांधी और पूर्व प्रधानमंत्री लाल बहादुर शास्त्री की जयंती पर उन्हें श्रद्धा सुमन अर्पित कर रहा है। इस अवसर पर देशभर में विभिन्न कार्यक्रमों का आयोजन किया जा रहा है। राष्ट्रीय राजधानी दिल्ली में महात्मा गांधी की समाधि राजघाट पर सर्वधर्म प्रार्थना सभा का आयोजन किया गया।

0: नमस्कार।
1: प्रोग्राम वस्ते वड़े लेके अर्चना हाजिर
0: ते अर्चना दे नाल नाल अलका भी हाजिर। ਹੋਰ ਸੁਣਾਓ ਅਰਚਨਾ ਜੀ, ਕੀ ਹਾਲ ਚਾਲ ਨੇ?
1: ਬਈ ਹਾਲ ਚਾਲ ਠੀਕ ਨੇ। ਜਦੋਂ ਅਸੀਂ ਆਪਣੀ ਦਿਨ ਚਰਿਆ ਦੀ ਗੱਲ ਕਰਦੇ ਹਾਂ, ਉਹਦੇ ਨਾਲ ਨਾਲ ਅਸੀਂ ਮੌਸਮ ਦੀ ਵੀ ਗੱਲ ਕਰਦੇ ਹਾਂ। ਜਦੋਂ ਮੌਸਮ ਗਰਮੀ ਆਉਂਦੀ ਹੈ ਤਾਂ ਅਸੀਂ ਸਾਰੇ ਕਹਿੰਦੇ ਹਾਂ ਹਾਏ ਗਰਮੀ, ਹਾਏ ਗਰਮੀ। ਠੰਡ ਆਉਂਦੀ ਹੈ ਤੇ ਅਸੀਂ ਤਦ ਵੀ ਇੱਦਾਂ ਹੀ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਤੇ ਜਿਹੜਾ ਵਿਚਲਾ ਮੌਸਮ ਹੁੰਦਾ ਹੈ ਨਾ ਅਲਕਾ ਜੀ, ਇਹ ਬੜਾ ਹੀ ਜ਼ਿਆਦਾ ਆਪਣੇ ਆਪ ਨੂੰ ਸੰਭਾਲ ਕੇ ਰੱਖਣ ਵਾਲਾ ਹੁੰਦਾ।
0: ਬਿਲਕੁਲ, ਵੈਸੇ ਤਾਂ ਇਹ ਵਾਲਾ ਮੌਸਮ ਬਹੁਤ ਹੀ ਵਧੀਆ ਹੁੰਦਾ, ਨਾ ਬਹੁਤੀ ਗਰਮੀ ਅਤੇ ਨਾ ਬਹੁਤੀ ਠੰਡ, ਹੈ ਨਾ। ਪਰ ਫਿਰ ਵੀ ਜਿਹੜੇ ਸ਼ਾਮ ਦੇ ਟਾਈਮ 'ਤੇ ਥੋੜ੍ਹੀ ਜਿਹੀ ਸਰਦੀ ਹੋਣ ਲੱਗ ਪਈ ਹੈ, ਮਤਲਬ ਥੋੜ੍ਹੀ ਜਿਹੀ ਠੰਡੀ ਹਵਾ ਚੱਲਦੀ ਹੈ, ਅਤੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਠੰਡ ਲੱਗਣ ਦਾ ਡਰ ਹੁੰਦਾ, ਅਤੇ ਜਿਹੜੇ ਬਜ਼ੁਰਗ ਹੁੰਦੇ ਆ, ਜ਼ਿਆਦਾ ਬਜ਼ੁਰਗ ਹੋ ਜਾਂਦੇ, ਉਹਨਾਂ ਨੂੰ ਵੀ ਅਸੀਂ ਬੱਚਿਆਂ ਦੇ ਵਾਂਗੂ ਹੀ ਸਮਝਦੇ ਹਾਂ। ਇਸ ਕਰਕੇ ਬੱਚਿਆਂ ਦੇ ਅਤੇ ਬਜ਼ੁਰਗਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
1: ਬਿਲਕੁਲ ਜੀ, ਸੰਭਾਲ ਕਰਨੀ ਚਾਹੀਦੀ ਹੈ ਅਤੇ ਆਪਣੀ ਸੋਚ ਨੂੰ, ਆਪਣੀ ਦਿਨ ਚਰਿਆ ਨੂੰ ਵੀ ਬਦਲਣ ਦੀ ਜ਼ਰੂਰਤ ਹੁੰਦੀ ਹੈ। ਅਤੇ ਹਰ ਦਿਨ ਆਪਣੇ ਆਪ ਦੇ ਵਿੱਚ ਇੱਕ ਖਾਸ ਹੁੰਦਾ, ਖਾਸ ਹੋਣ ਦੇ ਨਾਲ ਨਾਲ ਕਈ ਸੁਨੇਹ ਵੀ ਲੈ ਕੇ ਆਉਂਦਾ। ਅਤੇ ਜਦੋਂ ਅਸੀਂ ਖਾਸ ਤੌਰ 'ਤੇ 2 ਅਕਤੂਬਰ ਦੀ ਗੱਲ ਕਰਦੇ ਹਾਂ, ਅਤੇ 2 ਅਕਤੂਬਰ ਭਾਰਤ ਦੇ ਇਤਿਹਾਸ ਦੇ ਵਿੱਚ ਮਹਾਨ ਸ਼ਖਸੀਅਤਾਂ ਨੂੰ, 2 ਮਹਾਨ ਸ਼ਖਸੀਅਤਾਂ ਨੂੰ

0: ਯਾਦ ਕਰਦੇ ਹਾਂ ਅਸੀਂ ਤੇ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਦੇ ਉੱਤੇ ਜੋ ਉਹਨਾਂ ਨੇ ਕਰਕੇ ਸਾਨੂੰ ਦਿਖਾਇਆ ਤੇ ਇੱਕ ਚੀਜ਼ ਆਪਾਂ ਜ਼ਿੰਦਗੀ ਦੇ ਵਿੱਚ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਸਕੇ ਉਹਨਾਂ ਨੇ ਜੋ ਕਰਮੀਆਂ ਕੀਤੀਆਂ ਉਹਨਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ ਤਾਂ ਜੋ ਆਪਣੇ ਭਾਰਤ ਨੂੰ ਹੋਰ ਮਹਾਨ ਬਣਾਉਣ ਦੇ ਵਿੱਚ ਯੋਗਦਾਨ ਪਾ।
1: ਬਿਲਕੁਲ ਅਰਚਨਾ ਜੀ, ਤੁਹਾਡਾ ਜਿਹੜਾ ਇਸ਼ਾਰਾ ਹੈ ਉਹ ਮੈਂ ਸਮਝ ਰਹੀ ਹਾਂ। ਅੱਜ 2 ਅਕਤੂਬਰ ਅਸੀਂ ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਅਤੇ ਇਸ ਦੇ ਨਾਲ ਨਾਲ ਹੀ ਅੱਜ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਵੀ ਜਨਮ ਦਿਵਸ ਹੁੰਦਾ ਹੈ, ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ। ਕਹਿੰਦੇ ਜਿਹੜੇ ਲਾਲ ਬਹਾਦੁਰ ਸ਼ਾਸਤਰੀ ਜੀ ਉਹ ਤਾਂ ਸਾਡੇ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਸਨ ਅਤੇ ਜਿਹੜੇ ਮਹਾਤਮਾ ਗਾਂਧੀ ਸਨ ਉਹ ਸਾਡੇ ਰਾਸ਼ਟਰ ਪਿਤਾ।
0: ਬਿਲਕੁਲ,
1: ਉਹਨਾਂ ਨੇ ਸਾਡੇ ਦੇਸ਼ ਦੇ ਵਿੱਚ ਸਾਨੂੰ ਕਿਵੇਂ ਜੀਣਾ, ਕਿਵੇਂ ਸੱਚ ਬੋਲਣਾ, ਅਹਿੰਸਾ ਦੇ ਨਾਲ ਚੱਲਣਾ, ਆਪਣੀਆਂ ਸਵਦੇਸ਼ੀ ਚੀਜ਼ਾਂ ਨੂੰ ਅਪਣਾਉਣਾ, ਸਵੱਛਤਾ, ਧਰਮ ਨਿਰਪੱਖਤਾ, ਉਹਨਾਂ ਨੇ ਬਹੁਤ ਕੁਝ ਸਾਨੂੰ ਗਿਆਨ ਦਿੱਤਾ ਹੈ ਔਰ ਨਾਲ ਨਾਲ ਸਾਨੂੰ ਉਹਨਾਂ ਨੇ ਇਹ ਸਿਖਾਇਆ ਕਿ ਆਪਣਾ ਕਰਮ ਜਿਹੜਾ ਆਪ ਕਰੋ, ਹਰ ਕੰਮ ਆਪਣਾ ਆਪ ਕਰੋ।
0: ਜੀ, ਜਦੋਂ ਅਸੀਂ ਮਹਾਤਮਾ ਗਾਂਧੀ ਜੀ ਦੀ ਗੱਲ ਕਰਦੇ ਹਾਂ ਤੇ ਭਾਰਤ ਦੀ ਹੀ ਨਹੀਂ ਪੂਰੀ ਦੁਨੀਆ ਦੀ ਸੋਚ ਬਦਲਣ ਦੇ ਵਿੱਚ ਮੁੱਢਲਾ ਯੋਗਦਾਨ ਮਹਾਤਮਾ ਗਾਂਧੀ ਜੀ ਦਾ ਰਿਹਾ। ਜਦੋਂ ਅਸੀਂ ਅਹਿੰਸਾ, ਸੱਚਾਈ, ਸਹਿਣਸ਼ੀਲਤਾ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਜਿਹੜਾ ਚਿਹਰਾ ਸਾਡੇ ਸਾਹਮਣੇ ਆਉਂਦਾ ਹੈ ਉਹ ਸਾਡੇ ਸਾਹਮਣੇ ਆਉਂਦਾ ਜੀ ਮਹਾਤਮਾ ਗਾਂਧੀ ਜੀ ਦਾ।
1: ਜੀ,
0: ਤੇ ਜਦੋਂ ਅਸੀਂ ਸੁਣਦੇ ਬਚਪਨ ਚ ਸੁਣਦੇ ਸੀਗੇ ਜੈ ਜਵਾਨ ਜੈ ਕਿਸਾਨ, ਇੰਨੇ ਜ਼ੋਰ ਦੇ ਨਾਲ ਇਹ ਨਾਰਾ ਜਦੋਂ ਕੰਨਾਂ ਚ ਗੂੰਜਦਾ ਸੀ ਤੇ ਇੱਕ ਸ਼ਖਸੀਅਤ ਅਜਿਹੀ ਜਿਨ੍ਹਾਂ ਨੇ ਆਪਣੀ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ ਭਾਰਤ ਨੂੰ ਆਜ਼ਾਦੀ ਦਿਲਵਾਉਣ ਦੇ ਵਿੱਚ, ਤੇ ਜਦੋਂ ਉਹ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਅਜਿਹੀਆਂ ਕਾਰਗੁਜ਼ਾਰੀਆਂ ਕੀਤੀਆਂ ਜਿਹੜੀ ਕਿ ਹਿੰਦੁਸਤਾਨ ਨੂੰ ਇੱਕ ਨਵੀਆਂ ਤਰਜੀਹਾਂ ਦੇ ਉੱਤੇ, ਨਵੀਆਂ ਲੀਕਾਂ ਦੇ ਉੱਤੇ ਲੈ ਕੇ ਗਿਆ।
1: ਅਰਚਨਾ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹੜਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਉਹ ਅੱਜ ਵੀ ਸਾਡੇ ਕਿਸਾਨਾਂ ਨੂੰ ਮੋਟੀਵੇਟ ਕਰਦਾ ਹੈ। ਜਦੋਂ ਵੀ ਇਹ ਨਾਰਾ ਸੁਣਿਆ ਜਾਂਦਾ ਤੇ ਸਾਡੇ ਦੇਸ਼ ਦੇ ਜਿਹੜੇ ਕਿਸਾਨ ਆ ਉਹ ਸਾਡੇ ਅੰਨਦਾਤਾ, ਉਹਨਾਂ ਨੂੰ ਇਹ ਪਤਾ ਲੱਗਦਾ ਕਿ ਅਗਰ ਅਸੀਂ ਦੇਸ਼ ਵਾਸਤੇ ਅਨਾਜ ਨਹੀਂ ਉਗਾਵਾਂਗੇ ਤਾਂ ਸਾਡੇ ਜਿਹੜੇ ਭਾਰਤ ਵਾਸੀ ਆ ਉਹਨਾਂ ਨੂੰ ਅਨਾਜ ਨਹੀਂ ਮਿਲੇਗਾ ਔਰ ਜਿਹੜੇ ਸਾਡੇ ਜਵਾਨ ਆ ਉਹਨਾਂ ਨੂੰ ਪਤਾ ਕਿ ਅਗਰ ਅਸੀਂ ਸਰਹੱਦਾਂ 'ਤੇ ਖੜ੍ਹੇ ਹੋ ਕੇ ਦੇਸ਼ ਦੀ ਰੱਖਿਆ ਨਹੀਂ ਕਰਾਂਗੇ ਤਾਂ ਸਾਡਾ ਦੇਸ਼ ਜਿਹੜਾ ਸੁਰੱਖਿਅਤ ਨਹੀਂ ਹੋਏਗਾ। ਇਸੇ ਕਰਕੇ ਜਦੋਂ ਦੇਸ਼ ਦੇ ਉੱਤੇ ਥੋੜ੍ਹੀ ਜਿਹੀ ਭੀੜ ਪਈ ਤਾਂ ਉਹਨਾਂ ਨੇ ਸਾਡੇ ਜਵਾਨਾਂ ਨੂੰ ਔਰ ਕਿਸਾਨਾਂ ਨੂੰ ਦੋਨਾਂ ਨੂੰ ਇਸ ਗੱਲ ਲਈ ਮੋਟੀਵੇਟ ਕਰਦੇ ਹੋਏ ਲਿਖਿਆ ਕਿ ਸਾਨੂੰ ਕਿ ਜੈ ਜਵਾਨ ਜੈ ਕਿਸਾਨ, ਕਿ ਇਹ ਦੋਨਾਂ ਤੋਂ ਬਿਨਾਂ ਸਾਡੇ ਜਿਹੜਾ ਜੀਵਨ ਹੈ ਅਧੂਰਾ ਹੈ। ਠੀਕ ਹੈ, ਅਤੇ ਜਿਹੜੇ ਮਹਾਤਮਾ ਗਾਂਧੀ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਹਮੇਸ਼ਾ ਸੱਚ ਬੋਲੋ। ਕਦੀ ਵੀ ਉਹਨਾਂ ਨੇ ਬਚਪਨ ਤੋਂ ਹੀ ਸੱਚਾਈ ਦੇ ਮਗਰ ਲੱਗੇ ਹੋਏ ਸੀ ਕਿ ਉਹ ਕਹਿੰਦੇ ਸੀ ਝੂਠ ਨਹੀਂ ਬੋਲਣਾ ਚਾਹੀਦਾ, ਕਿ ਅਗਰ ਅਸੀਂ ਸੱਚ ਬੋਲਾਂਗੇ ਤਾਂ ਸਾਡਾ ਕੋਈ ਵੀ ਕੰਮ ਜਿਹੜਾ ਹੈ ਉਹ ਹਮੇਸ਼ਾ ਸਫਲ ਹੋਏਗਾ, ਕਿਉਂਕਿ ਝੂਠ ਦੇ ਨਾਲ ਸਾਨੂੰ ਹੋਰ 100 ਝੂਠ ਬੋਲਣੇ ਪੈਂਦੇ ਆ। ਇਹੀ ਕਹਾਵਤ ਅਸੀਂ ਅੱਜ ਆਪਣੇ ਬੱਚਿਆਂ ਨੂੰ ਵੀ ਦੱਸਦੇ ਹਾਂ ਕਿ ਅਗਰ ਤੁਸੀਂ ਇੱਕ ਝੂਠ ਬੋਲਦੇ ਹੋ ਤਾਂ ਤੁਹਾਨੂੰ ਉਹਦੇ ਨਾਲ ਹੋਰ ਕਈ ਝੂਠ ਬੋਲਣੇ ਪੈਂਦੇ ਨੇ। ਇਸ ਕਰਕੇ ਹਮੇਸ਼ਾ ਸੱਚ ਬੋਲੋ ਔਰ ਆਪਣੀ ਜ਼ਿੰਦਗੀ ਨੂੰ ਅਗਾਂਹ ਵਧਾਓ।
0: ਬਿਲਕੁਲ ਜੀ, ਅਸੀਂ ਅੱਜ ਮਨਾ ਰਹੇ ਹਾਂ ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ ਤੇ ਕਿਸੇ ਦੇ ਹੋਰ ਜਾਣਕਾਰੀ, ਵੈਸੇ ਤਾਂ ਉਹ ਜਾਣਕਾਰੀ ਕਿਸੇ ਹੋਰ ਦੇ ਮੁਹਤਾਜ ਨਹੀਂ ਨੇ, ਬਟ ਫਿਰ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਝਾਤ ਮਾਰਦੇ ਹਾਂ। ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਅਤੇ ਉਹਨਾਂ ਦੇ ਅਹਿੰਸਾਵਾਦੀ ਵਿਚਾਰ ਅਤੇ ਸਾਨੂੰ ਜਿਹੜਾ ਇੱਕ ਸੁਨੇਹਾ ਅਤੇ ਜਾਣਕਾਰੀ ਦੇ ਰਹੇ ਨੇ ਉਹ ਨੇ ਜੀ ਹਰਨਿੰਦਰਜੀਤ ਕੌਰ ਜੀ, ਆਓ ਸੁਣਦੇ ਹਾਂ।
2: ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਵਿਅਕਤੀ ਬਾਰੇ ਜਿਸ ਨੇ ਸਿਰਫ ਭਾਰਤ ਦੀ ਹੀ ਨਹੀਂ ਸਗੋਂ ਸਾਰੀ ਦੁਨੀਆ ਦੀ ਸੋਚ ਨੂੰ ਬਦਲ ਦਿੱਤਾ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਮਹਾਤਮਾ ਗਾਂਧੀ ਜੀ ਦੀ, ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਸੀ ਅਹਿੰਸਾ ਅਤੇ ਸੱਚਾਈ। ਮਹਾਤਮਾ ਗਾਂਧੀ ਜੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਉਹਨਾਂ ਦਾ ਜਨਮ 2 ਅਕਤੂਬਰ 1869 ਨੂੰ ਪੋਰਬੰਦਰ ਗੁਜਰਾਤ ਵਿੱਚ ਹੋਇਆ। ਉਹਨਾਂ ਨੇ ਮੁੱਢਲੀ ਸਿੱਖਿਆ ਰਾਜਕੋਟ ਤੋਂ ਪ੍ਰਾਪਤ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਕਸਤੂਰਬਾ ਜੀ ਨਾਲ ਉਹਨਾਂ ਦਾ ਵਿਆਹ ਹੋ ਗਿਆ। ਗਾਂਧੀ ਜੀ ਦੇ ਪਿਤਾ ਜੀ ਦਾ ਨਾਂ ਕਰਮਚੰਦ ਉੱਤਮ ਚੰਦ ਗਾਂਧੀ ਸੀ। ਉਹ ਪੋਰਬੰਦਰ ਅਤੇ ਰਾਜਕੋਟ ਰਿਆਸਤਾਂ ਦੇ ਦੀਵਾਨ ਸਨ। ਉਹ ਨਿਯਮ ਪਾਲਕ, ਸਧਾਰਨ ਜੀਵਨ ਜਿਉਣ ਵਾਲੇ ਅਤੇ ਇਮਾਨਦਾਰ ਵਿਅਕਤੀ ਸਨ। ਗਾਂਧੀ ਜੀ ਦੇ ਮਾਤਾ ਜੀ ਦਾ ਨਾਂ ਪੁਤਲੀਬਾਈ ਗਾਂਧੀ ਸੀ। ਉਹ ਧਾਰਮਿਕ ਭਾਵਨਾਵਾਂ ਵਾਲੇ ਇਸਤਰੀ ਸਨ, ਜਿਹੜੇ ਕਿ ਜੈਨ ਅਤੇ ਵੈਸ਼ਨਵ ਰੀਤਾਂ ਨੂੰ ਮੰਨਦੇ ਸਨ। ਉਪਵਾਸ, ਸੇਵਾ ਭਾਵਨਾ, ਸਾਫ਼ ਸੁਥਰਾ ਖਾਣਾ ਅਤੇ ਸੱਚਾਈ ਉਹਨਾਂ ਦੇ ਜੀਵਨ ਦਾ ਅੰਗ ਸੀ। ਗਾਂਧੀ ਜੀ ਨੇ ਸਾਦਗੀ ਅਤੇ ਆਤਮ ਸੰਜਮ ਆਪਣੇ ਮਾਤਾ ਪਿਤਾ ਤੋਂ ਹੀ ਸਿੱਖਿਆ। ਕਹਿੰਦੇ ਨੇ ਨਾ, ਮਾਂ ਪਰ ਪੂਤ, ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜ੍ਹਾ ਥੋੜ੍ਹਾ। ਉਹਨਾਂ ਨੇ ਇੰਗਲੈਂਡ ਤੋਂ ਕਾਨੂੰਨ ਦੀ ਸਿੱਖਿਆ ਲੈਣ ਤੋਂ ਬਾਅਦ ਦੱਖਣੀ ਅਫਰੀਕਾ ਵਿੱਚ ਕਈ ਸਾਲ ਗੁਜ਼ਾਰੇ, ਜਿੱਥੇ ਉਹਨਾਂ ਨੇ ਪਹਿਲੀ ਵਾਰ ਨਸਲੀ ਭੇਦ ਭਾਵ ਦਾ ਸਾਹਮਣਾ ਕੀਤਾ। ਗਾਂਧੀ ਜੀ ਇੱਕ ਕੰਪਨੀ ਦੇ ਕਾਨੂੰਨੀ ਕੰਮ ਲਈ ਦੱਖਣੀ ਅਫਰੀਕਾ ਗਏ ਸਨ। ਉਹਨਾਂ ਨੇ ਡਰਬਨ

ਤੋਂ ਪ੍ਰਿਟੋਰੀਆ ਤੱਕ ਦਾ ਰੇਲ ਦਾ ਪਹਿਲੇ ਦਰਜੇ ਦਾ ਟਿਕਟ ਖਰੀਦਿਆ ਸੀ। ਜਦੋਂ ਪੀਟਰ ਮੈਰਿਟਸਬਰਗ ਰੇਲਵੇ ਸਟੇਸ਼ਨ ਤੇ ਪਹੁੰਚੇ ਤਾਂ ਇੱਕ ਗੋਰੇ ਯਾਤਰੀ ਨੇ ਉਹਨਾਂ ਦੀ ਸ਼ਿਕਾਇਤ ਕੀਤੀ, ਇਹ ਕਾਲਾ ਮਨੁੱਖ ਪਹਿਲੀ ਕਲਾਸ ਵਿੱਚ ਕਿਵੇਂ ਬੈਠ ਸਕਦਾ ਹੈ। ਇਸ ਸ਼ਿਕਾਇਤ ਕਰਕੇ ਗਾਂਧੀ ਜੀ ਨੂੰ ਗੱਡੀ ਵਿੱਚੋਂ ਜ਼ਬਰਦਸਤੀ ਉਤਾਰ ਦਿੱਤਾ ਗਿਆ। ਠੰਡੀ ਰਾਤ ਵਿੱਚ ਉਹਨਾਂ ਨੂੰ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚ ਬੈਠਣਾ ਪਿਆ। ਉਹ ਬਹੁਤ ਅਪਮਾਨਿਤ ਅਤੇ ਦੁਖੀ ਹੋਏ। ਇਹ ਅਪਮਾਨ ਅਤੇ ਦੁੱਖ ਇੱਕ ਅਜਿਹਾ ਪੜਾਅ ਸੀ ਜਿੱਥੋਂ ਮੋਹਨਦਾਸ ਤੋਂ ਮਹਾਤਮਾ ਬਣਨ ਦੀ ਸ਼ੁਰੂਆਤ ਹੋਈ। ਗਾਂਧੀ ਜੀ ਨੇ ਫੈਸਲਾ ਕੀਤਾ ਕਿ ਉਹ ਅਨਿਆਂ ਨੂੰ ਸਹਿਣ ਕਰਨ ਦੀ ਥਾਂ 'ਤੇ ਉਸਦਾ ਵਿਰੋਧ ਕਰਨਗੇ। ਉਹਨਾਂ ਨੇ ਦੱਖਣੀ ਅਫਰੀਕਾ ਵਿੱਚ ਭਾਰਤੀਆਂ ਉੱਤੇ ਹੋ ਰਹੇ ਭੇਦਭਾਵ ਦਾ ਵਿਰੋਧ ਕਰਨਾ ਸ਼ੁਰੂ ਕੀਤਾ। ਉੱਥੋਂ ਹੀ ਉਹਨਾਂ ਨੇ ਅਹਿੰਸਾ ਅਤੇ ਸੱਤਿਆਗ੍ਰਹਿ ਨੂੰ ਆਪਣੇ ਅੰਦੋਲਨ ਦਾ ਮੁੱਖ ਆਧਾਰ ਬਣਾ ਕੇ ਇਸ ਨਸਲੀ ਭੇਦਭਾਵ ਵਿਰੁੱਧ ਅੰਦੋਲਨ ਚਲਾਇਆ। ਗਾਂਧੀ ਜੀ ਨੇ ਦੱਸਿਆ ਕਿ ਭੇਦਭਾਵ ਦੇ ਵਿਰੁੱਧ ਖੜੇ ਹੋਣਾ ਇੱਕ ਤਾਕਤ ਹੁੰਦੀ ਹੈ। ਆਤਮ ਸਨਮਾਨ ਲਈ ਸੱਚਾਈ ਨਾਲ ਲੜਨਾ ਬਹੁਤ ਮਹੱਤਵਪੂਰਨ ਅਤੇ ਬਹਾਦਰੀ ਵਾਲਾ ਕੰਮ ਹੁੰਦਾ ਹੈ। ਇਸੇ ਘਟਨਾ ਨੇ ਇੱਕ ਆਮ ਇਨਸਾਨ ਨੂੰ ਵਿਸ਼ਵ ਪੱਧਰੀ ਨਾਇਕ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ। ਇੱਥੋਂ ਹੀ ਅਹਿੰਸਾ ਅਤੇ ਸੱਤਿਆਗ੍ਰਹਿ ਦਾ ਸਿਧਾਂਤ ਵਿਕਸਿਤ ਹੋਇਆ। ਗਾਂਧੀ ਜੀ ਲਈ ਅਹਿੰਸਾ ਸਿਰਫ ਹਿੰਸਕ ਕੰਮਾਂ ਤੋਂ ਪਰਹੇਜ਼ ਨਹੀਂ ਸੀ, ਬਲਕਿ ਉਹ ਮਨ, ਬੋਲੀ ਅਤੇ ਕੰਮਾਂ ਯਾਨੀ ਕਿ ਮਨਸਾ, ਵਾਚਾ, ਕਰਮਣਾ ਵਿੱਚ ਪਵਿੱਤਰਤਾ ਅਤੇ ਸ਼ਾਂਤੀ ਨੂੰ ਅਹਿੰਸਾ ਮੰਨਦੇ ਸਨ। ਇਸ ਲਈ ਉਹਨਾਂ ਨੇ ਬੁਰਾ ਨਾ ਦੇਖੋ, ਬੁਰਾ ਨਾ ਬੋਲੋ, ਬੁਰਾ ਨਾ ਸੁਣੋ ਵਰਗੇ ਸਿਧਾਂਤ ਦਾ ਹੋਕਾ ਦਿੱਤਾ। ਉਹ ਕਹਿੰਦੇ ਸਨ, ਅਹਿੰਸਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਨਾਲ ਤੁਸੀਂ ਦੁਨੀਆਂ ਬਦਲ ਸਕਦੇ ਹੋ। ਉਹ ਮੰਨਦੇ ਸਨ ਕਿ ਜੇਕਰ ਅਸੀਂ ਆਪਣੇ ਦੁਸ਼ਮਣ ਨੂੰ ਵੀ ਪਿਆਰ ਅਤੇ ਸਹਿਯੋਗ ਨਾਲ ਜਿੱਤ ਸਕੀਏ ਤਾਂ ਹਿੰਸਾ ਦੀ ਲੋੜ ਹੀ ਨਹੀਂ ਰਹਿੰਦੀ। ਉਹਨਾਂ ਦੀ ਸੋਚ ਸੀ, ਨਾ ਸਿਰਫ ਆਜ਼ਾਦੀ ਮਿਲਣੀ ਚਾਹੀਦੀ ਹੈ, ਸਗੋਂ ਆਜ਼ਾਦੀ ਸਹੀ ਢੰਗ ਨਾਲ ਮਿਲਣੀ ਚਾਹੀਦੀ ਹੈ। ਮਹਾਤਮਾ ਗਾਂਧੀ ਦੀ ਅਗਵਾਈ ਹੇਠ ਭਾਰਤ ਦੀ ਆਜ਼ਾਦੀ ਲਹਿਰ ਵਿੱਚ ਕਈ ਵੱਡੇ ਅੰਦੋਲਨ ਹੋਏ, ਜਿਨ੍ਹਾਂ ਦੀ ਨੀਂਹ ਅਹਿੰਸਾ ਅਤੇ ਸੱਤਿਆਗ੍ਰਹਿ 'ਤੇ ਟਿੱਕੀ ਹੋਈ ਸੀ। ਇਹ ਸਿਰਫ ਆਜ਼ਾਦੀ ਲਈ ਚਲਾਈ ਗਈ ਲਹਿਰ ਨਹੀਂ ਸੀ, ਬਲਕਿ ਨੈਤਿਕ ਅਤੇ ਅਧਿਆਤਮਿਕ ਲਹਿਰ ਵੀ ਸੀ। ਆਓ ਇਹਨਾਂ ਅੰਦੋਲਨਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਚੰਪਾਰਨ ਸੱਤਿਆਗ੍ਰਹਿ 1917। ਚੰਪਾਰਨ ਸੱਤਿਆਗ੍ਰਹਿ ਭਾਰਤੀ ਸੁਤੰਤਰਤਾ ਅੰਦੋਲਨ ਦੀ ਇੱਕ ਮਹੱਤਵਪੂਰਨ ਘਟਨਾ ਹੈ, ਜੋ ਕਿ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਵਿੱਚ 1917 ਵਿੱਚ ਵਾਪਰੀ। ਬ੍ਰਿਟਿਸ਼ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਜ਼ਮੀਨ 'ਤੇ ਨੀਲ ਦੀ ਖੇਤੀ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਨਾਲ ਉਹਨਾਂ ਦੀ ਆਰਥਿਕ ਸਥਿਤੀ ਵਿੱਚ ਗਿਰਾਵਟ ਆਈ। ਗਾਂਧੀ ਜੀ ਨੇ ਕਿਸਾਨਾਂ ਦੀ ਦਸ਼ਾ ਵੇਖ ਕੇ ਚੰਪਾਰਨ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਸਰਕਾਰ ਨੂੰ ਝੁਕਣਾ ਪਿਆ ਅਤੇ ਕਿਸਾਨਾਂ ਨੂੰ ਨੀਲ ਉਗਾਉਣ ਦੀ ਮਜਬੂਰੀ ਤੋਂ ਮੁਕਤ ਕਰ ਦਿੱਤਾ ਗਿਆ। ਇਹ ਗਾਂਧੀ ਜੀ ਦਾ ਭਾਰਤ ਵਿੱਚ ਪਹਿਲਾ ਅਹਿੰਸਕ ਅੰਦੋਲਨ ਸੀ। ਦੂਸਰਾ ਅਹਿੰਸਕ ਅੰਦੋਲਨ ਸੀ ਖੇੜਾ ਸੱਤਿਆਗ੍ਰਹਿ 1918 ਗੁਜਰਾਤ। ਖੇੜਾ ਦੇ ਕਿਸਾਨ ਫਸਲਾਂ ਦੀ ਮਾਰ ਅਤੇ ਪਲੇਗ ਦੀ ਮਹਾਂਮਾਰੀ ਕਾਰਨ ਬ੍ਰਿਟਿਸ਼ ਸਰਕਾਰ ਦੇ ਜ਼ਿਆਦਾ ਟੈਕਸ ਨਹੀਂ ਦੇ ਸਕਦੇ ਸਨ, ਪਰ ਹਕੂਮਤ ਲਗਾਤਾਰ ਟੈਕਸ ਵਸੂਲ ਕਰ ਰਹੀ ਸੀ। ਗਾਂਧੀ ਜੀ ਅਤੇ ਸਰਦਾਰ ਪਟੇਲ ਨੇ ਮਿਲ ਕੇ ਅਹਿੰਸਕ ਤਰੀਕੇ ਨਾਲ ਟੈਕਸ ਦਾ ਵਿਰੋਧ ਕੀਤਾ। ਨਤੀਜਤਨ ਸਰਕਾਰ ਨੂੰ ਕਿਸਾਨਾਂ ਦਾ ਟੈਕਸ ਮਾਫ਼ ਕਰਨਾ ਪਿਆ। ਤੀਸਰਾ ਅੰਦੋਲਨ ਸੀ ਅਸਹਿਯੋਗ ਅੰਦੋਲਨ 1920 ਤੋਂ ਲੈ ਕੇ 1922। ਜਲਿਆਂਵਾਲਾ ਬਾਗ ਹੱਤਿਆਕਾਂਡ ਅਤੇ ਰੌਲਟ ਐਕਟ ਦੇ ਵਿਰੋਧ ਵਿੱਚ ਅਤੇ ਭਾਰਤ ਨੂੰ ਸਵਰਾਜ ਦਵਾਉਣ ਲਈ ਇਹ ਵਿਆਪਕ ਸਿਵਲ ਨਾਫਰਮਾਨੀ ਸੱਤਿਆਗ੍ਰਹਿ ਸਤੰਬਰ 1920 ਤੋਂ ਫਰਵਰੀ 1922 ਤੱਕ ਚਲਾਇਆ ਗਿਆ। ਵਿਦੇਸ਼ੀ ਮਾਲ ਦਾ ਬਾਈਕਾਟ, ਸਰਕਾਰੀ ਸੇਵਾਵਾਂ ਦਾ ਬਾਈਕਾਟ ਇਸ ਅੰਦੋਲਨ ਦਾ ਹਿੱਸਾ ਸੀ, ਜਿਸ ਨਾਲ ਬ੍ਰਿਟਿਸ਼ ਸਰਕਾਰ ਦੀ ਨੀਂਹ ਹਿੱਲ ਗਈ। ਇਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲਿਆ ਅਤੇ ਸਾਰਾ ਹੀ ਦੇਸ਼ ਗਾਂਧੀ ਜੀ ਦੇ ਅਹਿੰਸਕ ਰਸਤੇ ਨੂੰ ਮੰਨਣ ਲੱਗ ਪਿਆ। ਪਰ ਚੌਰੀ ਚੌਰਾ ਦੀ ਹਿੰਸਕ ਘਟਨਾ ਤੋਂ ਬਾਅਦ ਗਾਂਧੀ ਜੀ ਨੇ ਇਸ ਅੰਦੋਲਨ 'ਤੇ ਰੋਕ ਲਾ ਦਿੱਤੀ। ਅਗਲਾ ਹੈ ਨਮਕ ਸੱਤਿਆਗ੍ਰਹਿ, ਜਿਹਨੂੰ ਅਸੀਂ ਡਾਂਡੀ ਮਾਰਚ ਦੇ ਨਾਂ ਨਾਲ ਵੀ ਜਾਣਦੇ ਹਾਂ। ਅੰਗਰੇਜ਼ਾਂ ਨੇ ਨਮਕ ਉੱਤੇ ਟੈਕਸ ਲਾਏ ਹੋਏ ਸਨ, ਜਦਕਿ ਇਹ ਤੇ ਕੁਦਰਤੀ ਸਰੋਤ ਸੀ। ਗਾਂਧੀ ਜੀ ਨੇ 12 ਮਾਰਚ 1930 ਨੂੰ ਸਾਬਰਮਤੀ ਆਸ਼ਰਮ ਤੋਂ ਡਾਂਡੀ ਤੱਕ 240 ਮੀਲ ਪੈਦਲ ਯਾਤਰਾ ਕਰਕੇ ਆਪ ਨਮਕ ਬਣਾ ਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ। ਹਜ਼ਾਰਾਂ ਲੋਕ ਬੇਸ਼ੱਕ ਗ੍ਰਿਫਤਾਰ ਹੋਏ, ਪਰ ਸਰਕਾਰ ਨੂੰ ਆਪਣੇ ਕਾਨੂੰਨ ਵਿੱਚ ਨਰਮੀ ਅਤੇ ਤਬਦੀਲੀ ਲਿਆਉਣੀ ਪਈ।

0: ਸਤਿਆਗ੍ਰਹਿ ਤੇ ਆਮ ਲੋਕਾਂ ਨੂੰ ਆਜ਼ਾਦੀ ਲਹਿਰ ਨਾਲ ਜੋੜਿਆ ਗਿਆ। ਪੰਜਵਾਂ ਅੰਦੋਲਨ ਸੀ ਭਾਰਤ ਛੱਡੋ ਅੰਦੋਲਨ 1942। ਮਹਾਤਮਾ ਗਾਂਧੀ ਦੁਆਰਾ ਦੂਜੇ ਵਿਸ਼ਵ ਯੁੱਧ ਦੌਰਾਨ 9 ਅਗਸਤ 1942 ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਬੰਬਈ ਸੈਸ਼ਨ ਵਿੱਚ ਸ਼ੁਰੂ ਕੀਤਾ ਗਿਆ ਇੱਕ ਅੰਦੋਲਨ ਸੀ, ਜਿਸ ਵਿੱਚ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਅੰਤ ਦੀ ਮੰਗ ਕੀਤੀ ਗਈ। ਇਸ ਅੰਦੋਲਨ ਕਰਕੇ ਗਾਂਧੀ, ਨਹਿਰੂ ਅਤੇ ਹੋਰ ਸਾਰੇ ਆਗੂ ਗ੍ਰਿਫਤਾਰ ਕਰ ਲਏ ਗਏ। ਦੇਸ਼ ਭਰ ਵਿੱਚ ਅਹਿੰਸਕ ਪ੍ਰਦਰਸ਼ਨ ਹੋਏ, ਕਈ ਥਾਵਾਂ ਤੇ ਹਿੰਸਾ ਵੀ ਹੋਈ। ਇਹ ਅੰਦੋਲਨ ਆਖਰੀ ਵੱਡੀ ਲਹਿਰ ਸੀ ਜਿਸ ਨੇ ਬ੍ਰਿਟਿਸ਼ ਰਾਜ ਦੀ ਬੁਨਿਆਦ ਨੂੰ ਹਿਲਾ ਕੇ ਰੱਖ ਦਿੱਤਾ। ਗਾਂਧੀ ਜੀ ਦੇ ਇਹ ਸਾਰੇ ਅੰਦੋਲਨ ਸਿੱਧ ਕਰਦੇ ਹਨ ਕਿ ਅਹਿੰਸਾ ਕੋਈ ਕਮਜ਼ੋਰੀ ਨਹੀਂ ਹੈ, ਬਲਕਿ ਇਹ ਤਾਂ ਆਤਮਿਕ ਤਾਕਤ ਹੈ ਜੋ ਲੋਕਾਂ ਦੇ ਦਿਲਾਂ ਨੂੰ ਜਿੱਤਣ ਦੀ ਸਮਰੱਥਾ ਰੱਖਦੀ ਹੈ। ਉਹਨਾਂ ਨੇ ਦੱਸਿਆ ਕਿ ਹਿੰਸਾ ਦੇ ਲਾਭ ਸਥਾਈ ਨਹੀਂ ਹੁੰਦੇ, ਪਰ ਅਹਿੰਸਾ ਦੀ ਪ੍ਰਾਪਤੀ ਸਦੀਵੀ ਹੁੰਦੀ ਹੈ। ਮਹਾਤਮਾ ਗਾਂਧੀ ਦੇ ਅਹਿੰਸਾ ਸਿਧਾਂਤ ਨੇ ਕੇਵਲ ਭਾਰਤ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਅਮਰੀਕਾ ਦੇ ਮਸ਼ਹੂਰ ਨੇਤਾ ਮਾਰਟਿਨ ਲੂਥਰ ਕਿੰਗ ਨੇ ਵੀ ਕਿਹਾ ਸੀ ਕਿ ਨਸਲੀ ਭੇਦਭਾਵ ਵਿਰੋਧੀ ਲਹਿਰ ਦੀ ਪ੍ਰੇਰਣਾ ਉਹਨਾਂ ਨੂੰ ਗਾਂਧੀ ਜੀ ਤੋਂ ਮਿਲੀ। ਨੈਲਸਨ ਮੰਡੇਲਾ ਨੇ ਵੀ ਦੱਖਣੀ ਅਫਰੀਕਾ ਵਿੱਚ ਗਾਂਧੀ ਜੀ ਦੇ ਅਹਿੰਸਕ ਸਿਧਾਂਤਾਂ ਦਾ ਪਾਲਣ ਕਰਕੇ ਅਪਾਰਥਾਈਡ ਸਿਸਟਮ ਦਾ ਖਾਤਮਾ ਕੀਤਾ। ਇਹ ਸਿਸਟਮ ਰੰਗ ਭੇਦ ਦੀ ਨੀਤੀ ਤੇ ਆਧਾਰਿਤ ਸੀ। ਗਾਂਧੀ ਜੀ ਦੇ ਅਹਿੰਸਾ ਅਤੇ ਸਤਿਆਗ੍ਰਹਿ ਦੇ ਸਿਧਾਂਤ ਅਜਿਹੇ ਹਥਿਆਰ ਬਣੇ ਜੋ ਸਭ ਹਥਿਆਰਾਂ ਤੋਂ ਪ੍ਰਭਾਵਸ਼ਾਲੀ ਸਨ। ਗਾਂਧੀ ਜੀ ਇਹ ਵੀ ਸਿਖਾਉਂਦੇ ਹਨ ਕਿ ਸ਼ਾਂਤੀ ਦੀ ਸ਼ੁਰੂਆਤ ਸਵੈ ਅਨੁਸ਼ਾਸਨ ਤੋਂ ਹੁੰਦੀ ਹੈ। ਮਹਾਤਮਾ ਗਾਂਧੀ ਦੇ ਸਿਧਾਂਤ ਸਿਰਫ ਇੱਕ ਰਣਨੀਤੀ ਨਹੀਂ ਸਨ, ਬਲਕਿ ਜੀਵਨ ਜਾਚ ਸਨ। ਉਹਨਾਂ ਨੇ ਆਜ਼ਾਦੀ ਦੀ ਲੜਾਈ ਨੂੰ ਨਾ ਸਿਰਫ ਇੱਕ ਨਵੀਂ ਦਿਸ਼ਾ ਦਿੱਤੀ, ਬਲਕਿ ਉਹਨਾਂ ਦੀ ਸੱਚਾਈ ਅਤੇ ਧੀਰਜ ਜਿੱਤ ਦੀ ਕੁੰਜੀ ਵੀ ਬਣੇ। ਆਓ ਅਸੀਂ ਵੀ ਉਹਨਾਂ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਜ਼ਿੰਦਗੀ ਵਿੱਚ ਅਹਿੰਸਾ, ਸੱਚਾਈ ਅਤੇ ਸਹਿਨਸ਼ੀਲਤਾ ਨੂੰ ਅਪਣਾਈਏ। ਧੰਨਵਾਦ।
1: ਹੁਣੇ ਤੁਸੀਂ ਸੁਣ ਰਹੇ ਸੀ ਵਾਰਤਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਉਹਨਾਂ ਦੇ ਅਹਿੰਸਾਵਾਦੀ ਵਿਚਾਰਾਂ ਬਾਰੇ, ਤੇ ਇਹਨੂੰ ਪੇਸ਼ ਕਰ ਰਹੇ ਸਨ ਹਰਨਿੰਦਰਜੀਤ ਕੌਰ। ਉਹਨਾਂ ਨੇ ਸਾਨੂੰ ਮਹਾਤਮਾ ਗਾਂਧੀ ਜੀ ਬਾਰੇ ਬੜੇ ਵਿਸਤਾਰ ਨਾਲ ਦੱਸਿਆ ਤੇ ਸਾਨੂੰ ਉਹਨਾਂ ਦੇ ਪਾਏ ਹੋਏ ਪੁਰਨਿਆਂ ਤੇ ਚੱਲਣਾ ਚਾਹੀਦਾ ਹੈ
2: ਜੀ।
1: ਤੇ ਅਰਚਨਾ ਜੀ, ਹੁਣ ਆਪਾਂ ਵਧੀਆ ਅੱਗੇ ਨੂੰ, ਤੇ ਸਾਡੇ ਸਰੋਤੇ ਇੰਤਜ਼ਾਰ ਕਰ ਰਹੇ ਹੋਣਗੇ ਮਨੋਰੰਜਨ ਦਾ, ਤੇ ਆਓ ਸੁਣਦੇ ਹਾਂ ਇੱਕ ਗੀਤ।

0: ਤੋਂ ਬਾਅਦ ਫਿਰ ਤੋਂ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਵਸਦੇ ਬੜੇ, ਅਤੇ ਅਸੀਂ ਇਸ ਸੁਨੇਹਾ ਤੋਂ ਪਹਿਲਾਂ ਇੱਕ ਗੀਤ ਸੁਣਦੇ ਪਏ ਸੀ
1: ਜੀ,
0: ਚੱਕਦੇ ਇੰਡੀਆ। ਬਿਲਕੁਲ ਜੀ, ਜਦੋਂ ਭਾਰਤ ਦੀ ਗੱਲ ਆਉਂਦੀ ਹੈ, ਜਿਹੜਾ ਖੂਨ ਦੀ ਰਵਾਨਗੀ ਹੈ ਨਾ, ਉਹ ਬੜੀ ਤੇਜ਼ ਹੋ ਜਾਂਦੀ ਹੈ।
1: ਬਿਲਕੁਲ
0: ਲੱਗਦਾ ਕਿ ਕੁਝ ਅਜਿਹਾ ਕਰ ਜਾਈਏ ਕਿ ਪੂਰੀ ਦੁਨੀਆਂ ਦੇ ਵਿੱਚ ਛਾ ਜਾਈਏ। ਕੁਝ ਅਜਿਹੇ ਉਪਰਾਲੇ ਕੀਤੇ ਵੀ ਜਾ ਰਹੇ ਨੇ, ਕੀਤੇ ਵੀ ਗਏ, ਅਤੇ ਅਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਉਹਦੇ ਵਿੱਚੋਂ ਆਪਾਂ ਇੱਕ ਮੁੱਢਲੀ ਜੇ ਗੱਲ ਕਰੀਏ, ਦੇਸ਼ ਸੇਵਾ ਤੋਂ ਲੋਕ ਸੇਵਾ ਤੱਕ ਦੀ, ਅਤੇ 25 ਸਪਟੰਬਰ 2014 ਦੇ ਵਿੱਚ ਇੱਕ ਫੈਸਲਾ ਕੀਤਾ ਗਿਆ, ਇੱਕ ਫੈਸਲਾ ਅਜਿਹਾ ਕੀਤਾ ਗਿਆ ਕਿ ਮੇਕ ਇਨ ਇੰਡੀਆ, ਯਾਨੀ ਕਿ ਭਾਰਤ ਦੇਸ਼ ਦੀਆਂ ਬਣੀਆਂ ਹੋਈਆਂ ਚੀਜ਼ਾਂ, ਉਤਪਾਦ, ਫੈਕਟਰੀਜ਼, ਨੌਜਵਾਨ ਵਰਗ ਨੂੰ ਅਗਾਂਹ ਵਧੂ ਸੋਚ ਦੇ ਨਾਲ ਵਧਾਉਣਾ, ਇਹਦੇ ਵਾਸਤੇ ਇੱਕ ਕਾਫ਼ੀ ਮਿਹਨਤ ਕੀਤੀ ਗਈ। ਇੱਕ ਪ੍ਰੋਜੈਕਟ ਦੇ ਉੱਤੇ ਇੱਕ ਲਿਖਿਆ ਗਿਆ ਕਿ ਇਸ ਤਰ੍ਹਾਂ ਦਾ ਕੁਝ ਕੀਤਾ ਜਾਵੇ ਜਿਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਭਾਰਤ ਦੇਸ਼ ਦੇ ਵਿੱਚ ਹੀ ਰੋਜ਼ਗਾਰ ਦੇ ਜਿਹੜੇ ਮੌਕੇ ਨੇ ਉਹਨਾਂ ਨੂੰ ਵਧਾਇਆ ਜਾਵੇ, ਉਹਦੇ ਵਿੱਚ ਐਕਸਪੋਰਟ ਨੂੰ ਵਧਾਇਆ ਜਾਵੇ, ਯਾਨੀ ਕਿ ਨਿਰਯਾਤ ਨੂੰ ਵਧਾਇਆ ਜਾਵੇ
1: ਜੀ।
0: ਅਤੇ ਅਲਕਾ ਜੀ, ਇਹ ਕਿੱਦਾਂ ਮੁਮਕਿਨ ਹੋ ਸਕਦਾ ਹੈ ਕਿ ਅਸੀਂ ਅਜਿਹਾ ਕੀ ਕਰੀਏ ਜਿਹਦੇ ਨਾਲ ਸਾਡਾ ਜਿਹੜਾ ਭਾਰਤ ਦੇਸ਼ ਹੈ ਉਹਦੇ ਵਿੱਚ ਮੇਕ ਇਨ ਇੰਡੀਆ ਜਿਹੜੀ ਅਸੀਂ ਇੱਕ ਜਿਹੜੀ ਗੁਹਾਰ ਲਗਾਈ ਹੈ ਉਹਨੂੰ ਪੂਰਾ ਕਰਨ ਦੇ ਵਿੱਚ ਕਿੱਦਾਂ ਅਸੀਂ ਤਤਪਰ ਹੋ ਸਕਦੇ ਹਾਂ?
1: ਬਿਲਕੁਲ ਹੋ ਸਕਦੇ ਹਾਂ ਜੀ। ਦੇਖੋ, ਦੇਸ਼ ਦੇ ਵਿੱਚ ਨਵੀਆਂ ਨਵੀਆਂ ਫੈਕਟਰੀਆਂ ਲੱਗ ਰਹੀਆਂ ਨੇ, ਰੁਜ਼ਗਾਰ ਵਾਸਤੇ ਬੱਚਿਆਂ ਨੂੰ, ਨੌਜਵਾਨਾਂ ਨੂੰ ਨੌਕਰੀਆਂ ਦੇਸ਼ ਦੇ ਵਿੱਚ ਮਿਲਣਗੀਆਂ, ਉਹਨਾਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਏਗੀ। ਜਿਹੜੀ ਵਿਦੇਸ਼ੀ ਨਿਵੇਸ਼ ਹੈ, ਬਾਹਰ ਦੀਆਂ ਵੱਡੀਆਂ ਕੰਪਨੀਆਂ ਹੁਣ ਭਾਰਤ ਦੇ ਵਿੱਚ ਆਪਣੀਆਂ ਜਿਹੜੀਆਂ ਪੈਸਾ ਲਗਾ ਰਹੇ ਨੇ, ਆਪਣੀਆਂ ਕੰਪਨੀਆਂ ਇੱਥੇ ਵਸਾ ਰਹੇ ਨੇ, ਲਗਾ ਰਹੇ ਨੇ, ਤਾਂ ਕਿ ਇੱਥੇ ਦੇ ਜਿਹੜੇ ਲੋਕ ਆ ਆਪਣੀ ਇਨਵੈਸਟਮੈਂਟ ਵੀ ਕਰਨ, ਉਹਦੇ ਵਿੱਚ ਭਾਗ ਵੀ ਲੈਣ, ਔਰ ਉੱਥੇ ਬੱਚਿਆਂ ਦੇ ਨਾਲ ਉਹਨਾਂ ਨੂੰ ਹੋਰ ਵੀ ਜ਼ਿਆਦਾ ਇੱਥੇ ਵੀ ਜੋਬ ਮਿਲਣ ਦਾ ਬਹੁਤ ਮਤਲਬ ਨਵੀਆਂ ਨਵੀਆਂ ਨੌਕਰੀਆਂ ਮਿਲਣ ਦੇ ਸਾਧਨ ਜਿਹੜੇ ਸ਼ੁਰੂ ਹੋ ਜਾਣਗੇ, ਬੱਚਿਆਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਪਏਗੀ
0: ਜੀ। ਜੇ ਅਸੀਂ ਮੁੱਢਲੀ ਗੱਲਾਂ ਦੀ ਗੱਲ ਕਰੀਏ, ਮੇਕ ਇਨ ਇੰਡੀਆ ਦੇ ਮੁੱਖ ਫਾਇਦੇ ਕੀ ਨੇ? ਵੀ ਰੋਜ਼ਗਾਰ ਦੇ ਮੌਕੇ ਨੂੰ ਵਧਾਉਣਾ, ਦੇਸ਼ ਦੇ ਉਤਪਾਦ ਨੂੰ ਵਧਾਉਣਾ, ਵਿਦੇਸ਼ੀ ਨਿਵੇਸ਼ ਅਤੇ ਜਿਹੜੀ ਉਹਦੀ ਆਰਥਿਕਤਾ ਹੈ ਉਹਨੂੰ ਹੋਰ ਉੱਪਰ ਲੈ ਕੇ ਜਾਣਾ, ਭਾਰਤੀ ਕੰਪਨੀਆਂ ਨੂੰ ਮਜ਼ਬੂਤ ਕਰਨਾ, ਨਿਰਯਾਤ ਵਧਾਉਣ ਦੇ ਵਿੱਚ ਮਦਦ ਕਰਨਾ, ਅਤੇ ਉਹਦੇ ਨਾਲ ਨਾਲ ਵੋਕਲ ਫੋਰ ਦਾ ਲੋਕਲ, ਇਹ ਜਿਹੜੀ ਮੁਹਿੰਮ ਹੈ ਕਿ ਲੋਕਾਂ ਨੂੰ, ਲੋਕਾਂ ਦੇ ਵਿੱਚ ਇੱਕ ਉਤਸ਼ਾਹ ਹੋਣਾ ਚਾਹੀਦਾ ਹੈ ਕਿ ਅਸੀਂ ਜਿਹੜੀਆਂ ਸਾਡੇ ਆਪਣੇ ਦੇਸ਼ ਦੀਆਂ ਬਣੀਆਂ ਚੀਜ਼ਾਂ ਨੇ ਅਸੀਂ ਉਹਨਾਂ ਦਾ ਹੀ ਇਸਤੇਮਾਲ ਕਰਨਾ। ਵੀ ਕਈ ਵਾਰੀ ਅਸੀਂ ਅਲਕਾ ਜੀ ਇਸ ਸੋਚ 'ਚ ਪੈ ਜਾਂਦੇ ਹਾਂ ਵੀ ਇਹਦੇ ਨਾਲ ਕੀ ਫਾਇਦਾ ਹੋਏਗਾ। ਆਮ ਇਨਸਾਨ ਸ਼ਾਇਦ ਇਸ ਸੋਚ ਤੱਕ ਪਹੁੰਚ ਹੀ ਨਹੀਂ ਪਾਉਂਦਾ, ਪਰ ਸੋਚਣ ਦੀ ਜ਼ਰੂਰਤ ਹੈ ਕਿ ਮੇਕ ਇਨ ਇੰਡੀਆ ਦੇ ਕਿੰਨੇ ਕੁ ਫਾਇਦੇ ਹੋ ਸਕਦੇ ਨੇ, ਇਹ ਤੁਸੀਂ ਸੋਚ ਵੀ ਨਹੀਂ ਸਕਦੇ। ਜਦੋਂ ਅਸੀਂ ਮੇਕ ਇਨ ਇੰਡੀਆ ਯਾਨੀ ਕਿ ਭਾਰਤ ਦੀਆਂ ਬਣੀਆਂ ਹੋਈਆਂ ਚੀਜ਼ਾਂ ਭਾਰਤ ਦੇ ਅੰਦਰ ਫੈਕਟਰੀਆਂ ਨੂੰ ਲਗਾਉਣਾ, ਉਹਦੇ ਨਾਲ ਸਾਨੂੰ ਇੰਨਾ ਕੁ ਫਾਇਦਾ ਮਿਲ ਸਕਦਾ, ਜਿਹੜੀ ਸਾਡੀ ਇਕੋਨਮੀ ਹੈ ਉਹ ਇੰਨੀ ਤਰੱਕੀ ਦੀ ਲੀਹਾਂ 'ਤੇ ਜਾ ਸਕਦੀ ਹੈ ਕਿ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਅਸੀਂ ਭਾਰਤ ਦਾ ਝੰਡਾ ਹੈ ਉਹਨੂੰ ਲਹਿਰਾਉਣ ਤੋਂ ਸਾਨੂੰ ਕੋਈ ਵੀ ਰੋਕ ਨਹੀਂ ਸਕੇਗਾ
1: ਜੀ। ਔਰ ਜਦੋਂ ਦੇਖਦੇ ਹਾਂ ਨਾ ਕਿ ਅਸੀਂ ਦੇਸ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣੀਆਂ ਸ਼ੁਰੂ ਵੀ ਹੋ ਗਈਆਂ ਅਰਚਨਾ ਜੀ, ਜਿੱਦਾਂ ਅਸੀਂ ਦੇਖਦੇ ਹਾਂ ਮੋਬਾਈਲ ਦੇਸ਼ ਦੇ ਵਿੱਚ ਬਣ ਰਹੇ ਨੇ, ਹੈ ਨਾ, ਖਿਡੌਣੇ ਜਿਹੜੇ ਪਹਿਲੇ ਬਾਹਰੋਂ ਲੈ ਕੇ ਆਉਂਦੇ ਸੀ ਸਾਡੇ ਰਿਸ਼ਤੇਦਾਰ ਭੈਣ ਭਰਾ ਬਾਹਰੋਂ ਬੱਚਿਆਂ ਲਈ ਖਿਡੌਣੇ ਲੈ ਕੇ ਆਉਂਦੇ ਸੀ ਤਾਂ ਬੜੇ ਖੁਸ਼ ਹੁੰਦੇ ਸੀ, ਹੁਣ ਉਹ ਤੋਂ ਵੀ ਵਧੀਆ ਖਿਡੌਣੇ ਸਾਡੇ ਦੇਸ਼ 'ਚ ਬਣ ਗਏ ਨੇ। ਸਾਡਾ ਭਾਰਤ ਜਿਹੜਾ ਡਿਜੀਟਲ ਹੋ ਰਿਹਾ, ਅਸੀਂ ਕੁਝ ਲੋਕ ਬਾਹਰੋਂ ਆਉਂਦੇ ਤਾਂ ਉਹ ਆ ਕੇ ਦੇਖਦੇ ਆ ਕਿ ਇੱਥੇ ਤਾਂ ਹੁਣ ਬਾਹਰ ਨਾਲੋਂ ਵੀ ਜ਼ਿਆਦਾ ਤਰੱਕੀ ਹੋ ਗਈ ਹੈ
0: ਜੀ ਜੀ।
1: ਜਿੱਥੇ ਵੀ ਜਾਂਦੇ ਆ ਤੁਸੀਂ ਦੇਖੋ ਕਿ ਇੱਕ ਰੇਹੜੀਆਂ ਦੇ ਉੱਤੇ, ਸਬਜ਼ੀ ਦੀ ਰੇਹੜੀ ਦੇ ਉੱਤੇ ਵੀ ਤੁਸੀਂ ਡਿਜੀਟਲ ਮੋਬਾਈਲ ਦੇ ਨਾਲ ਤੁਸੀਂ ਪੇਮੈਂਟ ਕਰ ਰਹੇ ਹੋ
0: ਜੀ।
1: ਬੱਚੇ ਵੀ ਦੇਖ ਕੇ ਹੈਰਾਨ ਹੁੰਦੇ ਕਿ ਸਾਡਾ ਜਿਹੜਾ ਭਾਰਤ ਆ ਹੁਣ ਇੰਨੀ ਤਰੱਕੀ 'ਤੇ ਆ। ਇਹ ਇਸੇ ਕਰਕੇ ਹੈ ਕਿਉਂਕਿ ਭਾਰਤ ਦੇ ਵਿੱਚ ਅਸੀਂ ਹਰ ਚੀਜ਼ ਨੂੰ ਖੁਦ ਆਪਣੇ ਹੱਥਾਂ ਨਾਲ ਬਣਾਉਣਾ ਸ਼ੁਰੂ ਕੀਤਾ
0: ਜੀ। ਅਤੇ ਆਓ ਰਲ ਮਿਲ ਕੇ ਆਪਣੇ ਆਪ ਨਾਲ ਪਹਿਲਾਂ ਵਾਅਦਾ ਕਰੀਏ ਕਿ ਮੇਕ ਇਨ ਇੰਡੀਆ ਯਾਨੀ ਕਿ ਜਿਹੜੀ ਇਹ ਮੁਹਿੰਮ ਸ਼ੁਰੂ ਹੋਈ ਸੀਗੀ 25 ਸਪਟੰਬਰ 2014 ਤੋਂ, ਅਤੇ ਹੁਣ ਫਿਰ ਤੋਂ ਦੀ ਅਸੀਂ ਉਪਰਾਲਾ ਇਸ ਮਹੀਨੇ ਦਾ ਜਿਹੜਾ ਇੱਕ ਸਿਲਸਿਲਾ ਹੈ ਇਹਨੂੰ ਅਸੀਂ ਹਰ ਰੋਜ਼ ਇੱਕ ਨਵੇਂ ਅਜਿਹੀ ਚੀਜ਼ ਨੂੰ ਉਲੀਕਦੇ ਹਾਂ ਜਿਹਦੇ ਨਾਲ ਅਸੀਂ ਆਪਣੇ ਦੇਸ਼ ਨੂੰ, ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ।
1: ਬਿਲਕੁਲ ਜੀ, ਜੇ ਅਸੀਂ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਨੂੰ ਮਹੱਤਵ ਦਈਏ, ਆਪਣੇ ਹੁਨਰ ਨੂੰ ਵਿਕਸਿਤ ਕਰੀਏ ਅਤੇ ਦੇਸ਼ ਦੇ ਆਰਥਿਕ ਤਰੱਕੀ ਵਿੱਚ ਆਪਣਾ ਯੋਗਦਾਨ ਪਾਈਏ, ਅਤੇ ਅਸੀਂ ਕੀ ਨਹੀਂ ਕਰ ਸਕਦੇ
0: ਜੀ। ਬਿਲਕੁਲ, ਅਤੇ ਅਲਕਾ ਜੀ ਆਪਾਂ ਕੀ ਨਹੀਂ ਕਰ ਸਕਦੇ, ਅਤੇ ਜਦੋਂ ਸਾਨੂੰ ਕੋਈ ਆਪਣੇ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਸਾਨੂੰ ਇੱਕ ਸੀਖ ਦਿੰਦਾ ਹੈ ਜਾਂ ਉਹਨਾਂ ਪੈਂਡਿਆਂ 'ਤੇ ਉਹ ਚੱਲ ਕੇ ਕੁਝ ਕਾਰਗੁਜ਼ਾਰੀਆਂ ਉਹਨਾਂ ਨੇ ਇੱਦਾਂ ਦੀਆਂ ਹਾਸਿਲ ਕੀਤੀਆਂ ਹੁੰਦੀਆਂ ਨੇ ਕਿ ਸਾਨੂੰ ਉਹਨਾਂ ਦੀ ਸਿੱਖਿਆ ਤੋਂ ਹੀ ਅਸੀਂ ਕੁਝ ਸਿੱਖ ਕੇ ਕੁਝ ਜ਼ਿਆਦਾ ਵਧੀਆ ਕਰ ਸਕਦੇ ਹਾਂ।
1: ਬਿਲਕੁਲ,
0: ਅਤੇ ਸਾਡਾ ਜਿਹੜਾ ਅਗਲਾ ਸਿਲਸਿਲਾ ਹੈ ਉਹ ਹੈ ਜੀ ਉਮਰਾਂ ਦੇ ਪੈਂਡੇ, ਅਤੇ ਉਹਦੇ ਤਹਿਤ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਗੁਰਦੀਪ ਸਿੰਘ ਜੀ ਹੋਰਾਂ ਦੇ ਨਾਲ, ਅਤੇ ਆਓ ਸੁਣਦੇ ਹਾਂ ਉਹਨਾਂ ਨਾਲ ਕੀਤੀ ਹੋਈ ਇੱਕ ਗੱਲਬਾਤ।

0: ਉਮਰਾਂ ਦੇ ਪੈਂਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਈ ਹਾਂ ਜੀ, ਮੈਂ ਤਰਨਜੀਤ ਕੌਰ। ਤੇ ਅੱਜ ਉਮਰਾਂ ਦੇ ਪੈਂਡੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜੀ ਸ਼ਖਸੀਅਤ ਜੁੜੇ ਨੇ ਉਹ ਪੰਜਾਬ ਦੇ ਨਾਮਵਰ ਸਿੱਖਿਆ ਸ਼ਾਸਤਰੀ ਵਜੋਂ ਜਾਣੇ ਜਾਂਦੇ ਨੇ। ਤੇ ਅੱਜ ਦੇ ਦੌਰ ਦੇ ਵਿੱਚ ਯਾਨੀ ਕਿ ਸਮਕਾਲੀ ਦੌਰ ਦੇ ਵਿੱਚ ਸਿੱਖਿਆ ਦੇ ਸਰੂਪ ਤੇ ਅਮਲ ਵਿਸ਼ੇ ਤੇ ਲਗਾਤਾਰ ਸੈਮੀਨਾਰ ਅਤੇ ਵਰਕਸ਼ਾਪਾਂ ਦੇ ਵਿੱਚ ਸਰਗਰਮ ਰਹਿੰਦੇ ਨੇ। ਤੇ ਉਹ ਸ਼ਖਸੀਅਤ ਨੇ ਜਿਹੜੇ ਅੱਜ ਸਾਡੇ ਨਾਲ ਜੁੜੇ ਨੇ ਉਮਰਾਂ ਦੇ ਪੈਂਡੀ ਪ੍ਰੋਗਰਾਮ ਦੇ ਵਿੱਚ, ਗੁਰਦੀਪ ਸਿੰਘ ਪਮਰਾ ਜੀ। ਸੋ ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਉਹਨਾਂ ਦੇ ਸਫ਼ਰ ਦੇ ਬਾਰੇ ਦੇ ਵਿੱਚ।
1: ਸ਼ੁਕਰੀਆ ਜੀ।
0: ਗੁਰਦੀਪ ਸਿੰਘ ਜੀ, ਉਮਰਾਂ ਦੇ ਪੈਂਡੇ ਪ੍ਰੋਗਰਾਮ ਦੇ ਵਿੱਚ ਸੁਣਨ ਵਾਲੇ ਤੁਹਾਡੇ ਤੋਂ ਇਹ ਜਾਣਨਾ ਚਾਹਣਗੇ ਕਿ ਤੁਹਾਡਾ ਬਚਪਨ ਕਿਸ ਤਰ੍ਹਾਂ ਬੀਤਿਆ ਤੇ ਕਿਸ ਤਰ੍ਹਾਂ ਦਾ ਸਫ਼ਰ ਰਿਹਾ, ਤੁਹਾਡਾ ਪੈਂਡਾ ਕਿਸ ਤਰ੍ਹਾਂ ਦਾ ਰਿਹਾ।
1: ਉਮਰਾਂ ਦੇ ਪੈਂਡੇ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਸਟੂਡੀਓ ਰਾਹੀਂ ਆਪਣੇ ਜਾਣਨ ਵਾਲਿਆਂ ਨਾਲ ਜੁੜ ਰਿਹਾ
0: ਜੀ।
1: ਜਿਸ ਸਟੇਜ ਤੇ ਅੱਜ ਅਸੀਂ ਖੜੇ ਹਾਂ, ਪਿਛਲੇ 68 ਸਾਲ ਤੋਂ ਚੱਲ ਕੇ ਅੱਜ ਜਿੱਥੇ ਅਸੀਂ ਪਹੁੰਚੇ ਹਾਂ, ਜਦੋਂ ਅਸੀਂ ਪਿੱਛਲ ਝਾਤ ਮਾਰਦੇ ਹਾਂ ਤਾਂ ਇਹਦੇ ਵਿੱਚ ਬਹੁਤ ਸਾਰਾ ਕੁਝ ਹੈ ਜੋ ਮਨ ਕਰਦਾ ਹੈ ਕਿ ਸਾਰਿਆਂ ਨਾਲ ਸਾਂਝਾ ਕੀਤਾ ਜਾਏ।
0: ਬਿਲਕੁਲ।
1: ਮੇਰਾ ਬਚਪਨ ਫਿਰੋਜ਼ਪੁਰ ਵਿੱਚ ਗੁਜ਼ਰਿਆ, ਮੇਰਾ ਸੰਬੰਧ ਫਿਰੋਜ਼ਪੁਰ ਨਾਲ ਹੈ। ਤਾਂ ਮੇਰੀ ਮੁੱਢਲੀ ਪੜ੍ਹਾਈ ਫਿਰੋਜ਼ਪੁਰ ਤੋਂ ਹੋਈ, ਬਹੁਤ ਚੰਗੇ ਅਧਿਆਪਕਾਂ ਦੇ ਸੰਪਰਕ ਵਿੱਚ ਆਇਆ ਜਿਨ੍ਹਾਂ ਦੀਆਂ ਯਾਦਾਂ ਮੇਰੇ ਨਾਲ ਹਾਲੇ ਵੀ ਤਾਜ਼ੀਆਂ ਨੇ। ਔਰ ਅਕਸਰ ਮੈਂ ਉਹਨਾਂ ਬਾਰੇ ਆਪਣੇ ਸਾਥੀ ਅਧਿਆਪਕਾਂ ਨਾਲ ਗੱਲਾਂ ਕਰਿਆ ਕਰਦਾ, ਉਹਨਾਂ ਦੀਆਂ ਉਦਾਹਰਨਾਂ ਦਿਆ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਸਿੱਖਿਆ ਸ਼ਾਸਤਰੀ ਬਣਨ ਦਾ ਮੌਕਾ ਦਿੱਤਾ ਔਰ ਸਿੱਖਿਆ ਦੇ ਸਰੋਕਾਰਾਂ ਨਾਲ ਜੁੜਨ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਮੈਨੂੰ ਜ਼ੀਰੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਮੇਰੀ ਕਰਮ ਭੂਮੀ ਇੱਕ ਛੋਟਾ ਜਿਹਾ ਕਸਬਾ ਸ਼ਹਿਰ ਜ਼ੀਰਾ, ਜਿੱਥੇ ਮੈਂ ਲਗਭਗ 30 ਸਾਲ ਕੰਮ ਕੀਤਾ
0: ਜੀ। ਗੁਰਦੀਪ ਸਿੰਘ ਜੀ, ਤੁਸੀਂ ਉੱਥੇ ਕੰਮ ਕੀਤਾ, ਤੁਸੀਂ ਉੱਥੇ ਪੜ੍ਹੇ, ਕਿਸ ਤਰ੍ਹਾਂ ਤੁਸੀਂ ਫਿਰ ਪੰਜਾਬੀ ਭਾਸ਼ਾ ਤੇ ਤੁਸੀਂ ਖਾਸ ਕਰਕੇ ਕੰਮ ਕੀਤਾ, ਪੰਜਾਬੀ ਪੁਸਤਕਾਂ ਤੁਸੀਂ ਲਿਖੀਆਂ ਨੇ, ਪੰਜਾਬੀ ਕਿਵੇਂ ਪੜ੍ਹਾਈਏ, ਇਹਦੇ ਬਾਰੇ ਵੀ ਸਾਨੂੰ ਦਰਸ਼ਕਾਂ ਨੂੰ ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਤੁਹਾਨੂੰ ਲੱਗਾ ਕਿ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਮੇਰਾ ਇਹ ਯੋਗਦਾਨ ਬਹੁਤ ਜ਼ਰੂਰੀ ਹੈ।
1: ਮੇਰਾ ਸਬਜੈਕਟ ਅੰਗਰੇਜ਼ੀ ਹੈ
0: ਜੀ।
1: ਮੈਂ ਇੰਗਲਿਸ਼ ਵਿੱਚ ਪੋਸਟ ਗ੍ਰੈਜੂਏਸ਼ਨ ਗੌਰਮੈਂਟ ਕਾਲਜ ਲੁਧਿਆਣਾ ਤੋਂ ਕੀਤੀ
0: ਜੀ।
1: ਪੰਜਾਬੀ ਨਾਲ ਮੇਰਾ ਵਾਹ ਵਾਸਤਾ ਸਿਰਫ ਇੰਨਾ ਸੀ ਕਿ ਮੈਂ ਪੰਜਾਬੀ ਦਾ ਇੱਕ ਲੇਖਕ ਸੀ, ਮੈਂ ਪੰਜਾਬੀ ਵਿੱਚ ਕਵਿਤਾ ਲਿਖਦਾ ਸੀ, ਗਜ਼ਲ ਲਿਖਦਾ ਸੀ, ਕਹਾਣੀ ਲਿਖਦਾ ਸੀ
0: ਜੀ।
1: ਮੇਰਾ ਪਰਿਵਾਰਕ ਮਾਹੌਲ ਵੀ ਇਸ ਤਰ੍ਹਾਂ ਦਾ ਸੀ ਕਿ ਮੇਰੇ ਮਦਰ ਮਾਤਾ ਜੀ ਡਾਕਟਰ ਕਿਰਪਾਲ ਕੌਰ ਲਿਖਦੇ ਸਨ। ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਗੁਰੂ ਮਾਤਾਵਾਂ ਉੱਤੇ ਬਾਇਓਗ੍ਰਾਫੀਕਲ ਨਾਵਲ ਲਿਖੇ ਹੈ
0: ਜੀ।
1: ਪਰਿਵਾਰਕ ਮਾਹੌਲ ਪੰਜਾਬੀ ਸੀ, ਲੇਕਿਨ ਮੈਂ ਕਿਉਂਕਿ ਅੰਗਰੇਜ਼ੀ ਸਾਹਿਤ ਨਾਲ ਜੁੜਿਆ ਹੋਇਆ ਸੀ ਔਰ ਮੇਰੇ ਮਨ ਵਿੱਚ ਸੀ ਕਿ ਅੰਗਰੇਜ਼ੀ ਵਿੱਚ ਕੰਮ ਕਰਨਾ, ਮੈਨੂੰ 20 ਸਾਲ ਦੇ ਲੰਮੇ ਅਰਸੇ ਵਿੱਚ ਇੱਕ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਹ ਪੰਜਾਬੀ ਨਾਲ ਕਿਵੇਂ ਜੁੜਿਆ, ਇਹ ਇੱਕ ਵੱਖਰੀ ਕਹਾਣੀ ਹੈ ਔਰ ਇੱਕ ਬੜੀ ਦਿਲਚਸਪ ਕਹਾਣੀ ਹੈ ਜਿਸ ਦਾ ਹਵਾਲਾ ਮੈਂ ਅਕਸਰ ਦਿਆ ਕਰਦਾ
0: ਜੀ।
1: ਬਤੌਰ ਮੁੱਖ ਅਧਿਆਪਕ ਪ੍ਰਿੰਸੀਪਲ ਹੋਣ ਦੇ ਨਾਤੇ ਮੈਂ ਇਹ ਮਹਿਸੂਸ ਕੀਤਾ ਕਿ ਸਾਡੇ ਕੋਲ ਪੰਜਾਬੀ ਪੜ੍ਹਾਉਣ ਵਾਸਤੇ ਚੰਗੀਆਂ ਪਾਠ ਪੁਸਤਕਾਂ ਨਹੀਂ। ਇਹ ਗੱਲ 1997-98 ਦੀ ਹੈ
0: ਜੀ।
1: ਤਾਂ ਉਦੋਂ ਇੱਕ ਲਹਿਰ ਪੰਜਾਬ ਵਿੱਚ ਚੱਲੀ ਸੀ ਕਿ ਪੰਜਾਬੀ ਵਿੱਚ ਪੜ੍ਹਾਇਆ ਜਾਵੇ, ਪੰਜਾਬੀ ਲਾਗੂ ਕੀਤੀ ਜਾਏ। ਕੇਂਦਰੀ ਪੰਜਾਬੀ ਲੇਖਕ ਸਭਾ ਇਹਦੇ ਉੱਤੇ ਕੰਮ ਕਰ ਰਹੀ ਸੀ
0: ਜੀ।
1: ਉਹਨਾਂ ਨੇ ਬਹੁਤ ਸਾਰੇ ਸੈਮੀਨਾਰ ਕਰਵਾਏ ਔਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬੀ ਪੜ੍ਹਾਈ ਜਾਵੇ ਸਕੂਲਾਂ ਵਿੱਚ
0: ਜੀ।
1: ਉਹਨਾਂ ਦਿਨਾਂ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਲਾਗੂ ਕੀਤਾ ਗਿਆ ਸੀ ਪੰਜਾਬ ਦੇ ਸਕੂਲਾਂ ਵਿੱਚ ਅਤੇ ਇਹਦਾ ਉਹ ਵਿਰੋਧ ਕਰਦੇ ਸਨ।
0: ਬਿਲਕੁਲ।
1: ਸਾਡਾ ਉਦੋਂ ਸਰੋਕਾਰ ਸੀ ਕਿ ਸਾਡੇ ਕੋਲ ਜਦ ਪੰਜਾਬੀ ਦੀਆਂ ਚੰਗੀਆਂ ਪਾਠ ਪੁਸਤਕਾਂ ਹੀ ਨਹੀਂ, ਪਾਠ ਸਮੱਗਰੀ ਨਹੀਂ
0: ਜੀ,
1: ਤਾਂ ਅਸੀਂ ਪੰਜਾਬੀ ਨੂੰ ਕਿਵੇਂ ਪ੍ਰਫੁੱਲਿਤ ਕਰ ਸਕਦੇ ਹਾਂ। ਮੇਰੀ ਇਸ ਦੇ ਉੱਤੇ ਕਈਆਂ ਨਾਲ ਵਿਚਾਰ ਚਰਚਾ ਹੋਈ, ਮੇਰੇ ਲੇਖ ਅਖਬਾਰਾਂ ਵਿੱਚ ਛਪੇ
0: ਜੀ।
1: ਉਸ ਵਕਤ ਮੈਨੂੰ ਇਹ ਚੈਲੰਜ ਦਿੱਤਾ ਗਿਆ ਕਿ ਜੇ ਅਸੀਂ ਪੰਜਾਬੀ ਪਾਠ ਪੁਸਤਕਾਂ ਬਾਰੇ ਇੰਨੀ ਸਮਝ ਰੱਖਦੇ ਹਾਂ
0: ਜੀ,
1: ਤਾਂ ਸਾਨੂੰ ਪੰਜਾਬੀ ਵਿੱਚ ਕੁਝ ਲਿਖ ਕੇ ਦਿਖਾਉਣਾ ਚਾਹੀਦਾ
0: ਜੀ।
1: ਮੇਰੀ ਪਹਿਲੀ ਪਾਠ ਪੁਸਤਕਾਂ ਦੀ ਸੀਰੀਜ਼ ਸਭ ਰੰਗ ਔਰ ਉਸ ਦੇ ਨਾਲ ਅਸੀਂ ਪੰਜਾਬੀ ਪਾਠ ਪੁਸਤਕਾਂ ਦੇ ਲਿਖਣ ਦਾ ਮੁਹਾਂਦਰਾ ਬਦਲਿਆ, ਤਰੀਕਾ ਬਦਲਿਆ। ਪੰਜਾਬੀ ਪਾਠ ਪੁਸਤਕਾਂ ਨੂੰ ਅਸੀਂ ਅੰਗਰੇਜ਼ੀ ਦੀਆਂ ਪਾਠ ਪੁਸਤਕਾਂ ਦੇ ਬਰਾਬਰ ਲੈ ਕੇ ਆਏ
0: ਜੀ।
1: ਔਰ ਉਸ ਤੋਂ ਬਾਅਦ ਜਿਹੜੇ ਪਾਠ ਨੇ 6ਵੀਂ 7ਵੀਂ 8ਵੀਂ ਲਈ
0: ਜੀ,
1: ਉਹਦੇ ਵਿੱਚ ਪੰਜਾਬੀ ਦਾ ਬਾਲ ਸਾਹਿਤ ਕਿਹੋ ਜਿਹਾ ਹੋਵੇ ਇਹਦੇ ਬਾਰੇ ਕੰਮ ਕੀਤਾ
0: ਜੀ।
1: ਲਗਭਗ 18-19 ਸਾਲ ਉਸ ਕਿਤਾਬ ਨੇ ਪੰਜਾਬ ਵਿੱਚ ਪੰਜਾਬੀ ਪਾਠ ਪੁਸਤਕਾਂ ਲਿਖਣ ਦਾ ਟ੍ਰੈਂਡ ਬਦਲਿਆ
0: ਜੀ।
1: ਔਰ ਇਸ ਦੀ

0: ਖੁਸ਼ੀ ਸਾਨੂੰ ਇਸ ਗੱਲ ਦੀ ਹੈ ਕਿ ਇੱਕ ਅਸੀਂ ਨਵਾਂ ਸਥਾਪਿਤ ਕੀਤਾ ਤਰੀਕਾ
1: ਜੀ,
0: ਜਿਹਦੇ ਨਾਲ ਬਾਕੀ ਸਾਰੀਆਂ ਕਿਤਾਬਾਂ ਉਸ ਪੱਧਰ ਤੇ ਲਿਖੀਆਂ ਜਾਣ ਲੱਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੀ ਆਪਣਾ ਤਰੀਕਾ ਬਦਲਣਾ ਪਿਆ, ਔਰ ਅੱਜ ਦੀ ਤਰੀਕ ਵਿੱਚ ਅਸੀਂ ਸਮਝਦੇ ਹਾਂ ਕਿ ਬੱਚਿਆਂ ਕੋਲ ਚੰਗੀਆਂ ਪਾਠ ਪੁਸਤਕਾਂ ਪਹੁੰਚ ਰਹੀਆਂ ਨੇ
1: ਜੀ,
0: ਤੇ ਪਰ ਇਸ ਦੇ ਨਾਲ ਵੀ ਜਿਹੜੀ ਸਾਡਾ ਸੰਘਰਸ਼ ਹੈ ਖਤਮ ਨਹੀਂ ਹੋਇਆ, ਰੁਕਿਆ ਨਹੀਂ
1: ਜੀ।
0: ਸਾਨੂੰ ਹਾਲੇ ਵੀ ਮਹਿਸੂਸ ਹੋ ਰਿਹਾ ਕਿ ਸਾਨੂੰ ਹੋਰ ਬਹੁਤ ਚੰਗੀ ਪਾਠ ਸਮੱਗਰੀ ਪੈਦਾ ਕਰਨ ਦੀ ਲੋੜ ਹੈ
1: ਜੀ,
0: ਚੰਗਾ ਬਾਲ ਸਾਹਿਤ ਜਿਹਨੂੰ ਅਸੀਂ ਆਪਣੀਆਂ ਜਮਾਤਾਂ ਵਿੱਚ ਜਾ ਕੇ ਬੱਚਿਆਂ ਨਾਲ ਪੜ੍ਹਾ ਸਕੀਏ ਜਾਂ ਬੱਚੇ ਉਹਨਾਂ ਤੋਂ ਕੁਝ ਸਿੱਖ ਸਕਣ
1: ਜੀ,
0: ਇਹ ਇਸ ਦੇ ਬਾਰੇ ਬਹੁਤ ਸਾਰਾ ਕੁਝ ਕੰਮ ਕਰਨ ਦੀ ਲੋੜ ਹੈ
1: ਜੀ। ਗੁਰਦੀਪ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤੇ ਅੱਜ ਪਰਿਵਾਰ ਵੱਲੋਂ ਵੀ ਮਾਤਾ ਪਿਤਾ ਵੱਲੋਂ ਵੀ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲੋਂ ਅੰਗਰੇਜ਼ੀ ਭਾਸ਼ਾ ਦੇ ਨਾਲ ਜੋੜਿਆ ਜਾਂਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਭਾਸ਼ਾ ਕੋਈ ਵੀ ਮਾੜੀ ਹੈ, ਭਾਸ਼ਾ ਹਰ ਸਿੱਖਣੀ ਚਾਹੀਦੀ ਹੈ, ਜ਼ਰੂਰੀ ਵੀ ਹੈ, ਪਰ ਮਾਤ ਭਾਸ਼ਾ ਨਾਲੋਂ ਤੋੜਨਾ ਕਿੰਨਾ ਕੁ ਤੁਸੀਂ ਸਹੀ ਸਮਝਦੇ ਹੋ? ਤੇ ਜੇ ਤੁਹਾਡੀ ਮੈਂ ਗੱਲ ਕਰਾਂ, ਉਮਰਾਂ ਦੇ ਪਿੰਡ ਵਿੱਚ ਤੁਸੀਂ ਆਏ ਹੋ ਤੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਅੰਗਰੇਜ਼ੀ ਤੋਂ ਪੰਜਾਬੀ ਵੱਲ ਆਏ ਹੋ, ਇਹ ਬੜੀ ਇੰਸਪਾਇਰ ਕਰਨ ਵਾਲੀ ਗੱਲ ਹੈ।
0: ਤੁਹਾਡਾ ਪ੍ਰਸ਼ਨ ਬਹੁਤ ਜਾਇਜ਼ ਹੈ ਔਰ ਸੁਭਾਵਿਕ ਵੀ ਹੈ
1: ਜੀ।
0: ਭਾਸ਼ਾਵਾਂ ਸਾਰੀਆਂ ਬਰਾਬਰ ਨੇ, ਚਾਹੇ ਭਾਸ਼ਾ ਅੰਗਰੇਜ਼ੀ ਹੋਏ ਚਾਹੇ ਪੰਜਾਬੀ ਹੋਏ
1: ਜੀ।
0: ਨਵੀਂ ਸਿੱਖਿਆ ਨੀਤੀ ਵਿੱਚ ਪੰਜਾਬੀ ਹੋਮ ਲੈਂਗੁਏਜ ਦਾ ਨਾਂ ਦਿੱਤਾ ਗਿਆ ਔਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਹੋਮ ਲੈਂਗੁਏਜ ਵਿੱਚ ਪੜ੍ਹਾਈਏ। ਨਵੀਂ ਸਿੱਖਿਆ ਨੀਤੀ ਬੜੀ ਸਖਤੀ ਨਾਲ ਇਸ ਉੱਤੇ ਕੰਮ ਕਰਦੀ ਹੈ ਔਰ ਸਿੱਖਿਆ ਸ਼ਾਸਤਰੀ ਸਭ ਵਿਸ਼ਵ ਦੇ, ਇਕੱਲੇ ਭਾਰਤ ਦੇ ਨਹੀਂ, ਸਾਰੇ ਵਿਸ਼ਵ ਦੇ ਸਿੱਖਿਆ ਸ਼ਾਸਤਰੀ ਸਮਝਦੇ ਹੈ ਕਿ ਬੱਚਿਆਂ ਨੂੰ ਉਸ ਭਾਸ਼ਾ ਵਿੱਚ ਕੰਮ ਕਰਨ ਦੇਣਾ ਚਾਹੀਦਾ ਹੈ ਜਿਸ ਭਾਸ਼ਾ ਨਾਲ ਉਹ ਜੰਮਦੇ ਸਾਰ ਹੀ ਵਾਬਸਤਾ ਹੁੰਦੇ ਨੇ, ਜਿਨ੍ਹਾਂ ਦੀਆਂ ਧੁਨੀਆਂ ਉਹਨਾਂ ਦੇ ਕੰਨਾਂ 'ਤੇ ਪੈਂਦੀਆਂ ਨੇ ਅਤੇ ਜਿਹੜੀ ਪਹਿਲੀ ਭਾਸ਼ਾ ਉਹਨਾਂ ਦੇ ਮਨ ਵਿੱਚ ਸੰਕਲਪ ਸਥਾਪਿਤ ਕਰਨ ਲਈ ਬਣਦੀ ਹੈ ਉਸ ਭਾਸ਼ਾ ਵਿੱਚ ਹੀ ਉਹਨਾਂ ਨੂੰ ਸਿਖਾਇਆ ਜਾਏ,
1: ਬਿਲਕੁਲ,
0: ਔਰ ਉਹਨਾਂ ਦੀ ਸਿੱਖਣ ਵਾਲੀ ਭਾਸ਼ਾ ਬਣਨੀ ਚਾਹੀਦੀ ਹੈ
1: ਜੀ।
0: ਨਵੀਂ ਸਿੱਖਿਆ ਨੀਤੀ ਇਸ ਗੱਲੋਂ ਬਹੁਤ ਸਾਰਥਕ ਹੈ, ਉਹ ਕਹਿੰਦੇ ਨੇ ਕਿ ਭਾਸ਼ਾ ਰਾਹੀਂ ਬੱਚਾ ਆਪਣੇ ਆਲੇ ਦੁਆਲੇ ਨੂੰ ਟਟੋਲਦਾ ਹੈ, ਟੋਹਦਾ ਹੈ ਅਤੇ ਉਹਦੇ ਬਾਰੇ ਪਹਿਲੀ ਜਾਣਕਾਰੀ ਪ੍ਰਾਪਤ ਕਰਦਾ ਹੈ,
1: ਬਿਲਕੁਲ।
0: ਔਰ ਗੱਲ ਕਰਦੇ ਹਾਂ ਤਾਂ ਸਾਨੂੰ ਨਵੀਂ ਸਿੱਖਿਆ ਨੀਤੀ ਦੀ ਇਸ ਪੱਖ ਉੱਤੇ ਉਹਦਾ ਸਮਰਥਨ ਕਰਨਾ ਚਾਹੀਦਾ ਹੈ
1: ਜੀ।
0: ਦੂਸਰੀ ਗੱਲ ਜਿਹੜੀ ਹੈ ਕਿ ਜੇ ਮਾਪਿਆਂ ਦੇ ਮਨ ਵਿੱਚ ਇਹ ਹੋਏ ਕਿ ਅੰਗਰੇਜ਼ੀ ਭਾਸ਼ਾ ਹੀ ਸਾਰਾ ਕੁਝ ਹੈ, ਇੱਦਾਂ ਦੀ ਕੋਈ ਗੱਲ ਨਹੀਂ। ਮੈਂ ਆਪਣੇ ਅਨੁਭਵ ਵਿੱਚ ਬਹੁਤ ਸਾਰਾ ਕੁਝ, ਬਹੁਤ ਸਾਰੇ ਤਜਰਬੇ ਕੀਤੇ, ਬਹੁਤ ਸਾਰੇ ਅਧਿਆਪਕਾਂ ਉੱਤੇ ਕੰਮ ਕੀਤਾ
1: ਜੀ।
0: ਕਿਸੇ ਵੀ ਭਾਸ਼ਾ ਨੂੰ ਅਗਰ ਸਿਖਾਉਣਾ ਚਾਹੀਏ ਸਾਰਥਕ ਢੰਗ ਨਾਲ, ਅਸੀਂ ਬਹੁਤ ਸੌਖੇ ਔਰ ਬਹੁਤ ਘੱਟ ਸਮੇਂ ਵਿੱਚ ਸਿਖਾ ਸਕਦੇ ਹਾਂ, ਬੱਚੇ ਸਿੱਖ ਸਕਦੇ ਨੇ, ਲੇਕਿਨ ਜਿਹੜੀ ਭਾਸ਼ਾ ਉਹਨਾਂ ਦੇ ਮਨ ਵਿੱਚ ਸੰਕਲਪ ਸਥਾਪਿਤ ਕਰਦੀ ਹੈ, ਜਿਸਨੂੰ ਅਸੀਂ ਕੰਸੈਪਚੁਅਲ ਅੰਡਰਸਟੈਂਡਿੰਗ ਕਹਿੰਦੇ ਹਾਂ, ਜਦ ਤੱਕ ਬੱਚਿਆਂ ਦੇ ਅੰਦਰ ਕੰਸੈਪਚੁਅਲ ਅੰਡਰਸਟੈਂਡਿੰਗ ਨਹੀਂ ਆਏਗੀ,
1: ਬਿਲਕੁਲ,
0: ਔਰ ਉਹ ਜਿਹੜੀ ਉਹਨਾਂ ਦੀ L1 ਯਾਨੀ ਪਹਿਲੀ ਭਾਸ਼ਾ ਰਾਹੀਂ ਆਉਣੀ ਹੈ
1: ਜੀ,
0: ਹੋਰ ਕਿਸੇ ਭਾਸ਼ਾ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਏਗਾ, ਕੋਈ ਲਾਭ ਨਹੀਂ ਹੋਏਗਾ,
1: ਬਿਲਕੁਲ।
0: ਮੈਂ ਆਪਣੀ ਉਮਰ ਦੇ ਇਸ ਸਟੇਜ ਤੇ ਜਿੱਥੇ ਵੀ ਮੈਂ ਕੰਮ ਕਰਦਾ, ਜਦੋਂ ਵੀ ਮੈਨੂੰ ਅਧਿਆਪਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਜਾਂ ਮੈਨੂੰ ਕਦੇ ਸਿੱਖਿਆ ਸ਼ਾਸਤਰੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ, ਤਾਂ ਅਸੀਂ ਇਸ ਗੱਲ ਤੇ ਜ਼ੋਰ ਦਿੰਦੇ ਹਾਂ ਕਿ ਪਹਿਲੀ ਭਾਸ਼ਾ
1: ਜੀ,
0: ਜਿਹਨੂੰ ਅਸੀਂ ਕੁਦਰਤੀ ਭਾਸ਼ਾ ਕਹਿੰਦੇ ਹਾਂ,
1: ਬਿਲਕੁਲ,
0: ਉਹ ਕੋਈ ਵੀ ਭਾਸ਼ਾ ਹੋ ਸਕਦੀ ਹੈ, ਬੱਚੇ ਦੇ ਜੰਮਣ ਸਾਰ ਜਿਹੜੀਆਂ ਧੁਨੀਆਂ ਉਹਦੇ ਕੰਨਾਂ 'ਤੇ ਪੈਂਦੀਆਂ ਨੇ ਉਹੀ ਉਹਦੀ ਕੁਦਰਤੀ ਭਾਸ਼ਾ ਹੁੰਦੀ ਹੈ, ਔਰ ਉਸ ਭਾਸ਼ਾ ਤੋਂ ਬੱਚਿਆਂ ਨੂੰ ਤੋੜਨਾ ਨਹੀਂ ਚਾਹੀਦਾ, ਉਸ ਭਾਸ਼ਾ ਨੂੰ ਜੋੜ ਕੇ ਹੀ ਬੱਚਿਆਂ ਨੂੰ ਅੱਗੇ ਵਧਣ ਦੇਣਾ ਚਾਹੀਦਾ
1: ਜੀ। ਗੁਰਦੀਪ ਸਿੰਘ ਜੀ, ਜਿਸ ਸਮੇਂ ਤੁਸੀਂ ਇਸ ਵਾਲੇ ਸਫ਼ਰ ਦੇ ਵਿੱਚ ਪੈਰ ਰੱਖਿਆ ਸੀ, ਉਸ ਟਾਈਮ ਸੋਸ਼ਲ ਮੀਡੀਆ ਇੰਨਾ ਐਕਟਿਵ ਨਹੀਂ ਸੀ, ਲੋਕਾਂ ਨੂੰ ਆਪਣੇ ਨਾਲ ਜੋੜਨਾ ਇੰਨਾ ਸੌਖਾ ਨਹੀਂ ਸੀ, ਪਰ ਅੱਜ ਅਸੀਂ ਤੁਹਾਨੂੰ ਦੇਖਦੇ ਹਾਂ, ਤੁਸੀਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਹੋ। ਸਾਡੇ ਸੁਣਨ ਵਾਲਿਆਂ ਨੂੰ ਇਹ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਪ੍ਰੋਫੈਸ਼ਨਲ ਸੋਫਟ ਸਕਿੱਲਸ ਜਿਹੜੀਆਂ ਉਹਦਾ ਕਮਿਊਨੀਕੇਸ਼ਨ ਜਿਹੜਾ ਕਰ ਰਹੇ ਹੋ ਬਾਕੀ ਜਿੰਨੇ ਵੀ ਸੁਣਨ ਵਾਲੇ ਨੇ ਜਾਂ ਜਿਨ੍ਹਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ, ਕਿਸ ਤਰ੍ਹਾਂ ਉਹ ਤੁਹਾਡੇ ਨਾਲ ਜੁੜ ਸਕਦੇ ਨੇ, ਕੀ ਤੁਸੀਂ ਉਹਦੇ ਵਿੱਚ ਸਿਖਾਉਂਦੇ ਹੋ, ਔਰ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੱਸ ਰਹੇ ਹੋ ਆਪਣੇ ਆਸ ਪਾਸ?
0: ਕਿਉਂਕਿ ਮੈਂ ਕਮਿਊਨੀਕੇਸ਼ਨ ਸਕਿੱਲ ਨਾਲ ਜੁੜਿਆ
1: ਜੀ,
0: ਔਰ ਅੱਜ ਕੱਲ੍ਹ ਮੈਂ ਇੱਕ ਪ੍ਰੋਫੈਸ਼ਨਲ ਕਮਿਊਨੀਕੇਸ਼ਨ ਸਕਿੱਲ ਦੀ ਕਿਤਾਬ ਤੇ ਕੰਮ ਕਰ ਰਿਹਾ
1: ਜੀ।
0: ਇੱਕ ਛੋਟੀ ਜਿਹੀ ਕਹਾਣੀ ਆਉਂਦੀ ਹੈ ਕਿ ਰਾਜਾ ਲੜਾਈ ਇਸ ਕਰਕੇ ਹਾਰ ਗਿਆ ਕਿਉਂਕਿ ਉਸਦਾ ਘੋੜਾ ਉਹਦੇ ਤੋਂ ਬੇਕਾਬੂ ਹੋ ਗਿਆ। ਘੋੜਾ ਇਸ ਲਈ ਬੇਕਾਬੂ ਹੋਇਆ ਕਿਉਂਕਿ ਉਸਦੇ ਪੈਰ ਦੀ ਖੁਰੀ ਨਿਕਲ ਗਈ ਸੀ। ਖੁਰੀ ਇਸ ਕਰਕੇ ਨਿਕਲ ਗਈ ਸੀ ਕਿ ਉਸ ਉੱਤੇ ਇੱਕ ਛੋਟਾ ਜਿਹਾ ਕਿੱਲ ਲੱਗਣਾ ਸੀ ਜਿਹੜਾ ਨਹੀਂ ਸੀ ਲਗਾਇਆ ਗਿਆ
1: ਜੀ।
0: ਯਾਨੀ ਇੱਕ ਕਿੱਲ ਦੇ ਕਾਰਨ ਰਾਜਾ ਵੀ ਹਾਰ ਗਿਆ, ਉਹ ਆਪਣਾ

0: आज भी हार गया और सारी कहानी खत्म हो गई। कम्युनिकेशन स्किल किसी भी संस्था दी दा तुरा हुंदी है, जान हुंदी है। असीं अदारे खड़े कर लैंदे आ, लेकिन उत्थे कम्युनिकेशन किस तरह दी होनी चाहीदी है और किस ढंग दी प्रोफेशनल होनी चाहीदी है, इहदे बारे ना ते उस अदारे नूं चलाउण वालियां नूं पता हुंदा है, ना उस अदारे च काम करन वालियां नूं पता हुंदा है। जिहदे करके एक बहुत वड्डी सारी फर्म, बहुत वड्डा सारा अदारा भी हौली हौली उह खत्म हो जांदा है।
1: बिल्कुल,
0: अज की तरीक विच सिक्ख्या दे विच भी सानू कम्युनिकेशन स्किल दी बहुत ज्यादा लोड़ है। किहो जी भाषा विच असीं बच्चियां नाल गल करिए ताकि ओह साडी गल समझ सकन, बच्चे किहो जी भाषा विच गल करन के ओहदी भाषा सारिआं नूं समझ आ जाए। भाषा इन्नी सटीक होवे कि उत्थे शब्दां दे दूरे अर्थ ना होण, ओह भाषा जिहड़ी है ओह इन्नी प्रफुल्लत इन्नी वधिया होनी चाहीदी है कि जो कुछ कहा जाए ओह कुछ समझा जाए। इस उत्ते ट्रेनिंग देण दी लोड़ है। ਸਾਡੀ ਸਿੱਖਿਆ ਵਿੱਚ ਇਸ ਤਰ੍ਹਾਂ ਦੇ ਵਿਸ਼ੇ ਸ਼ਾਮਿਲ ਹੋਣੇ ਚਾਹੀਦੇ ਹੈ। ਸਾਡੀ ਸਿੱਖਿਆ ਦਾ ਆਧਾਰ ਇੱਦਾਂ ਹੋਣਾ, ਇੱਦਾਂ ਦਾ ਹੋਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਹੀ ਇਹ ਸਾਰਾ ਕੁਝ ਦੀ ਆਦਤ ਪਾਵਾਂਗੇ ਤਾਂ ਹੀ ਉਹ ਅੱਗੇ ਜਾ ਕੇ ਵਧੀਆ ਪ੍ਰੋਫੈਸ਼ਨਲ ਬਣ ਸਕਣਗੇ। ਭਾਸ਼ਾ ਅੰਗਰੇਜ਼ੀ ਜਾਂ ਹਿੰਦੀ ਜਾਂ ਪੰਜਾਬੀ ਹੋਣ ਦਾ ਮਤਲਬ ਨਹੀਂ। ਭਾਸ਼ਾ ਦੀ ਵਰਤੋਂ ਕਿਵੇਂ ਕਰਨੀ ਹੈ, ਕਿਹੋ ਜਿਹੇ ਢੰਗ ਨਾਲ ਕਰਨੀ ਹੈ, ਕਿਹੋ ਜਿਹੇ ਸ਼ਬਦ ਵਰਤਣੇ ਨੇ, ਇਸ ਗੱਲ ਦੀ ਸਮਝ ਬਹੁਤ ਜ਼ਰੂਰੀ ਹੈ।
1: ਬਿਲਕੁਲ,
0: ਅਸੀਂ ਭਾਸ਼ਾ ਨੂੰ ਸੌਫਟ ਸਕਿੱਲਸ ਨਾਲੋਂ ਤੋੜ ਕੇ ਨਹੀਂ ਦੇਖ ਸਕਦੇ। ਭਾਸ਼ਾ ਦੇ ਵਿੱਚ ਹੀ ਸਾਰੀਆਂ ਸੌਫਟ ਸਕਿੱਲਸ ਕੰਮ ਕਰਦੀਆਂ ਨੇ
1: ਜੀ।
0: ਅੱਜ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕਿਉਂ ਲੇਬਰ ਕਰਨ ਲਈ ਮਜਬੂਰ ਨੇ, ਕਿਉਂਕਿ ਸਾਡੀ ਸਿੱਖਿਆ ਵਿੱਚ ਸੌਫਟ ਸਕਿੱਲਸ ਦੀ ਕਮੀ ਹੈ। ਅਸੀਂ ਉਹਨਾਂ ਨੂੰ ਫੈਸਲੇ ਕਰਨੇ ਨਹੀਂ ਸਿਖਾਏ, ਅਸੀਂ ਉਹਨਾਂ ਨੂੰ ਟਾਈਮ ਮੈਨੇਜਮੈਂਟ ਨਹੀਂ ਸਿਖਾਇਆ, ਅਸੀਂ ਉਹਨਾਂ ਨੂੰ ਸਮੱਸਿਆਵਾਂ ਨੂੰ ਸਮਝਣਾ ਨਹੀਂ ਸਿਖਾਇਆ
1: ਜੀ,
0: ਅਸੀਂ ਉਹਨਾਂ ਨੂੰ ਕ੍ਰੀਏਟਿਵ ਥਿੰਕਿੰਗ ਨਹੀਂ ਸਿਖਾਈ
1: ਜੀ।
0: ਅਸੀਂ ਬੱਚਿਆਂ ਦੇ ਜਦੋਂ ਨਤੀਜੇ ਆਉਂਦੇ ਨੇ ਅਸੀਂ ਅੰਕਾਂ ਮਗਰ ਦੌੜਦੇ ਰਹੇ, ਨੰਬਰਾਂ ਦੀ ਦੌੜ ਵਿੱਚ ਦੌੜਦੇ ਰਹੇ। ਮਾਪੇ ਨੰਬਰਾਂ ਨੂੰ ਲੈ ਕੇ ਬੜੇ ਸੈਂਸਿਟਿਵ ਨੇ ਇਸ ਗੱਲ ਦੇ ਉੱਤੇ, ਲੇਕਿਨ ਅਗਰ ਉਹਨਾਂ ਨੂੰ ਇਸ ਗੱਲ ਦੀ ਸਹੀ ਜਾਣਕਾਰੀ ਹੋਵੇ, ਅਸਲੀ ਸਿੱਖਿਆ ਕੀ ਹੈ, ਅਸਲੀ ਸਿੱਖਿਆ ਨੰਬਰ ਨਹੀਂ ਹੁੰਦੇ, ਅੰਕ ਨਹੀਂ ਹੁੰਦੇ, ਅਸਲੀ ਸਿੱਖਿਆ ਤਾਂ ਬੱਚੇ ਦੇ ਜਿਹੜਾ ਵਤੀਰਾ ਹੈ, ਵਿਵਹਾਰ ਹੈ, ਉਹਦੇ ਵਿੱਚ ਤਬਦੀਲੀ ਹੁੰਦੀ ਹੈ ਜਿਹੜੀ ਉਹਦੇ ਅਨੁਭਵ ਕਰਨ ਨਾਲ ਆਉਂਦੀ ਆਉਣੀ ਚਾਹੀਦੀ ਹੈ। ਔਰ ਇਹ ਅਨੁਭਵ ਉਦੋਂ ਤੱਕ ਨਹੀਂ ਹੋ ਸਕਦਾ ਜਦ ਤੱਕ ਉਹ ਕਿਸੇ ਚੀਜ਼ ਨੂੰ ਪ੍ਰੈਕਟੀਕਲੀ ਕਰਕੇ ਨਹੀਂ ਦੇਖਣਗੇ।
1: ਬਿਲਕੁਲ,
0: ਔਰ ਉਹਨਾਂ ਦਾ ਪ੍ਰੈਕਟੀਕਲ ਕਰਨਾ, ਵਿਚਰਨਾ
1: ਜੀ,
0: ਇਹ ਬਹੁਤ ਜ਼ਿਆਦਾ ਜ਼ਰੂਰੀ ਹੈ
1: ਜੀ।
0: ਔਰ ਇਹਦੇ ਵਾਸਤੇ ਮੈਂ ਹੁਣ ਤੱਕ ਜਿਵੇਂ ਨਿੱਜੀ ਤੌਰ 'ਤੇ ਕਹਾਂ, ਮੈਂ ਕਿਤਾਬਾਂ ਰਾਹੀਂ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਹਾਲੇ ਵੀ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖਣ ਦਾ ਮਾਹੌਲ ਨਹੀਂ ਦੇ ਸਕੇ। ਸਾਡੇ ਸਕੂਲ, ਸਾਡੇ ਸਾਰੇ ਅਦਾਰੇ, ਚਾਹੇ ਯੂਨੀਵਰਸਿਟੀਆਂ ਵੀ ਨੇ, ਉਹ ਇਸ ਗੱਲ ਵਿੱਚ ਅਸਫਲ ਰਹੀਆਂ ਨੇ ਕਿ ਸਾਡੀਆਂ ਸਿੱਖਿਆ ਦੀਆਂ ਲੋੜਾਂ ਕੀ ਨੇ, ਅਸੀਂ ਉਹਨਾਂ ਲਈ ਇੱਕ ਮਾਹੌਲ ਕਿੱਦਾਂ ਤਿਆਰ ਕਰਨਾ, ਇਹਦੇ ਉੱਤੇ ਬਿਲਕੁਲ ਕੰਮ ਨਹੀਂ ਹੋਇਆ। ਔਰ ਇਸ ਗੱਲ ਨੂੰ ਲੈ ਕੇ ਮੈਂ ਪਿਛਲੇ ਦਿਨਾਂ ਵਿੱਚ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਾਂ, ਮੈਂ ਉਹਦੇ ਵਿੱਚ ਆਪਣੇ ਵਿਚਾਰ ਆਪਣੇ ਪਾਠਕਾਂ ਨਾਲ, ਮਿੱਤਰਾਂ ਨਾਲ ਸਾਂਝੇ ਕਰਦਾ। ਲਗਭਗ 6-7 ਹਜ਼ਾਰ ਮੇਰੇ ਨਾਲ ਲੋਕ ਜੁੜੇ ਹੋਏ ਨੇ ਔਰ ਇੰਟਰਨੈਸ਼ਨਲ ਅਤੇ ਨੈਸ਼ਨਲ ਲੈਵਲ ਦੇ ਉੱਤੇ ਅਸੀਂ ਗੱਲਾਂ ਡਿਸਕਸ ਕਰਦੇ ਹਾਂ। ਮੈਂ ਇੱਕ ਕਿਤਾਬ ਵੀ ਇਸ ਗੱਲ 'ਤੇ ਪਬਲਿਸ਼ ਕੀਤੀ ਹੈ ਜਿਹਦਾ ਕੰਮ ਮਾਪਿਆਂ ਨੂੰ ਇਹ ਸਿਖਾਉਣਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਕਿਹੋ ਜਿਹੇ ਸਕੂਲ ਹੋਣ, ਕਿਹੋ ਜਿਹੀਆਂ ਕਿਤਾਬਾਂ ਹੋਣ, ਕਿਹੋ ਜਿਹੀ ਪੜ੍ਹਾਈ ਹੋਵੇ, ਕਿਹੋ ਜਿਹੀ ਉਹਨਾਂ ਦੀ ਭਾਸ਼ਾ ਹੋਵੇ, ਕਿਹੋ ਜਿਹੇ ਨਤੀਜੇ ਹੋਣ, ਮਾਪਿਆਂ ਨੂੰ ਕਿਵੇਂ ਪਤਾ ਲੱਗੇ ਕਿ ਉਹਨਾਂ ਦੇ ਬੱਚਿਆਂ ਨੂੰ ਸਹੀ ਸਿੱਖਿਆ ਮਿਲ ਰਹੀ ਹੈ ਜਾਂ ਨਹੀਂ। ਮੈਂ ਇਸ ਉੱਤੇ ਕੰਮ ਕਰ ਰਿਹਾ
1: ਜੀ। ਗੁਰਦੀਪ ਜੀ, ਤੁਸੀਂ ਉਮਰਾਂ ਦਾ ਹਰ ਪੜਾਅ ਜਿਹੜਾ, ਹਰ ਪੈਂਡਾ ਜਿਹੜਾ ਉਹ ਪਾਰ ਕੀਤਾ ਹੈ, ਤੇ ਇਨਸ਼ਾਅੱਲਾ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਤੰਦਰੁਸਤੀ ਭਰਿਆ ਰੱਖਣ। ਪਰ ਬੜੇ ਲੋਕ ਨੇ ਜਿਹੜੇ ਇਸ ਉਮਰ ਦੇ ਵਿੱਚ ਪਹੁੰਚ ਕੇ ਕਹਿੰਦੇ ਨੇ ਕਿ ਬਹੁਤ ਕੰਮ ਕਰ ਲਿਆ, ਬਸ ਹੁਣ ਬੈਠ ਕੇ ਆਪਾਂ ਆਰਾਮ ਕਰਨਾ ਹੈ, ਤੇ ਤੁਸੀਂ ਉਹਨਾਂ ਲੋਕਾਂ ਲਈ ਇੱਕ ਇੰਸਪੀਰੇਸ਼ਨ ਹੋ, ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਜ਼ਿਹਨ ਦੇ ਵਿੱਚ ਹਜੇ ਵੀ ਬਹੁਤ ਕੁਛ ਕਰਨਾ, ਤੁਸੀਂ ਸੋਚ ਰਹੇ ਹੋ ਔਰ ਕਰ ਵੀ ਰਹੇ ਹੋ, ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ?
0: ਇਹ ਪ੍ਰਸ਼ਨ ਮੈਂ ਇੱਥੇ ਆਉਣ ਤੋਂ ਪਹਿਲਾਂ ਸੋਚ ਰਿਹਾ ਸੀ ਕਿ ਮੈਂ ਉਹਨਾਂ ਵਾਸਤੇ ਕੀ ਸੁਨੇਹਾ ਦਿਆਂਗਾ। ਉਮਰ ਬਜ਼ੁਰਗ ਹੀ ਨਹੀਂ ਹੁੰਦੀ
1: ਜੀ,
0: ਇਹ ਸਿਰਫ ਇੱਕ ਅੰਕਾਂ ਦੀ ਖੇਡ ਹੈ ਕਿ ਕੱਲ ਤੁਸੀਂ 65 ਸਾਲ ਦੇ ਸੀ, ਅੱਜ 66 ਹੋ ਗਏ, ਫਿਰ 70 ਹੋ ਗਏ, 80 ਹੋ ਗਏ, ਇਹ ਸਿਰਫ ਅੰਕ ਨੇ
1: ਜੀ।
0: ਤੁਹਾਡਾ ਉਤਸ਼ਾਹ ਨਹੀਂ ਮਰਨਾ ਚਾਹੀਦਾ,
1: ਬਿਲਕੁਲ,
0: ਤੁਹਾਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ
1: ਜੀ।
0: ਜੇ ਤੁਹਾਡੇ ਅੰਦਰ ਉਤਸ਼ਾਹ ਨਹੀਂ ਹੈ ਤਾਂ ਤੁਸੀਂ ਉਹ

0: ਉਹ ਮਿੱਟੀ ਹੋ ਜਿਹਦੇ ਚ ਕੁਝ ਨਹੀਂ ਪੈਦਾ ਹੁੰਦਾ, ਤੁਹਾਡੇ ਅੰਦਰੋਂ ਕੁਝ ਨਾ ਕੁਝ ਫੁੱਟਦਾ ਰਹਿਣਾ ਚਾਹੀਦਾ। ਅਸਲ ਵਿੱਚ ਸਾਡੇ ਜਿਹੜੇ ਬਜ਼ੁਰਗ ਨੇ, ਜਿੰਨੇ ਇਸ ਮੇਰੀ ਉਮਰ ਤੇ ਪਹੁੰਚੇ ਹੋਏ ਲੋਕ ਨੇ, ਉਹ ਆਮ ਤੌਰ ਤੇ ਪਹਿਲਾਂ ਕਿਸੇ ਦੀਆਂ ਹਦਾਇਤਾਂ ਤੇ ਕੰਮ ਕਰਦੇ ਨੇ, ਉਹ ਚਾਹੇ ਉਹ ਬਿਜ਼ਨਸ 'ਚ ਨੇ ਚਾਹੇ ਨੌਕਰੀਆਂ ਵਿੱਚ ਨੇ, ਕੋਈ ਉਹਨਾਂ ਨੂੰ ਕੰਮ ਕਹਿੰਦਾ ਤੇ ਉਹ ਕੰਮ ਕਰਦੇ ਨੇ। ਲੇਕਿਨ ਉਮਰ ਦੇ ਇਸ ਪੜਾਅ ਤੇ ਆ ਕੇ ਤੁਹਾਨੂੰ ਆਪਣਾ ਮਾਲਕ, ਆਪਣਾ ਬੌਸ ਖੁਦ ਬਣਨਾ ਪੈਂਦਾ, ਆਪਣੇ ਲਈ ਖੁਦ ਕੰਮ ਤਿਆਰ ਕਰਨਾ ਪੈਂਦਾ ਔਰ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਰੱਖਣਾ ਪੈਂਦਾ। ਮੈਂ ਹੁਣ ਵੀ 16 ਤੋਂ 17 ਘੰਟੇ ਕੰਮ ਕਰਦਾ ਔਰ ਇਫੈਕਟਿਵਲੀ ਕੰਮ ਕਰਦੇ ਹਾਂ ਔਰ ਕੁਝ ਨਾ ਕੁਝ ਨਵਾਂ ਕਰਦੇ ਹਾਂ। ਹਰ ਵਕਤ ਸਿੱਖਣਾ, ਸਿੱਖਦੇ ਰਹਿਣਾ, ਇਹੀ ਸਾਡੀ ਜ਼ਿੰਦਗੀ ਦਾ ਉਦੇਸ਼ ਹੈ, ਆਸ਼ਾ ਹੈ ਤੇ ਮੈਂ ਲਗਾਤਾਰ ਕੁਝ ਨਾ ਕੁਝ ਸਿੱਖਦਾ ਰਹਿਣਾ। ਲਗਾਤਾਰ ਸਿੱਖਦੇ ਰਹਿਣਾ ਹੀ ਤੁਹਾਡੇ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਜਿੱਦਣ ਤੁਸੀਂ ਸਿੱਖਣਾ ਬੰਦ ਕਰ ਦਿਓਗੇ, ਉਦਣ ਤੁਸੀਂ ਇਸ ਦੁਨੀਆਂ ਤੋਂ ਆਪਣਾ ਸੰਦਾਰਾ ਗੁਆ ਲਓਗੇ। ਤੁਹਾਡੀ ਲੋੜ ਦੁਨੀਆਂ ਨੂੰ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਇਸ ਦੁਨੀਆਂ ਵਿੱਚ ਰਹਿ ਕੇ ਕੁਝ ਨਾ ਕੁਝ ਸਿੱਖਦੇ ਰਹਿੰਦੇ ਹੋ।
1: ਬਿਲਕੁਲ,
0: ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ।
1: ਜੀ ਗੁਰਦੀਪ ਜੀ, ਵਾਕਈ ਤੁਸੀਂ ਨਾ ਦੋ ਗੱਲਾਂ ਵਿੱਚ ਗੱਲ ਬੜੀ ਸੋਹਣੀ ਕੀਤੀ ਹੈ। ਇੱਕ ਤਾਂ ਉਹ ਜਿਹੜਾ ਗੀਤ ਮੈਨੂੰ ਯਾਦ ਆ ਗਿਆ, ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ, ਤੁਸੀਂ ਉਹ ਵਾਕਈ ਇੱਕ ਜਿਉਂਦੀ ਜਾਗਦੀ ਜਿਹੜੀ ਇਗਜ਼ਾਮਪਲ ਹੋ ਸਾਰੇ ਸੁਣਨ ਵਾਲਿਆਂ ਵਾਸਤੇ ਵੀ। ਔਰ ਜਿਹੜੀ ਜਵਾਨ ਜਿਹੜੇ ਲੋਕ ਨੇ ਨਾ, ਜਿਹੜੇ ਕਹਿੰਦੇ ਵੀ 16-17 ਘੰਟੇ ਦੀ ਤੁਸੀਂ ਅੱਜ ਦੇ ਸਮੇਂ ਦੀ ਉਦਾਹਰਣ ਜਿਹੜੀ ਦਿੱਤੀ ਹੈ, ਮੇਰੇ ਖਿਆਲ ਨਾਲ ਉਹਨਾਂ ਨੂੰ ਵੀ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਤੁਸੀਂ ਉਮਰਾਂ ਦਾ ਕੋਈ ਵੀ ਪੜਾਅ ਜਿਹੜਾ ਉਹ ਪਾਰ ਜੇ ਕਰ ਰਹੇ ਹੋ ਤਾਂ ਇਸ ਚੀਜ਼ ਦੇ ਨਾਲ ਕਰੋ ਵੀ ਅਸੀਂ ਇਹ ਕੰਮ ਕਰਨਾ ਹੀ ਕਰਨਾ। ਇੱਕ ਨਿਸ਼ਚੇ, ਇੱਕ ਦ੍ਰਿੜ ਜਿਹੜਾ ਹੈ ਉਹ ਨਿਸ਼ਚੈ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ। ਕਰਨਾ ਕੁਛ ਵੀ ਔਖਾ ਨਹੀਂ ਹੈ,
0: ਕਰਨਾ
1: ਕੁਛ ਵੀ ਔਖਾ ਨਹੀਂ ਹੈ। ਸੋ ਗੁਰਦੀਪ ਜੀ, ਵਸਦੇ ਵਿੜੀ ਪ੍ਰੋਗਰਾਮ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਨੇ ਉਹ ਘਰ ਦੇ ਵਿੱਚ ਪ੍ਰੋਗਰਾਮ ਨੂੰ ਸੁਣ ਰਹੀਆਂ, ਸਾਡੀਆਂ ਸਵਾਣੀਆਂ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ?
0: ਅੱਜ ਦੇ ਮਾਹੌਲ ਵਿੱਚ
1: ਜੀ,
0: ਔਰਤ ਜਿਹੜੀ ਹੈ ਉਹ ਮਰਦ ਦਾ ਬਰਾਬਰ ਦਾ ਹਿੱਸਾ ਹੈ
1: ਜੀ,
0: ਔਰ ਅਸੀਂ ਉਹਨਾਂ ਨੂੰ ਹਾਊਸ ਵਾਈਫ ਨਹੀਂ ਕਹਿ ਸਕਦੇ। ਹਾਊਸ ਵਾਈਫ ਹੁੰਦਿਆਂ ਹੋਇਆਂ ਵੀ ਉਹ ਪਰਿਵਾਰ ਦੇ ਪਾਲਣ ਪੋਸ਼ਣ ਵਿੱਚ ਬਹੁਤ ਵਧੀਆ ਕੰਮ ਕਰਦੀਆਂ ਨੇ
1: ਜੀ।
0: ਜਿਹੜੀ ਗੱਲ ਮੈਂ ਪਹਿਲਾਂ ਆਪਣੇ ਸਾਥੀਆਂ ਲਈ ਕਹੀ ਹੈ, ਦੋਸਤਾਂ ਲਈ ਕਹੀ ਹੈ, ਉਹੀ ਗੱਲ ਉਹਨਾਂ ਵਾਸਤੇ ਵੀ ਹੈ ਕਿ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਰੱਖਣਾ
1: ਜੀ,
0: ਕੁਝ ਨਾ ਕੁਝ ਕਰਦੇ ਰਹਿਣਾ, ਕੁਝ ਨਾ ਕੁਝ ਚੰਗਾ ਕਰਦੇ ਰਹਿਣਾ। ਔਰ ਖਾਸ ਕਰਕੇ ਔਰਤਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਇੱਕ ਪਹਿਰੇਦਾਰੀ ਵੀ ਕਰਨੀ ਪੈਂਦੀ ਹੈ, ਉਹਨਾਂ ਨੂੰ ਆਪਣੇ ਬੱਚਿਆਂ ਦੀ, ਆਪਣੇ ਪਰਿਵਾਰ ਦੀ, ਆਪਣੇ ਪਰਿਵਾਰ ਦੇ ਸਰੋਕਾਰਾਂ ਦੀ ਪਹਿਰੇਦਾਰੀ ਵੀ ਕਰਨੀ ਪੈਂਦੀ ਹੈ। ਲੇਕਿਨ ਉਹਦੇ ਵਿੱਚ ਅਗਰ ਚੰਗਾ ਇਹ ਹੋਏ ਕਿ ਉਹ ਇੱਧਰ ਉੱਧਰ ਦੀਆਂ ਗੱਲਾਂ ਜਾਂ ਫਾਲਤੂ ਦੀਆਂ ਗੱਲਾਂ ਦੀ ਬਜਾਏ ਉਹ ਆਪਣੇ ਅੰਦਰ ਦੀ ਸਮਰੱਥਾ ਨੂੰ ਪਛਾਣਨ ਤੇ ਆਪਣੀ ਸਮਰੱਥਾ ਅਨੁਸਾਰ ਕੁਝ ਨਾ ਕੁਝ ਸਿੱਖਦੇ ਰਹਿਣ, ਕੁਝ ਨਾ ਕੁਝ ਕਰਦੇ ਰਹਿਣ। ਕੁਝ ਨਾ ਕੁਝ ਕਰਦੇ ਰਹਿਣਾ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਹ ਤੁਹਾਡੇ ਅੱਗੇ ਵਧਣ ਦੀ ਨਿਸ਼ਾਨੀ ਹੈ, ਤੁਹਾਡੇ ਜਿਉਂਦੇ ਹੋਣ ਦੀ ਨਿਸ਼ਾਨੀ ਹੈ ਤੇ ਜ਼ਿੰਦਾ ਰਹਿਣਾ ਇਹ ਸਭ ਤੋਂ ਵੱਡੀ ਕਲਾ ਹੈ ਜਿਹੜੀ ਬੰਦੇ ਨੇ ਸਿੱਖਦੇ ਰਹਿਣਾ।
1: ਬਿਲਕੁਲ ਗੁਰਦੀਪ ਜੀ, ਕਹਿੰਦੇ ਹੈ ਕਿ ਜ਼ਿੰਦਗੀ ਜਿਹੜੀ ਹੈ ਉਹ ਜਿਹੜੀ ਲਰਨਿੰਗ ਹੈ ਨਾ ਸਾਡੀ ਸਿੱਖਣਾ ਹੈ ਉਹ ਬਾਏ ਬਰਥ ਬੰਦੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਟਿਲ ਡੈਥ ਤੱਕ ਚੱਲਦੀ ਰਹਿੰਦੀ ਹੈ। ਤੇ ਇਹ ਵਾਕਈ ਹੈ ਕਿ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਉਹਨਾਂ ਵਾਸਤੇ ਵੀ ਇਹ ਕਿ ਹਮੇਸ਼ਾ ਜ਼ਿੰਦਗੀ ਦੇ ਵਿੱਚ ਉਤਸ਼ਾਹ ਦੇ ਨਾਲ ਹਰ ਚੀਜ਼ ਨੂੰ ਸਿੱਖੋ ਤੇ ਜ਼ਿੰਦਗੀ ਜਿਹੜੀ ਹੈ ਉਹ ਫੁੱਲ ਆਫ ਲਾਈਫ ਜਿਹੜੀ ਹੈ ਉਹ ਤੁਸੀਂ ਜੀਓ। ਸੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਤੁਹਾਡਾ ਗੁਰਦੀਪ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਉਮਰਾਂ ਦੇ ਪੈਂਡੇ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਹੀ ਖੂਬਸੂਰਤ ਆਪਣਾ ਤਜਰਬਾ ਜਿਹੜਾ ਉਹ ਸਾਂਝਾ ਕੀਤਾ, ਇੱਕ ਵਾਰ ਫਿਰ ਤੋਂ ਤਹਿ ਦਿਲੋਂ ਤੁਹਾਡਾ ਧੰਨਵਾਦ।
0: ਸ਼ੁਕਰੀਆ ਜੀ, ਬਹੁਤ ਬਹੁਤ
2: ਜੀ। ਹੁਣੇ ਅਸੀਂ ਸੁਣ ਰਹੇ ਸੀ ਉਮਰਾਂ ਦੇ ਪੈਂਡੇ, ਜਿਸ ਦੇ ਤਹਿਤ ਗੁਰਦੀਪ ਸਿੰਘ ਜੀ ਤੋਂ ਸੁਣ ਰਹੇ ਸੀ ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਬਾਰੇ। ਅਤੇ ਅਰਚਨਾ ਜੀ, ਇਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਅਤੇ ਜ਼ਿੰਦਗੀ ਨੂੰ ਜ਼ਿੰਦਾ ਦਿਲੀ ਨਾਲ ਜੀਣਾ ਚਾਹੀਦਾ, ਤਾਂ ਹੀ ਇਨਸਾਨ ਜਿਹੜਾ ਆਪਣੇ ਆਪ ਨੂੰ ਹਮੇਸ਼ਾ ਤਰੋ ਤਾਜ਼ਾ ਮਹਿਸੂਸ ਕਰਦਾ।
3: ਬਈ ਜ਼ਿੰਦਗੀ ਨੂੰ ਹੋਰ ਵੀ ਕਿਸੇ ਤਰੀਕੇ ਨਾਲ ਜ਼ਿੰਦਾ ਦਿਲੀ ਨਾਲ ਜੀਆ ਜਾ ਸਕਦਾ।
2: ਬਿਲਕੁਲ,
3: ਮਨੋਰੰਜਨ ਦੇ ਤਹਿਤ
2: ਜੀ
3: ਸੁਣਦੇ ਆ ਗੀਤ।

0: ਜੀ ਬਿਲਕੁਲ ਜੀ, ਰੁਤਬਾ ਕਦੇ ਵੀ ਕਿਸੇ ਨੂੰ ਹੱਸ ਕੇ ਬੁਲਾਉਣ ਦੇ ਨਾਲ ਨਹੀਂ ਘਟਦਾ, ਰਾਦਰ ਵਧਦਾ ਹੀ ਹੈ
1: ਜੀ।
0: ਤੇ ਇਸ ਕਰਕੇ ਸਾਰਿਆਂ ਨਾਲ ਪਿਆਰ ਮੁਹੱਬਤ ਦੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਤੇ ਆਪਣੀ ਹਰ ਜਗ੍ਹਾ ਤੇ ਨਾ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਇੱਦਾਂ ਦਾ ਕੀ ਕਰੀਏ ਕਿ ਆਪਣੇ ਦੇਸ਼ ਨੂੰ ਅਸੀਂ ਉਚਾਈਆਂ ਵੱਲ ਲੈ ਕੇ ਜਾਈਏ।
1: ਬਿਲਕੁਲ।
0: ਤੇ ਕਈ ਵਾਰੀ ਅਸੀਂ ਦੇਖਦੇ ਹਾਂ ਜਦੋਂ ਅਸੀਂ ਸਵੱਛਤਾ ਦੀ, ਸਫਾਈ ਦੀ ਗੱਲ ਕਰਦੇ ਹਾਂ ਨਾ, ਕਈ ਵਾਰੀ ਮੈਂ ਅਜਿਹਾ ਦੇਖਿਆ ਅਲਕਾ ਜੀ, ਆਪਾਂ ਦੇਖਦੇ ਹਾਂ ਕਿ ਕੋਈ ਮੈਨੂੰ ਵੇਖਦਾ ਨਹੀਂ ਨਾ ਪਿਆ, ਤੇ ਹੱਥ ਦੇ ਵਿੱਚ ਕੋਈ ਵੀ ਖਾਲੀ ਲਿਫਾਫਾ ਖਾ ਕੇ ਜਾਂ ਕਿਸੇ ਵੀ ਤਰੀਕੇ ਦੇ ਕੋਈ ਛਿਲਕੇ ਹੁੰਦੇ ਨਾ, ਚੁੱਪ ਚਾਪ ਮੁੱਠੀ ਜੀ ਦੱਬਦੇ ਹਾਂ ਕਿ ਕਿਸੇ ਨੇ ਵੇਖਿਆ ਤੇ ਨਹੀਂ, ਤੇ ਸੁੱਟ ਦਿੰਦੇ ਹਾਂ ਸੜਕ ਦੇ ਉੱਤੇ
1: ਜੀ।
0: ਤੇ ਇਹ ਜਿਹੜੀ ਚੀਜ਼ ਹੈ ਨਾ, ਬਈ ਇਹ ਦੇਖਣ ਨੂੰ ਜਾਂ ਦਿਖਾਉਣ ਨੂੰ ਨਹੀਂ ਹੁੰਦੀਆਂ ਇਹ ਚੀਜ਼ਾਂ ਹੁੰਦੀਆਂ ਨੇ ਦਿਲੋਂ ਆਉਣ ਵਾਸਤੇ ਕਿ ਆਪਾਂ ਆਪਣੇ ਦੇਸ਼ ਨੂੰ, ਆਪਣੇ ਚੁਗਿਰਦੇ ਨੂੰ, ਆਪਣੇ ਪਰਿਆਵਰਨ ਨੂੰ ਬਚਾਉਣਾ ਹੈ ਤੇ ਹੋਰ ਇਹਨੂੰ ਖੂਬਸੂਰਤ ਬਣਾਉਣਾ ਹੈ।
1: ਬਿਲਕੁਲ ਜੀ, ਇਸੇ ਸੋਚ ਨੂੰ ਅੱਗੇ ਵਧਾਉਣ ਲਈ 2 ਅਕਤੂਬਰ 2014 ਨੂੰ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਵੀ ਕੀਤੀ ਗਈ ਸੀ ਤੇ ਇਹ ਦਿਨ ਮਹਾਤਮਾ ਗਾਂਧੀ ਦੇ ਜਨਮ ਦਿਵਸ ਦੇ ਨਾਲ ਵੀ ਜੋੜਿਆ ਜਾਂਦਾ ਹੈ। ਤੇ ਇਹ ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਹੈ ਕਿ ਅਸੀਂ ਜਿੱਥੇ ਵੀ ਜਾਣਾ, ਕੋਈ ਵੀ ਜਿਹੜਾ ਲਿਫਾਫਾ ਤੁਹਾਡੇ ਕੋਲ ਹੈ, ਖਾਣ ਪੀਣ ਤੋਂ ਬਾਅਦ ਜਿਹੜਾ ਤੁਹਾਡਾ ਗਾਰਬੇਜ ਆ ਉਹਦੇ ਵਿੱਚ ਹੀ ਸੁੱਟੋ, ਤਾਂ ਕਿ ਘਰ ਆ ਕੇ ਜਾਂ ਕਿਤੇ ਜਿੱਥੇ ਤੁਹਾਨੂੰ ਡਸਟਬਿਨ ਨਜ਼ਰ ਆਉਂਦਾ ਉੱਥੇ ਸੁੱਟੋ। ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜਨਤਕ ਥਾਵਾਂ 'ਤੇ ਗੰਦਗੀ ਨਾ ਫੈਲਾਈਏ, ਪਲਾਸਟਿਕ ਦੀ ਵਰਤੋਂ ਘੱਟ ਕਰੀਏ, ਪਾਣੀ ਦੀ ਸੰਭਾਲ ਕਰੀਏ ਤੇ ਸਭ ਤੋਂ ਵੱਧ ਆਪਣੇ ਬੱਚਿਆਂ ਨੂੰ ਸਫਾਈ ਦੀ ਮਹੱਤਤਾ ਦੇ ਬਾਰੇ ਦੱਸੀਏ।
0: ਬਿਲਕੁਲ ਜੀ, ਤਾਂ ਹੀ ਤਾਂ ਕਹਿੰਦੇ ਨੇ ਜਿੱਥੇ ਸਫਾਈ ਉੱਥੇ ਖੁਦਾਈ। ਵੀ ਇਹ ਤਾਂ ਗੱਲਾਂ ਸੀਗੀਆਂ ਸਫਾਈ ਦੀਆਂ, ਗੱਲਾਂ ਤਾਂ ਸਫਾਈ ਦੀਆਂ ਬਹੁਤ ਸਾਰੀਆਂ ਹੁੰਦੀਆਂ ਨੇ, ਇਹ ਮੁੱਕਦੀਆਂ ਨਹੀਂ ਤੇ ਮੁੱਕਣੀਆਂ ਚਾਹੀਦੀਆਂ ਵੀ ਨਹੀਂ, ਤਦ ਤੱਕ ਜਦ ਤੱਕ ਸਾਡਾ ਭਾਰਤ ਦੇਸ਼ ਹੋਰ ਖੂਬਸੂਰਤ ਤੇ ਸਾਫ਼ ਸੁਥਰਾ ਨਾ ਹੋ ਜਾਏ
1: ਜੀ।
0: ਤੇ ਇਸ ਤੋਂ ਇਲਾਵਾ ਆਪਾਂ ਇੱਕ ਗੱਲ ਕਰਦੇ ਹਾਂ ਹੋਰ ਕਿ ਗੁਣਕਾਰੀ ਰਸੋਈ ਦੀ, ਤੇ ਅੱਜ ਇੱਕ ਸਾਡਾ ਸਿਲਸਿਲਾ ਖਾਸ ਹੁੰਦਾ ਹੈ ਗੁਣਕਾਰੀ ਰਸੋਈ ਦਾ, ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕੁਛ ਅਜਿਹੀਆਂ ਚੀਜ਼ਾਂ ਦੀ ਜਿਹੜੀ ਸਾਡੇ ਰਸੋਈ ਘਰ ਦੇ ਵਿੱਚ ਹੀ ਪਾਈ ਜਾਂਦੀ ਹੈ। ਤੇ ਅੱਜ ਦੀ ਗੁਣਕਾਰੀ ਰਸੋਈ ਦੇ ਵਿੱਚ ਜਿਹੜੀ ਸਾਡੀ ਰਸੋਈ ਦੇ ਵਿੱਚ ਪਾਇਆ ਜਾਂਦਾ ਉਹ ਹੈ ਜੀ ਸੌਂਫ। ਸੌਂਫ ਸਾਡੇ ਘਰ ਦੇ ਵਿੱਚ ਪਾਈ ਜਾਂਦੀ ਹੈ। ਜੇ ਅਸੀਂ ਇਹਦੀ ਪ੍ਰੋਪਰਟੀਜ਼ ਦੀ ਗੱਲ ਕੀਤੀ ਜਾਵੇ, ਇਹਦੇ ਵਿੱਚ ਕੀ ਹੁੰਦਾ ਹੈ ਉਹਦੀ ਗੱਲ ਕੀਤੀ ਜਾਵੇ, ਤੇ ਇਹਦੇ ਵਿੱਚ ਫਾਈਬਰ ਹੁੰਦਾ ਹੈ, ਐਂਟੀ ਆਕਸੀਡੈਂਟ ਕੰਪਾਊਂਡਸ ਹੁੰਦੇ ਨੇ ਇਹਦੇ ਵਿੱਚ, ਹੁੰਦਾ ਜੀ ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਇਹਦੇ ਵਿੱਚ ਪਾਏ ਜਾਂਦੇ ਨੇ।
1: ਬਿਲਕੁਲ ਜੀ, ਜਦੋਂ ਆਪਾਂ ਕਿਤੇ ਵੀ ਖਾਣਾ ਖਾਣ ਜਾਂਦੇ ਹਾਂ ਤੇ ਸਾਨੂੰ ਖਾਣੇ ਤੋਂ ਬਾਅਦ ਸੌਂਫ ਸਰਵ ਕੀਤੀ ਜਾਂਦੀ ਹੈ, ਉਹਦਾ ਮੇਨ ਮਕਸਦ ਇਹ ਹੁੰਦਾ ਕਿ ਸੌਂਫ ਦੇ ਨਾਲ ਜੋ ਵੀ ਅਸੀਂ ਖਾਣਾ ਖਾ ਲਿਆ ਉਹ ਸਾਨੂੰ ਹਜ਼ਮ ਹੋ ਜਾਂਦਾ, ਸਾਨੂੰ ਪਚ ਜਾਂਦਾ, ਇਸ ਕਰਕੇ ਸਾਡੀ ਪਾਚਨ ਸ਼ਕਤੀ ਨੂੰ ਜਿਹੜਾ ਇਹ ਮਜ਼ਬੂਤ ਕਰਦਾ। ਅਤੇ ਕਬਜ਼, ਅਪਚ, ਪੇਟ ਦੀ ਸੂਜਨ, ਇਹ ਸਾਰੀ ਸੌਂਫ ਦੇ ਨਾਲ ਜਿਹੜੀ ਹੈ ਦੂਰ ਹੋ ਜਾਂਦੀ ਹੈ। ਅਗਰ ਅਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ 1 ਚਮਚ ਸੌਂਫ ਕੁਸੇ ਜਿਹੇ ਪਾਣੀ ਨਾਲ ਖਾ ਲਈਏ, ਤਾਂ ਅਰਚਨਾ ਜੀ ਕਹਿੰਦੇ ਸਾਡਾ ਜਿਹੜਾ ਹਾਜ਼ਮਾ ਬਹੁਤ ਠੀਕ ਰਹਿੰਦਾ ਔਰ ਇਹਦੇ ਨਾਲ ਨਾਲ ਸਾਡਾ ਜਿਹੜਾ ਵਜ਼ਨ ਉਹ ਵੀ ਘਟਦਾ ਹੈ।
0: ਕਿਆ ਬਾਤ ਹੈ ਜੀ। ਔਰ ਕਹਿੰਦੇ ਨੇ ਕਿ ਇਹਦੇ ਵਿੱਚ ਜਿਹੜੇ ਫਾਈਬਰ ਹੁੰਦੇ ਨੇ ਨਾ, ਸਾਡੀ ਫਾਈਬਰ ਸਾਡੀ ਸਕਿਨ ਨੂੰ ਵੀ 9x9 ਰੱਖਦੇ ਨੇ
1: ਜੀ।
0: ਅਤੇ ਜਦੋਂ ਅਸੀਂ ਗੁਣਕਾਰੀ ਰਸੋਈ ਦੇ ਤਹਿਤ ਕੋਈ ਵੀ ਔਸ਼ਧੀ, ਯਾਨੀ ਕਿ ਜੋ ਸਾਡੀ ਕਿਚਨ ਦੇ ਵਿੱਚ ਪਾਇਆ ਜਾਂਦਾ ਰਸੋਈ ਘਰ ਦੇ ਵਿੱਚ, ਜਿੱਦਾਂ ਅਸੀਂ ਅੱਜ ਸੌਂਫ ਦੀ ਗੱਲ ਕਰ ਰਹੇ ਹਾਂ, ਅਤੇ ਦੱਸਦੇ ਦੱਸਦੇ ਅਸੀਂ ਇੰਨਾ ਦੱਸ ਰਹੇ ਹੁੰਦੇ ਹਾਂ ਜਿਹਦੇ ਵਿੱਚ ਕਿ ਆਪਾਂ ਕਿਹਾ ਕਿ ਪਾਚਨ ਸ਼ਕਤੀ ਦੇ ਵਿੱਚ ਵੀ ਮਦਦ ਕਰਦਾ, ਭਾਰ ਘਟਾਉਣ 'ਚ ਵੀ ਕਰਦਾ ਹੈ, ਸਾਡੀ ਜਿਹੜੀ ਚਮੜੀ ਹੈ ਉਹਨੂੰ ਵੀ ਚਮਕਾਉਂਦਾ ਹੈ, ਅਤੇ ਸੌਂਫ। ਪਰ ਜਦੋਂ ਕਦੇ ਪੇਟ ਦੇ ਵਿੱਚ ਦਰਦ ਹੁੰਦੀ ਹੈ, ਇਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਅਸੀਂ ਇਹ ਥੋੜ੍ਹੇ ਟਾਈਮ ਵਾਸਤੇ ਲੈ ਕੇ ਆਪਣੇ ਆਪ ਨੂੰ ਆਰਾਮ ਤਾਂ ਦੇ ਸਕਦੇ ਹਾਂ ਜੇ ਸਾਡੇ ਪੇਟ 'ਚ ਦਰਦ ਹੋ ਰਿਹਾ ਜਾਂ ਗੈਸ ਦੀ ਕੋਈ ਪ੍ਰੋਬਲਮ ਹੋ ਰਹੀ ਹੈ, ਬਟ ਇੱਕ ਚੀਜ਼ ਨੂੰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਇਹ ਚੀਜ਼ਾਂ ਸਾਨੂੰ ਟੈਂਪਰੇਰੀ ਰਿਲੀਫ ਦਿੰਦੀਆਂ ਨੇ। ਅਤੇ ਜੇ ਕਦੇ ਪੇਟ ਦੇ ਵਿੱਚ ਦਰਦ ਹੁੰਦੀ ਹੈ ਤਾਂ ਤੁਸੀਂ ਸੌਂਫ ਖਾ ਲੈਂਦੇ ਹੋ, ਜੇ ਮੂੰਹ 'ਚੋਂ ਬਦਬੂ ਰੈਗੂਲਰ ਆ ਰਹੀ ਹੈ ਤੁਸੀਂ ਤਦ ਵੀ ਖਾ ਲੈਂਦੇ ਹੋ, ਪਰ ਡਾਕਟਰ ਨੂੰ ਚੈੱਕ ਕਰਾਉਣਾ ਬਹੁਤ ਜ਼ਰੂਰੀ ਬਣ ਜਾਂਦਾ, ਕਿਉਂਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਇਹ ਸਾਨੂੰ ਕਹਿੰਦੇ ਨੇ ਸਮੇਂ ਦੇ ਨਾਲ ਥੋੜ੍ਹਾ ਜਿਹਾ ਸਾਨੂੰ ਆਸਾਨ ਕਰ ਦਿੰਦੀਆਂ ਨੇ, ਪਰ ਜਿਹੜੀ ਮੁੱਕਦੀ ਗੱਲ ਇਹ ਹੈ ਕਿ ਜਿਹੜੀ ਮੁਸ਼ਕਿਲ ਵੱਡੀ ਕਿਤੇ ਨਾ ਹੋਵੇ ਸਾਡੇ ਸਰੀਰ ਦੇ ਅੰਦਰ, ਉਹਦੇ ਵਾਸਤੇ ਸਾਨੂੰ ਡਾਕਟਰ ਦੇ ਕੋਲ ਜ਼ਰੂਰ ਜਾਣਾ ਚਾਹੀਦਾ।
1: ਬਿਲਕੁਲ ਅਰਚਨਾ ਜੀ, ਸਾਡੇ ਪੁਰਾਣੇ ਜ਼ਮਾਨੇ ਤੋਂ ਇਹ ਗੱਲਾਂ ਚੱਲੀਆਂ ਆ ਰਹੀਆਂ ਕਿ ਜਿਹੜੀ ਰਸੋਈ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਉਹ ਛੋਟੇ ਮੋਟੇ ਓੜ ਪੋੜ ਹੁੰਦੇ ਆ, ਹੈ ਨਾ, ਇਹ ਪੰਜਾਬੀ ਦਾ ਵਰਡ

0: ਯੇਸੂ ਜੀ ਕੌਰ ਰਾਤ 10 ਵਜੇ ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਚਲਕੀਆਂ ਤੁਸੀਂ ਸੁਣ ਸਕੋਗੇ ਸਾਡੇ ਦਿੱਲੀ ਕੇਂਦਰ ਤੋਂ। ਰਾਤ 10:30 ਵਜੇ ਤੁਸੀਂ ਆਨੰਦ ਮਾਣੋਗੇ ਹਿੰਦੀ ਫਿਲਮ ਸੰਗੀਤ ਦਾ ਪ੍ਰੋਗਰਾਮ ਸਰਗਮ ਦੇ ਜ਼ਰੀਏ। ਸੋ ਐਸੀ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਇਸ ਤੋਂ ਇਲਾਵਾ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਸਮਾਚਾਰ ਆਪਣੇ ਆਪਣੇ ਸਮੇਂ 'ਤੇ ਪ੍ਰਸਾਰਿਤ ਕੀਤੇ ਜਾਣਗੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲ ਤੇ FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਜ਼ਮਾਨੇ ਸੇ ਕਹਾਨੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਇਸੇ ਦੇ ਕੰਮ ਪੂਰਾ ਹੋਣ ਨਾਲ ਇਸ ਦਾ ਸਮੁੱਚਾ ਅਮਲ ਮੁਕੰਮਲ ਨੇੜੇ ਹੋਣ ਗਿਆ। ਇਸੇ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਦੱਸਿਆ ਕਿ 8 ਜ਼ਿਲ੍ਹਿਆਂ ਮੋਗਾ, ਸ਼ਹੀਦ ਭਗਤ ਸਿੰਘ ਨਗਰ, ਮਾਨਸਾ, ਤਰਨ ਤਾਰਨ, ਫਰੀਦਕੋਟ, ਸੰਗਰੂਰ, ਪਟਿਆਲਾ ਅਤੇ ਮਾਲੇਰਕੋਟਲਾ ਨੇ SIR 2026 ਦਾ ਕੰਮ 100% ਪੂਰਾ ਕਰ ਲਿਆ। ਇਸ ਤੋਂ ਇਲਾਵਾ ਸੂਬੇ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿੱਚੋਂ 55 ਹਲਕਿਆਂ ਵਿੱਚ ਵੀ ਇਹ ਕੰਮ ਪੂਰਾ ਹੋ ਚੁੱਕਾ ਹੈ। ਕੌਮੀ ਜੰਗਲੀ ਜੀਵ ਹਫ਼ਤਾ ਅੱਜ ਤੋਂ 8 ਅਕਤੂਬਰ ਤੱਕ ਹਰ ਸਾਲ ਤਰ੍ਹਾਂ ਵਣ ਤੇ ਪੰਜਾਬ ਜੰਗਲੀ ਜੀਵ ਵਿਭਾਗ ਵੱਲੋਂ ਮਨਾਇਆ ਜਾਂਦਾ ਹੈ। ਇਸ ਮੌਕੇ 7 ਦਿਨ ਵੱਖ ਵੱਖ ਗਤੀਵਿਧੀਆਂ ਕਰਵਾ ਕੇ ਆਮ ਜਨਤਾ ਨੂੰ ਜੰਗਲੀ ਜੀਵਾਂ ਅਤੇ ਉਨ੍ਹਾਂ ਦੇ ਖਾਸ ਕਰ ਲੁਪਤ ਹੋ ਰਹੇ ਜੀਵਾਂ ਦੀ ਸੁਰੱਖਿਆ ਅਤੇ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਕੜੀ ਤਹਿਤ ਅੱਜ ਸਵੇਰੇ ਰਾਈਡਰ ਫਾਰ ਦਾ ਵਾਇਲਡ ਨਾਂ ਦੀ ਇੱਕ ਸਾਈਕਲ ਰੈਲੀ ਮੋਹਾਲੀ ਦੇ ਪਿੰਡ ਸੋਹਾਣਾ ਸਥਿਤ ਗੁਰਦੁਆਰਾ ਤੋਂ ਛੱਤਬੀੜ ਚਿੜੀਆਘਰ ਤੱਕ ਕਰਵਾਈ ਗਈ। ਇਸ ਵਿੱਚ ਵਿਭਾਗ ਦੇ ਅਧਿਕਾਰੀ ਸਮੇਤ ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਕਈ ਸਾਈਕਲਿੰਗ ਗਰੁੱਪਾਂ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ। ਵਿਭਾਗ ਦੇ ਰੇਂਜ ਅਫਸਰ ਗਗਨਦੀਪ ਸਿੰਘ ਨੇ ਸਾਡੇ ਮੋਹਾਲੀ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਨ ਦੱਸਿਆ ਕਿ ਵਿਭਾਗ ਵੱਲੋਂ ਸਾਰਾ ਹਫ਼ਤਾ ਕਈ ਪ੍ਰੋਗਰਾਮ ਅਤੇ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਨੇ। ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸਫਲਤਾ ਅਤੇ ਇਸ ਦੇ ਜ਼ਮੀਨੀ ਪ੍ਰਭਾਵ ਬਾਰੇ ਪੰਜਾਬ ਭਾਜਪਾ ਦੀ 2 ਦਿਨਾਂ ਵਿਚਾਰ ਵਟਾਂਦਰਾ ਮੀਟਿੰਗ ਅੱਜ ਵੀ ਜਾਰੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਸੰਗਠਨ BL ਸੰਤੋਸ਼ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਕੱਲ੍ਹ ਪੰਚਕੂਲਾ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਚਲਾਈ ਗਈ। ਜਨ ਸੰਪਰਕ ਮੁਹਿੰਮ, ਲੋਕਾਂ ਤੋਂ ਪ੍ਰਾਪਤ ਫੀਡਬੈਕ ਤੇ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਭਾਵ ਦੀ ਸਮੀਖਿਆ ਕਰਨ ਲਈ ਹੋ ਰਹੀ ਹੈ। ਨੌਜਵਾਨਾਂ ਨੂੰ ਸ਼ਕਤ ਬਣਾਉਣ ਅਤੇ ਵੋਕੇਸ਼ਨਲ ਟ੍ਰੇਨਿੰਗ ਦੇ ਮੌਕਿਆਂ ਦਾ ਵਿਸਥਾਰ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਨਾਲ ਇਕ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਨੇ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਦੇ ਤਹਿਤ ਵਿਸ਼ੇਸ਼ ਕੇਅਰ ਲਈ ਸਕਿੱਲ ਡਿਵੈਲਪਮੈਂਟ ਪਹਿਲ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਦੌਰਾਨ ਸ੍ਰੀ ਕਟਾਰੀਆ ਨੇ ਮੰਗ ਆਧਾਰਿਤ ਸਕਿੱਲ ਡਿਵੈਲਪਮੈਂਟ ਦੇ ਮਹੱਤਵ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਣਨੀਤਿਕ ਸਾਝੇਦਾਰੀ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਬਦਲਦੀਆਂ ਉਦਯੋਗਿਕ ਜ਼ਰੂਰਤਾਂ ਅਤੇ ਆਲਮੀ ਰੁਜ਼ਗਾਰ ਦੇ ਅਨੁਰੂਪ ਸਕਿੱਲ ਪ੍ਰਦਾਨ ਕਰਕੇ ਉਨ੍ਹਾਂ ਲਈ ਨਵੇਂ ਅਵਸਰ ਖੋਲੇਗੀ। ਇਸ ਮੌਕੇ ਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ CEO ਅਰੁਣ ਪਲੇ ਵੀ ਮੌਜੂਦ ਸਨ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @ RN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਸੁਣੋਗੇ 1:40 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਵੇਲਾ ਹੋ ਗਿਆ ਪ੍ਰੋਗਰਾਮ ਫੌਜੀ ਵੀਰਾਂ ਦੇ ਲਈ ਦਾ। ਸੁਣਦੇ ਹਾਂ ਬਸ ਇੱਕ ਸੁਨੇਹੇ ਤੋਂ ਬਾਅਦ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
1: ਆਕਾਸ਼ਵਾਣੀ ਜਲੰਧਰ ਤੇ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਬਿਨਾਂ ਕਿਸੇ ਖਤਰੇ ਤੋਂ ਡਰੇ, ਬਿਨਾਂ ਕਿਸੇ ਦੁਸ਼ਮਣ ਤੋਂ ਡਰੇ। ਤਾਂ ਸਲਾਮ ਹੈ ਸਾਡੇ ਇਹਨਾਂ ਫੌਜੀ ਵੀਰਾਂ ਨੂੰ ਜਿਹੜਾ ਆਪਣੀ ਜਾਨ ਤੋਂ ਵੱਧ ਕੇ ਆਪਣੇ ਦੇਸ਼ ਵਾਸੀਆਂ ਨੂੰ ਪਿਆਰ ਕਰਦੇ ਨੇ, ਆਪਣੇ ਦੇਸ਼ ਨੂੰ ਪਿਆਰ ਕਰਦੇ ਨੇ। ਤੋ ਆਓ ਜੀ, ਦੇਸ਼ ਭਗਤੀ ਦਾ ਰੰਗ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੀ ਥੋੜ੍ਹਾ ਜਿਹਾ ਫੈਲਾ ਦਿੰਦੇ ਹਾਂ ਅਤੇ ਸੁਣਦੇ ਹਾਂ ਗੀਤ ਫਿਲਮ ਪੂਰਬ ਔਰ ਪੱਛਮ ਤੋਂ, ਆਵਾਜ਼ ਮਹਿੰਦਰ ਕਪੂਰ ਦੀ, ਸਾਥੀਆਂ ਦੀ, ਗੀਤ ਦੇ ਬੋਲ ਇੰਦੀਵਰ ਦੇ ਅਤੇ ਸੰਗੀਤ ਕਲਿਆਣ ਜੀ ਅਨੰਤ ਜੀ ਦਾ।

0: मैं ता टीका ला लिया हुन तू भी ला ले
1: नहीं यार मैं नहीं लाना
0: ए ता फिर यार मार वाली गल होगी
1: नशा करन ली मजबूर करन वाले दोस्त दोस्त नहीं दुश्मन हुंदे आ नाले ए तेरी सुइयां सांझी करन नाल तेनु एचआईवी दा भी खतरा हो सकदा है
2: अज ही सरकार दी युद्ध नशा विरुद्ध मुहिम दा हिस्सा बनो ते दोस्तां दा भी नशा छुड़वाओ बाकी जेकर एचआईवी होण दा शक है ते सरकारी हॉस्पिटल विच एचआईवी दा टेस्ट मुफ्त करवाओ वधेरे जानकारी लई डायल करो टोल फ्री हेल्पलाइन नंबर 1097 पंजाब स्टेट एड्स कंट्रोल सोसाइटी वल्लों जनहित विच जारी
3: वही मोनू तू आजकल सोशल मीडिया ते बहुत स्टोरियां स्टेटस ते ज्ञान वंडदा
1: ओ मैं ता समझदारी बहुत आ बस कदे मान जानी कीता
3: अच्छा फिर एक गल दा जवाब दे एचआईवी किवें फैलदा है
1: एचआईवी
3: नहीं पता ना समझदार वीरे ता सुन एचआईवी किवें संक्रमित सुई सरिंज सांझा करन नाल संक्रमित व्यक्ति दे नाल असुरक्षित यौन संबंध बनाउण नाल संक्रमित खून जां खून दे उत्पादां दी वरतों नाल संक्रमित गर्भवती मां तों उस दे होण वाले बच्चे नूं एचआईवी दी बीमारी हो सकदी है
2: जानकारी ले टोल फ्री एड्स हेल्पलाइन नंबर 1097 ते कॉल करो पंजाब स्टेट एड्स कंट्रोल सोसाइटी द्वारा जनहित विच जारी
4: साइबर फ्रॉड या धोखाधड़ी की जानकारी लई 1930 हेल्पलाइन नंबर डायल करो जां www.cybercrime.gov.in ते शिकायत दर्ज करवाओ
5: जापान दे खेड मैदानां विच हुण गूंजेगा एशिया दा दम ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ ਕੌਣ ਰਚੇਗਾ ਇਤਿਹਾਸ ਕੌਣ ਚੁੰਮੇਗਾ ਜਿੱਤ ਦਾ ਸਿਖਰ ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ
6: ਫੌਜੀ ਵੀਰੋ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਹੀ ਪ੍ਰੋਗਰਾਮ ਫੌਜੀ ਵੀਰਾਂ ਲਈ ਦੇ ਵਿੱਚ ਅਤੇ ਆਓ ਜੀ ਅਗਲਾ ਗੀਤ ਸੁਣਦੇ ਹਾਂ ਫਿਲਮ ਮੁਹੱਬਤ ਤੋਂ ਆਵਾਜ਼ ਕਿਸ਼ੋਰ ਕੁਮਾਰ ਦੀ ਗੀਤ ਬੋਲ ਇੰਦੀਵਰ ਦੇ ਅਤੇ ਸੰਗੀਤ ਬੱਪੀ ਲਹਿਰੀ ਦਾ

ਜੀ ਹਾਂ, ਇਹ ਮੁਹੱਬਤ ਦਾ ਰੰਗ ਇਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਫੈਲੇ, ਜਿੱਥੇ ਵੀ ਕਿਤੇ ਲੜਾਈਆਂ ਝਗੜੇ ਜਾਂ ਜੰਗ ਦੇ ਮਾਹੌਲ ਬਣੇ ਹੋਏ ਨੇ, ਉਹ ਰੱਬ ਕਰੇ ਕਿ ਛੇਤੀ ਮੁੱਕ ਜਾਣ। ਅਤੇ ਆਓ ਜੀ ਫੌਜੀ ਵੀਰੋ, ਅਗਲਾ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਫਿਲਮ ਸਰਗਮ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ, ਗੀਤ ਦੇ ਬੋਲ ਆਨੰਦ ਬਖਸ਼ੀ ਦੇ ਅਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ।

0: ਫੌਜੀ ਵੀਰੋ, ਵੇਲਾ ਹੋ ਰਿਹਾ ਜੀ ਦੁਪਹਿਰ ਦੇ 1:40, ਯਾਨੀ ਕਿ ਪੰਜਾਬੀ ਖ਼ਬਰਾਂ ਦਾ, ਅਤੇ 1:50 'ਤੇ ਤੁਸੀਂ ਸੁਣੋਗੇ ਜੀ ਉਰਦੂ ਖ਼ਬਰਾਂ। ਲੇਕਿਨ ਦੁਪਹਿਰ 2 ਅਸੀਂ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਜਾਵਾਂਗੇ ਲੈ ਕੇ ਸੋਹਣੇ ਸੋਹਣੇ ਹਿੰਦੀ ਫਿਲਮੀ ਗੀਤ। ਹੁਣ ਤੁਸੀਂ ਸੁਣੋ ਪੰਜਾਬੀ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਸੁਣੋ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਸਮਿਤ ਨੇ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਉਡਾਣ ਉੱਤੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਲੋਕਾਂ ਦੀ ਜਾਨ ਬਚਾਈ ਸੀ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਉੱਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਵਿੱਚ ਫਰਾਂਸ, ਕੈਨੇਡਾ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਦੇ ਵਪਾਰ ਮੰਤਰੀਆਂ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੁਵੱਲੀਆਂ ਮੀਟਿੰਗਾਂ ਕੀਤੀਆਂ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ ਵਿੱਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਅਤੇ ਏਸ਼ੀਆਈ ਖੇਡਾਂ 'ਚ ਮੁੱਕੇਬਾਜ਼ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗ੍ਰਾਮ ਵਰਗ ਵਿੱਚ ਇਤਿਹਾਸ ਰਚਦਿਆਂ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਉਡਾਣ ਦੌਰਾਨ ਆਪਣੇ ਸਹਿ ਪਾਇਲਟ ਵੱਲੋਂ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਮੁਸਾਫਰਾਂ ਦੀ ਜਾਨ ਬਚਾਈ ਸੀ। ਕੈਪਟਨ ਮਛਾਰ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਤਜਰਬੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਸ ਘਟਨਾ ਦੌਰਾਨ ਉਨ੍ਹਾਂ ਨੂੰ ਕਿਸ ਚੀਜ਼ ਤੋਂ ਹਿੰਮਤ ਮਿਲੀ।
2: ਆਪਕੀ ਹਿੰਮਤ ਨੇ, ਆਪਕੇ ਧੈਰਯ ਨੇ ਔਰ ਆਪਕੀ ਸੂਝਬੂਝ ਨੇ ਅਨੇ ਫ੍ਰਿਕਸ਼ਨ ਆਫ ਸੈਕੰਡ ਮੇਂ ਇਤਨੇ ਨਿਰਣੇ ਕਰ ਲੀ ਆਪਨੇ ਔਰ ਇਤਨੇ ਲੋਕੋ ਕੀ ਜਾਨ ਬਚਾਈ ਔਰ ਆਜ ਪੂਰਾ ਦੇਸ਼ ਗਰਵ ਸੇ ਕਹਿ ਸਕਤਾ ਹੈ ਕਿ ਹਮ ਹਿੰਦੁਸਤਾਨੀ ਜਾਨ ਲੈਣੇ ਵਾਲੇ ਲੋਕ ਨਹੀਂ ਹੈ, ਜਾਨ ਬਚਾਨੇ ਵਾਲੇ ਲੋਕ ਔਰ ਆਪਨੇ ਆਪਣੇ ਸਰੀਰ ਪੇ ਇਤਨਾ ਬੜਾ ਘਾਵ ਹੁਆ, ਆਪ ਸਵਯਮ ਜੀਵਨ ਔਰ ਮ੍ਰਿਤਯੂ ਕੀ ਲੜਾਈ ਲੜ ਰਹੇ।

0: समय भी आपने अपने जीवन की परवाह नहीं की, सभी यात्रियों के जीवन की परवाह की। और सबसे बड़ी बात, 140 करोड़ देशवासियों का आपने मान बढ़ाया, और इसलिए मैं हृदय से गर्व अनुभव करता।
1: कैप्टन समित मछार ते हमला करने वाले मुलजम सह पायलट नू अबू धाबी भेज दिता गया है। साउदी प्रेस एजेंसी SPA ने साउदी गृह मंत्रालय के अधिकारित सूत्रों का हवाला दिंदिया दस्या है कि दोवें पायलट डॉक्टरी जांच तो बाद अबू धाबी लई रवाना हो गए। अबू धाबी विच भारतीय दूतघर ने कल जानकारी दी कि कैप्टन मछार नू संयुक्त अरब अमीरात UAE लिया गया है और उन्होंने सेहत में सुधार हो रहा है। SPA मुताबक UAE की सुरक्षा टीम के सहयोग नाल साउदी अधिकारियों वालों की गई मुढ़ली जांच तो पता लगा है कि एक झगड़ा होया सी, जिस दौरान सह पायलट ने कैप्टन उत्ते हमला कर दिता, जिसके नतीजे वजों दोवें जख्मी हो गए। देश अज राष्ट्रपिता महात्मा गांधी नू उन्हां दी 157वीं जयंती उत्ते श्रद्धांजलि भेट कर रहा है। इस मौके ते देश भर विच अते विदेशां विच भारतीय मिशनां वल्लों भी कई प्रोग्राम करवाए जा रहे ने। गांधी जयंती दे मौके ते राष्ट्रपति द्रौपदी मुर्मू ने राष्ट्रपिता महात्मा गांधी नू श्रद्धांजलि भेंट कीती। उन्हां कहा कि महात्मा गांधी दे जीवन अते आदर्शां दा दुनिया भर विच सत्कार कीता जांदा है। राष्ट्रपति ने कहा कि दुनिया दे कई हिस्सों विच जंग अते टकराव दे संदर्भ विच गांधी जी दा शांति ते अहिंसा दा संदेश पहलां नालों किते ज़्यादा प्रसंगक हो गया है। उपराष्ट्रपति CP राधाकृष्णन ने भी महात्मा गांधी नू श्रद्धांजलि भेंट कीती है। प्रधानमंत्री नरेंद्र मोदी ने गांधी जयंती मौके नवी दिल्ली विच महात्मा गांधी दी समाध राजघाट उत्ते फुल्लां नाल श्रद्धांजलि भेंट कीती। राजघाट उत्ते सर्वधर्म प्रार्थना करवाई जा रही है। प्रधानमंत्री नरेंद्र मोदी, लोकसभा दे स्पीकर ओम बिरला अते केंद्रीय मंत्री राजनाथ सिंह, JP नड्डा, किरण रिजिजू, अर्जुन राम मेघवाल, जतेंद्र सिंह अते एल मुरुगन ने अज नवी दिल्ली दे संविधान सदन विच महात्मा गांधी अते लाल बहादुर शास्त्री नू श्रद्धांजलि भेंट कीती। BJP दे प्रधान नितिन नवीन, कांग्रेस प्रधान अते राज्यसभा च विरोधी धिर दे नेता मल्लिका अर्जुन खड़गे, लोकसभा च विरोधी धिर दे नेता राहुल गांधी, संसद मैंबर, संसद दे सीनियर अधिकारी अते स्कूली विद्यार्थी भी श्रद्धांजलि भेंट करन लई पहुंचे। देश अज साबका प्रधानमंत्री लाल बहादुर शास्त्री नू उन्हां दी 122वीं जन्म वरेगंढ ते श्रद्धांजलि भेंट कर रहा है। उन्हां दा जन्म 2 अक्टूबर 1904 नू पंडित दीन दयाल उपाध्याय नगर, जिस नू पहला उत्तर प्रदेश च मुगल सराय वजों जाणिया जांदा सी, विच होया सी। उह छोटी उम्र च देश दे आजादी संग्राम विच शामिल होए अते 1921 विच असहयोग अंदोलन च हिस्सा लिया। आजादी तो बाद शास्त्री जी ने उत्तर प्रदेश अते बाद विच केंद्र सरकार विच कई महत्वपूर्ण अहुदियां ते काम कीता। राष्ट्रपति द्रौपदी मुर्मू, उपराष्ट्रपति CP राधाकृष्णन अते प्रधानमंत्री नरेंद्र मोदी ने नवी दिल्ली च विजय घाट विखे साबका प्रधानमंत्री लाल बहादुर शास्त्री नू श्रद्धांजलि भेंट कीती। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਵਿਸ਼ਵ ਸ਼ਾਂਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਯਤਨਾਂ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੀਤੀ ਗਈ ਸ਼ਲਾਘਾ ਨਾਲ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਆਇਆ ਸ਼੍ਰੀ ਪੁਤਿਨ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਸ਼੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ 'ਚ ਅਮਨ ਅਮਾਨ ਲਈ ਭਰੋਸੇਮੰਦ ਆਵਾਜ਼ ਵਜੋਂ ਉਭਰਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਗਾਂ, ਟਕਰਾਵਾਂ ਅਤੇ ਬਦਅਮਨੀ ਵਾਲੇ ਮੌਜੂਦਾ ਦੌਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸੁਨੇਹਾ ਦਿੱਤਾ ਹੈ ਕਿ ਹੱਲ ਜੰਗ ਦੇ ਮੈਦਾਨਾਂ ਤੋਂ ਨਹੀਂ ਸਗੋਂ ਸੰਵਾਦ ਤੇ ਕੂਟਨੀਤੀ ਰਾਹੀਂ ਨਿਕਲਦੇ ਨੇ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਜੰਗ ਹੋਵੇ ਜਾਂ ਆਫ਼ਤ ਹਰ ਸਥਿਤੀ 'ਚ ਹਮੇਸ਼ਾ ਮਦਦ ਅਤੇ ਸਹਾਇਤਾ ਲਈ ਅੱਗੇ ਵੱਧ ਕੇ ਕਦਮ ਚੁੱਕਿਆ ਹੈ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਦੇ ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਫਰਾਂਸ, ਕੈਨੇਡਾ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਦੇ ਵਪਾਰ ਮੰਤਰੀਆਂ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ। ਫਰਾਂਸ ਦੇ ਵਿਦੇਸ਼ ਵਪਾਰ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਿਕੋਲਸ ਫੋਰੀਸੀਏ ਨਾਲ ਮੀਟਿੰਗ 'ਚ ਸ਼੍ਰੀ ਗੋਇਲ ਨੇ ਵਪਾਰ ਤੇ ਨਿਵੇਸ਼ ਵਧਾਉਣ, ਭਾਰਤੀ ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਪੂਰਾ ਕਰਨ ਅਤੇ ਹਵਾਈ ਜਹਾਜ਼ ਨਿਰਮਾਣ UPI ਦੇ ਏਕੀਕਰਨ ਅਤੇ ਸਾਂਝੀ ਨਵੀਨਤਾ ਦੇ ਖੇਤਰ 'ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮੀਟਿੰਗ 'ਚ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਬਾਰੇ ਜਾਰੀ ਗੱਲਬਾਤ ਦੀ ਸਮੀਖਿਆ ਕੀਤੀ। ਸਾਊਦੀ ਅਰਬ ਦੇ ਵਣਜ ਮੰਤਰੀ ਮਾਜਿਦ ਬਿਨ ਅਬਦੁੱਲਾ ਅਲ ਕਸਾਬੀ ਨਾਲ ਮੀਟਿੰਗ 'ਚ ਸ਼੍ਰੀ ਗੋਇਲ ਨੇ ਭਾਰਤ ਅਤੇ ਖਾੜੀ ਸਹਿਯੋਗ ਕੌਂਸਲ ਵਿਚਾਰੇ ਮੁਕਤ ਵਪਾਰ ਸਮਝੌਤੇ

0: ਲਈ ਜਾਰੀ ਗੱਲਬਾਤ ਦੀ ਪ੍ਰਗਤੀ ਬਾਰੇ ਚਰਚਾ ਕੀਤੀ। ਦੱਖਣੀ ਕੋਰੀਆ ਦੇ ਵਪਾਰ ਮੰਤਰੀ ਪਾਰਕ ਜੰਗ ਸੁੰਗ ਨਾਲ ਬੈਠਕ 'ਚ ਭਾਰਤ ਦੱਖਣੀ ਕੋਰੀਆ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਉੱਨਤ ਬਣਾਉਣ ਦੇ ਪ੍ਰਸਤਾਵ ਬਾਰੇ ਚਰਚਾ ਹੋਈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ। ਇਸ ਨਾਲ ਭਾਰਤ ਦੇ ਆਰਥਿਕ ਵਿਭਾਗ ਵਿਕਾਸ ਵਿੱਚ ਮਦਦ ਮਿਲ ਸਕਦੀ ਹੈ। ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਭਾਰਤ ਦੀਆਂ ਵੱਧਦੀਆਂ ਊਰਜਾ ਜ਼ਰੂਰਤਾਂ ਅਤੇ ਸਪਲਾਈ ਲੜੀਆਂ 'ਚ ਵੰਨ ਸਵੰਨਤਾ ਲਿਆਉਣ ਦੇ ਯਤਨ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਮੌਕੇ ਬਣਾ ਰਹੇ ਨੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਟੀਚਾ ਅਗਲੇ 5 ਸਾਲਾਂ 'ਚ ਦੁਵੱਲੇ ਵਪਾਰ ਨੂੰ $30 ਅਰਬ ਤੋਂ ਵਧਾ ਕੇ $70 ਅਰਬ ਤੱਕ ਪਹੁੰਚਾਉਣਾ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਦਾ 5ਵਾਂ ਦੌਰ ਸੋਮਵਾਰ ਨੂੰ ਓਟਾਵਾ 'ਚ ਸ਼ੁਰੂ ਹੋਵੇਗਾ। ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਜੋ ਕਿ ਅੱਜ ਵੀ ਜਾਰੀ ਹੈ। ਮੁੱਕੇਬਾਜ਼ੀ ਵਿੱਚ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗ੍ਰਾਮ ਵਰਗ ਵਿੱਚ ਇਤਿਹਾਸਕ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਲਵਲੀਨਾ ਨੇ ਚੀਨ ਦੀ ਬਾਓ ਚੀ ਈ ਨੂੰ ਹਰਾ ਕੇ 12 ਸਾਲਾਂ ਦੇ ਵਕਫੇ ਤੋਂ ਬਾਅਦ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਲਈ ਸੋਨੇ ਦਾ ਤਮਗਾ ਹਾਸਲ ਕੀਤਾ। ਏਸ਼ੀਆਈ ਖੇਡਾਂ ਵਿੱਚ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਦਾ ਇਹ ਦੂਜਾ ਸੋਨੇ ਦਾ ਤਮਗਾ ਹੈ। ਇਸ ਤੋਂ ਪਹਿਲਾਂ ਮੈਰੀ ਕੌਮ ਨੇ 2014 ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਨੇ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਨੂੰ 5-3 ਹਰਾ ਕੇ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ। ਭਾਰਤ 12 ਸੋਨੇ ਦੇ, 25 ਚਾਂਦੀ ਦੇ ਅਤੇ 34 ਕਾਂਸੀ ਦੇ ਤਮਗਿਆਂ ਸਮੇਤ ਕੁੱਲ 71 ਤਮਗਿਆਂ ਨਾਲ ਤਮਗਾ ਸੂਚੀ ਵਿੱਚ 6ਵੇਂ ਸਥਾਨ ਤੇ ਪਹੁੰਚ ਗਿਆ ਹੈ। ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਸਮਿਤ ਨੇ ਦੁਬਈ ਤੋਂ ਤੇਲਵੀਵ ਜਾਣ ਵਾਲੀ ਉਡਾਣ ਉੱਤੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਮੁਸਾਫਰਾਂ ਦੀ ਜਾਨ ਬਚਾਈ ਸੀ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਉੱਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਅਤੇ ਏਸ਼ੀਆਈ ਖੇਡਾਂ ਵਿੱਚ ਮੁੱਕੇਬਾਜ਼ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗ੍ਰਾਮ ਵਰਗ ਵਿੱਚ ਇਤਿਹਾਸ ਰਚਦਿਆਂ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: वजीर आजम नरेंद्र मोदी ने फ्लाई दुबई के पायलट कप्तान सुमित मछार से बातचीत की। उन्होंने उनकी बहादुरी की तारीफ की और जल्द सेहतयाबी की दुआ की। तिजारत और सनत के वजीर पीयूष गोयल ने G20 के तिजारत से मुतालिक वजीरों की मीटिंग से अलग फ्रांस, कनाडा, सऊदी अरब और जनूबी कोरिया के अपने हमनसरों से दोतरफा मीटिंग्स की, जिसका मकसद दोतरफा तिजारती ताल्लुकात को मुस्तहकम बनाना था। मुल्क में बाबाए कौम महात्मा गांधी और साबिक वजीर आजम लाल बहादुर शास्त्री को आज उनके यौम पैदाइश पर खिराज अकीदत पेश किया। भारत के महकमे मौसमियात ने अरुणाचल प्रदेश में आज मूसलाधार बारिश की पेशगोई की है। उसने कहा है कि शिमाल मगरबी भारत में जुनून मगरबी मानसून खत्म होने के कौमी कवी इम्कानात हैं। और एशियन गेम्स में लवलीना बोरगोहाई ने खवातीन के मुक्केबाजी के 75 किलोग्राम जुमरे में सोने का तमगा जीता है। अब भारत के पास सोने के 12 तमगों समेत कुल तमगों की तादाद 71 हो गई है। अब खबरें तफसील से। वज़ीर-ए-आज़म नरेंद्र मोदी ने आज भारतीय पायलट कैप्टन सुमित मछार से बातचीत की, जिन्होंने न सिर्फ अपने मॉविन पायलट के हमले से खुद को बचाया बल्कि 180 लोगों की जान भी बचाई। ये वाकया दुबई से तेलबीब जाने वाली फ्लाई दुबई की परवाज में पेश आया। कैप्टन मछार ने इस वाकये की तफसील वज़ीर-ए-आज़म नरेंद्र मोदी को बताई और इस बारे में बताया कि किस तरह उन्हें हिम्मत मिली। वजीर आजम ने उनकी दिलेरी की तारीफ की, उनकी जल्द सेहतयाबी की दुआ की।
2: आपकी हिम्मत ने, आपके धैर्य ने और आपकी सूझबूझ ने, यानी फ्रिक्शन ऑफ सेकंड में इतने निर्णय कर लिए आपने और इतने लोगों की जान बचाई और आज पूरा देश गर्व से कह सकता है कि हम हिंदुस्तानी जान देने वाले लोग नहीं है, जान बचाने वाले लोग। और आपने अपने शरीर पे इतना बड़ा घाव हुआ आप

0: ਓਏ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਲੋਕ ਗਾਇਕ ਸਨ ਮਨਮੋਹਨ ਕੌਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ ਤੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤੇ ਸ਼ਾਮ 4 ਵਜੇ ਅਸੀਂ ਆਪਣੀ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਨਮਸਕਾਰ।
1: ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਕੀਤੀ ਗੱਲਬਾਤ। ਸਮਿਤ ਨੇ ਦੁਬਈ ਤੋਂ ਤੇਲਾਵੀਵ ਜਾਣ ਵਾਲੀ ਉਡਾਨ ਤੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਲੋਕਾਂ ਦੀ ਬਚਾਈ ਸੀ ਜਾਨ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਕਰ ਰਹੇ ਸ਼ਰਧਾਂਜਲੀ ਭੇਟ। ਤੇ ਪੰਜਾਬ ਸਰਕਾਰ ਦੇ ਵੱਲੋਂ ਕਾਇਮ 7 ਮੈਂਬਰੀ ਕੋਆਰਡੀਨੇਸ਼ਨ ਕਮੇਟੀ 6 ਅਕਤੂਬਰ ਨੂੰ ਚੰਡੀਗੜ੍ਹ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀਆਂ ਮੱਤਾਂ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਕੀਤੀ ਮੀਟਿੰਗ ਤੇ ਮੀਟਿੰਗ ਕਰੇਗੀ। ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਦਿਨੀ PSPCL ਮੁਲਾਜ਼ਮਾਂ ਤੇ ਠੇਕਾ ਮੁਲਾਜ਼ਮ ਯੂਨੀਅਨਾਂ ਦੇ ਵਫਦਾਂ ਦੇ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ। ਤੇ ਪੰਜਾਬ ਦੇ ਵਿਚ BSF ਨੇ ਅੱਜ ਤਰਨ ਤਾਰਨ ਸੈਕਟਰ ਵਿਚ ਗੈਰ ਕਾਨੂੰਨੀ ਢੰਗ ਨਾਲ ਭਾਰਤ ਪਾਕਿਸਤਾਨ ਸਰਹੱਦ ਪਾਰ ਕਰ ਰਹੇ 2 ਪਾਕਿਸਤਾਨੀ ਘੁਸਪੈਠੀਆਂ ਨੂੰ ਗੋਲੀ ਮਾਰ ਕੇ ਕੀਤਾ ਢੇਰ। ਪੰਜਾਬ ਦੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦਾ 99.21% ਫੀਸਦੀ ਕੰਮ ਪੂਰਾ ਹੋਣ ਦੇ ਨਾਲ ਇਸਦਾ ਸਮੁੱਚਾ ਅਮਲ ਮੁਕੰਮਲ ਹੋਣ ਦੇ ਨੇੜੇ ਪਹੁੰਚਿਆ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਦੇ ਵਿਚ ਫਰਾਂਸ, ਕੈਨੇਡਾ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਦੇ ਵਪਾਰ ਮੰਤਰੀਆਂ ਦੇ ਨਾਲ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਕੀਤੀਆਂ ਦੁਵਾਲੀਆਂ ਮੀਟਿੰਗਾਂ। ਤੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜ ਅਤੇ ਐਰੋਸਪੇਸ ਖੇਤਰਾਂ ਦੇ ਵਿਚ ਭਾਰਤ ਦੇ ਨਾਲ ਮਿਲ ਕੇ ਕੰਮ ਕਰਨ ਦਾ ਚਾਹਵਾਨ। ਤੇ ਏਸ਼ੀਆਈ ਖੇਡਾਂ ਦੇ ਵਿਚ ਮੁੱਕੇਬਾਜ਼ ਲਵਲੀਨਾ ਬੋਰਗੋਹਾਈ ਨੇ 75 ਕਿਲੋਗ੍ਰਾਮ ਵਰਗ ਦੇ ਵਿਚ ਇਤਿਹਾਸ ਰਚਦਿਆਂ ਸੋਨੇ ਦਾ ਤਮਗਾ ਕੀਤਾ ਆਪਣੇ ਨਾਮ।

प्रोग्राम चल रहे चिट्ठियां मिठियां ते तुसी ट्यून कीता है AIR पंजाब ते अज दे दिन दी जे गल करिए ते बहुत ही स्पेशल दिन है। सारे जानदे हां अज राष्ट्रपिता महात्मा गांधी जी दा जन्म दिवस है। अहिंसा नूं ते शांति नूं ते सहनशीलता नूं इह संदेश दिंदे इदां दा सानूं कि अज दे दिन असीं अहिंसा रखिए शांति बना के रखिए ते सहनशीलता बना के रखिए। संदेश मिलदा है सानूं अज दे दिन तो हमेशा दे लई साडा इह सुभाअ बन जावे इह दिन सानूं इह सिखाउंदा है। ते अज जिहड़ा जन्मदिन है जे जन्मदिन की गल करिए तो अज भारत दे साबका प्रधानमंत्री श्री लाल बहादुर शास्त्री जी का भी जन्म दिवस है। उन्हां दा जन्म 2 अक्टूबर 1904 नूं होया सीगा। जय जवान जय किसान ए प्रसिद्ध नारा लाल बहादुर शास्त्री जी दे नाल ही जुड़िया होए। ते कुछ होर भी अज बहुत ही स्पैशल दिन है, बॉडी लैंग्वेज दे नाल जुड़िया होया दिन हैगा आ। ते होर भी बहुत कुछ खास है असीं अपने स्रोतियां दे नाल सांझ बनावांगे ते नालो नाल चिट्ठियां तुहाडियां चिट्ठियां ਤੁਹਾਡੀਆਂ ਤੁਹਾਡੇ ਨਾਲ ਹੀ ਅਸੀਂ ਪੜ੍ਹਦੇ ਜਾਵਾਂਗੇ। ਤੇ ਚਿੱਠੀ ਜੀ ਮਹਿਰਨਗਰ ਮੁਰਖੇ ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ ਰਾਹੀਂ, ਸਰਿਤਾ ਗਵਾਨਕਰ, ਪ੍ਰਿੰਸ ਆਕਾਸ਼ ਗਵਾਨਕਰ, ਬਹਾਦੁਰਪੁਰ ਨਾਗਪੁਰ ਤੇ ਬਹਾਦੁਰਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ, ਪ੍ਰਣੀਤਾ ਗਵਾਨਕਰ, ਅਰਜੁਨ ਗਵਾਨਕਰ, ਟੁੱਕ ਟੁੱਕ ਇਹਨਾਂ ਦਾ ਘਰ ਦਾ ਨਾਮ, ਤੇ ਅਕਾਲ ਹਾਦਸਾ ਬਹਾਦਰਾ ਨਾਗਪੁਰ ਤੋਂ ਵਿਸ਼ਾਲੀ, ਸ਼ਰੇਸ਼ ਗਵਾਨਕਰ, ਸੁਮਿਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਪਰੀ ਇਹਨਾਂ ਦਾ ਘਰ ਦਾ ਨਾਮ। ਤੇ ਲਿਖਣ ਵਾਲੇ ਨੇ ਜੀ ਸਾਧੂ ਸ਼ਹਿਰ ਤੋਂ ਪ੍ਰਕਾਸ਼ ਚੌਹਾਨ, ਮੈਨੂੰ ਪ੍ਰਕਾਸ਼ ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ, ਅਨਾਰਕਲੀ ਬਾਜ਼ਾਰ ਚੱਕਰਾਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਸ਼ੇਸ਼ ਮਲਹੋਤਰਾ, ਬੇਬੀ ਗਵਿਆ ਮਲਹੋਤਰਾ ਤੇ ਭਾਈ ਸੁੱਚਾ ਪਾਠਕ।

ਦਾ ਤੇ ਪਿੰਡ ਹੈ ਉਹਨਾਂ ਦਾ ਪੱਖੀ ਖੋਰ ਦਾ ਫਰੀਦਕੋਟ ਤੋਂ ਹੈ ਚਿੱਠੀ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਗੁਰਲੀਨ ਤੇ ਸਾਰਾ ਗਿੱਲ ਪਰਿਵਾਰ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਸੰਦੀਪ ਬਰਾੜ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ ਇਹ ਯਾਰ ਪੰਜਾਬ ਤੇ ਕਈ ਵਾਰ ਕੀ ਹੁੰਦਾ ਆ ਕਿ ਸਾਡੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਹੁੰਦਾ ਕੁਝ ਬੋਲ ਨਹੀਂ ਰਿਹਾ ਹੁੰਦਾ ਫਿਰ ਵੀ ਬਹੁਤ ਕੁਝ ਸਾਨੂੰ ਸਮਝਾ ਜਾਂਦੇ ਤੇ ਅਸੀਂ ਘਰ ਆ ਕੇ ਵੀ ਦੱਸਦੇ ਹਾਂ ਅਸੀਂ ਘਰ ਜਾ ਕੇ ਆਪਣੀ ਮੰਮੀ ਨੂੰ ਦੱਸਦੇ ਹਾਂ ਮੰਮੀ ਆਉਣੀ ਹੈ ਨਾ ਇੱਦਾਂ ਕਿਹਾ ਤੇ ਮੰਮੀ ਪੁੱਛਦੇ ਵੀ ਕਿੱਦਾਂ ਕਿਹਾ ਕੀ ਕਹਿੰਦੇ ਸੀ ਤੈਨੂੰ ਉਹ ਕਿਹਾ ਕੁਝ ਨਹੀਂ ਮੈਨੂੰ ਅੱਖਾਂ ਦੇ ਨਾਲ ਘੂਰ ਹੀ ਜਾਂਦਾ ਸੀਗਾ ਘੂਰ ਘੂਰ ਕੇ ਦੇਖਦਾ ਸੀਗਾ ਤੇ ਕਈ ਵਾਰ ਕਹਿੰਦੇ ਹਾਂ ਕਿ ਉਹ ਮੇਰੇ ਵੱਲ ਦੇਖ ਕੇ ਹੱਸੀ ਜਾਂਦਾ ਸੀ ਪਤਾ ਨਹੀਂ ਕਾਹ ਤੇ ਉਹਨੇ ਮੈਨੂੰ ਅੱਜ ਸਮਾਈਲ ਦਿੱਤੀ ਤੇ ਇਹ ਸਭ ਕੁਝ ਕੀ ਹੈ ਜੀ ਇਹ ਹੈ ਬਾਡੀ ਲੈਂਗੁਏਜ ਤੇ ਅੱਜ ਦਾ ਜਿਹੜਾ ਦਿਨ ਹੈ ਇਸ ਨੂੰ ਸਮਰਪਿਤ ਦਿਨ ਹੈ ਤੇ ਅੱਜ ਦੁਨੀਆਂ ਭਰ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਗੈਰ ਮੌਖਿਕ ਸੰਚਾਰ ਬਾਡੀ ਲੈਂਗੁਏਜ ਤੇ ਇਹਦੇ ਵਿੱਚ ਕੀ ਆ ਜਾਂਦਾ ਮੁਸਕਰਾਉਣਾ ਆ ਜਾਂਦਾ ਕੋਈ ਸਾਨੂੰ ਚੰਗਾ ਲੱਗਦਾ ਤੇ ਉਹਨੂੰ ਅਸੀਂ ਸਮਾਈਲ ਦਿੰਦੇ ਹਾਂ ਤੇ ਅਸੀਂ ਦੋਸਤੀ ਕਰ ਲੈਂਦੇ ਹਾਂ ਉਸ ਦੇ ਨਾਲ ਤੇ ਅੱਖਾਂ ਅੱਖਾਂ ਦੇ ਵਿੱਚ ਕਹਿੰਦੇ ਪਿਆਰ ਵੀ ਹੋ ਜਾਂਦਾ ਤੇ ਅੱਖਾਂ ਅੱਖਾਂ ਦੇ ਵਿੱਚ ਘੂਰ ਵੀ ਦਿੱਤੀ ਜਾਂਦੀ ਹੈ ਕਿਸੇ ਨੂੰ ਗੁੱਸਾ ਵੀ ਦਿਖਾ ਦਿੱਤਾ ਜਾਂਦਾ ਹੈ ਤੇ ਅੱਖਾਂ ਕਈ ਵਾਰ ਹੰਝੂਆਂ ਦੇ ਨਾਲ ਵੀ ਆਪਣਾ ਜਿਹੜਾ ਦਰਦ ਹੈ ਬਿਆਨ ਕਰਦੇ ਆ ਤੇ ਕਈ ਵਾਰ ਖੁਸ਼ੀ ਦੇ ਵੀ ਹੰਝੂ ਆ ਜਾਂਦੇ ਆ ਤੇ ਇਹ ਹੈ ਜੀ ਬਾਡੀ ਲੈਂਗੁਏਜ ਤੇ ਅੱਜ ਦਾ ਜਿਹੜਾ ਦਿਨ ਹੈ ਬਹੁਤ ਹੀ ਖਾਸ ਦਿਨ ਹੈ ਇਸ ਭਾਸ਼ਾ ਦੇ ਨਾਲ ਸਮਰਪਿਤ ਦਿਨ ਤੇ ਚਿੱਠੀਆਂ ਜੀ ਪਿੰਡ ਤੰਗੋਰੀ ਤੇ ਜ਼ਿਲ੍ਹਾ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੇ ਲਿਖਣ ਵਾਲੇ ਨੇ ਜੀ ਗੁਰਪ੍ਰੀਤ ਸਿੰਘ ਤੰਗੋਰੀ ਤੇ ਇਹਨਾਂ ਦੇ ਨਾਲ ਜਸਵੀਰ ਕੌਰ ਮਹਿਕਪ੍ਰੀਤ ਤੇ ਸਹਿਜਪ੍ਰੀਤ ਸਿੰਘ ਤੇ ਯਮੁਨਾਨਗਰ ਤੋਂ ਹੈ ਚਿੱਠੀ ਤੇ ਕਹਿੰਦੇ ਹੈਗੇ ਆ ਜੀ ਸਾਡਾ ਜਿਹੜਾ ਗ੍ਰਾਂ ਹੈਗਾ ਆ ਪਿੰਡ ਹੈਗਾ ਆ ਉਹ ਹੈਗਾ ਹੈ ਤੇਜਾ ਮੋੜੀ ਅੰਬਾਲਾ ਤੋਂ ਇਹਨਾਂ ਦੀ ਚਿੱਠੀ ਹੈ ਤੇ ਲਿਖਣ ਵਾਲੇ ਨੇ ਜੀ ਬੰਸੀ ਲਾਲ ਸੰਧੂ ਤੇ ਯਮੁਨਾਨਗਰ ਤੋਂ ਹਰਿਆਣਾ ਤੋਂ ਰਣਧੀਰ ਚਗੋੜੀ ਇਹਨਾਂ ਦੇ ਨਾਲ ਇਸੇ ਚਿੱਠੀ ਦੇ ਵਿੱਚ ਤੇ ਸਮਾਣਾ ਪਟਿਆਲਾ ਤੋਂ ਲਾਡੀ ਸਿੰਘ ਧਾਲੀਵਾਲ ਵੀ ਇਸੇ ਚਿੱਠੀ ਦੇ ਵਿੱਚ ਤੇ ਨਵੀਂ ਆਬਾਦੀ ਅਬੋਹਰ ਤੋਂ ਡਿੰਪਲ ਤੇ ਸਤੀਸ਼ ਤੇ ਸੰਤੋਸ਼ ਤੇ ਰਾਖੀ

ਪ੍ਰੋਗਰਾਮ ਚੱਲ ਰਿਹਾ ਹੈ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੈ AIR ਪੰਜਾਬ ਤੇ ਬਿਲਕੁਲ 100/100 ਨੰਬਰ ਦੇ ਰਹੇ ਆ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨੂੰ ਇਹ ਤੇ ਕੌਣ ਹੈ ਜੀ ਹੈਗੇ ਆ ਜੀ ਪਿੰਡ ਇਹਨਾਂ ਦਾ ਹੈਗਾ ਕੰਧ ਵਾਲਾ ਹਾਜ਼ਰ ਖਾਂ ਤੇ ਜ਼ਿਲ੍ਹਾ ਹੈ ਇਹਨਾਂ ਦਾ ਫਾਜ਼ਿਲਕਾ ਕਹਿੰਦੇ ਜੀ ਝੋਨਾ ਵੀ ਅਸੀਂ ਛੱਡ ਦਿੰਦੇ ਹਾਂ ਤੇ ਹੋਰ ਕੰਮ ਕਾਰ ਵੀ ਅਸੀਂ ਛੱਡ ਦਿੰਦੇ ਹਾਂ ਜਦੋਂ ਸਾਡਾ ਟਾਈਮ ਹੋ ਜਾਂਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਲਿਖਣ ਵਾਲੇ ਨੇ ਜੀ ਕੁਲਦੀਪ ਸਿੰਘ ਸੰਧੂ ਤੇ ਇਹਨਾਂ ਦੇ ਨਾਲ ਕੁਲਮੀਤ ਕੌਰ ਤੇ ਚਰਨਜੀਤ ਯਾਦਵਿੰਦਰ ਸੰਧੂ ਗੋਰਖ ਸੰਧੂ ਗੋਪੀ ਸਿੱਧੂ ਕਮਾਲਵਾਲਾ ਤੇ ਗੇਲਾ ਭੱਟੀ ਤੇਜਾ ਭੱਟੀ ਤੇ ਫਰਮਾਇਸ਼ ਇਹਨਾਂ ਦੀ ਅਸੀਂ ਸ਼ਾਮਿਲ ਕਰ ਰਹੇ ਹਾਂ ਤੇ ਲਿਖਣ ਵਾਲੇ ਨੇ ਜੀ ਸੁੰਦਰ ਖੇਡ ਰਾਜਮਾਤਾ ਨਗਰ ਮਲਡਾਣਾ ਮਹਾਰਾਸ਼ਟਰ ਤੋਂ ਨਰਿੰਦਰ ਨਰਵਾੜੇ ਜੋਤੀ ਆਕਾਂਕਸ਼ਾ ਤੇ ਆਕਾਸ਼ ਕੁਮਾਰ ਇਹਨਾਂ ਦੇ ਨਾਲ ਤੇ ਹਰਦੀਪ ਸਿੰਘ ਜਗਵੀਰ ਜਵਾਲਾ ਸਿੰਘ ਡਾਕਟਰ ਧਰਮਵੀਰ ਝੋਰੜ ਤੇ ਜਗਸੀਰ ਸਿੰਘ ਧੰਜੂ ਪਿੰਡ ਹੈਗਾ ਇਹਨਾਂ ਦਾ ਰਾਜਪੁਰਾ ਕਹਿੰਦੇ ਸਾਰੀ ਪੰਚਾਇਤ ਇਸ ਚਿੱਠੀ ਦੇ ਵਿੱਚ ਸ਼ਾਮਲ ਹੈ ਜ਼ਿਲ੍ਹਾ ਹੈ ਫਾਜ਼ਿਲਕਾ ਤਹਿਸੀਲ ਹੈ ਅਬੋਹਰ ਤੇ ਬਾੜੀਆਂ ਕਲਾ ਹੁਸ਼ਿਆਰਪੁਰ ਤੋਂ ਬੁੱਟੀਰਾਮ ਹਾਂਡਾ ਵਿਨੇ ਮੰਗ ਤੇ ਨੀਰਜ ਹਾਂਡਾ ਦੀ ਚਿੱਠੀ ਤੇ ਸਫੀ ਕਾਲੋ ਦੀ ਆਵਾਜ਼।

ਪ੍ਰੋਗਰਾਮ ਚੰਗੀ ਚਿੱਠੀ ਮਿੱਠੀ ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਰ ਪੰਜਾਬ ਤੇ ਅੱਜ ਦੇ ਦਿਨ ਦੀ ਅਸੀਂ ਗੱਲ ਕਰਾਂਗੇ ਜੀ ਬੋਡੀ ਲੈਂਗੁਏਜ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਕਿ ਅੱਖਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਪਰ ਕਈ ਵਾਰ ਕਹਿੰਦੇ ਕਿ ਘੁੰਡ ਦੇ ਵਿੱਚ ਵੀ ਗੱਲਾਂ ਹੋ ਜਾਂਦੀਆਂ ਇਸ਼ਾਰਿਆਂ ਦੇ ਵਿੱਚ ਘਰ ਦੇ ਕਈ ਵਾਰ ਕਹਿ ਦਿੰਦੇ ਜੀ ਜੇ ਮੁੰਡਾ ਪਸੰਦ ਆ ਗਿਆ ਤਾਂ ਇੱਦਾਂ ਸਿਰ ਹਿਲਾ ਦੀ ਜੇ ਨਾ ਆਇਆ ਤਾਂ ਇੱਦਾਂ ਸਿਰ ਹਿਲਾ ਦੀ ਸਿਰ ਹਿਲਾਉਣ ਦੇ ਨਾਲ ਵੀ ਅਸੀਂ ਜਿਹੜੀ ਆਪਣੀ ਗੱਲ ਹੈ ਉਹ ਦੱਸ ਦਿੰਦੇ ਹਾਂ ਅਤੇ ਚਿੱਠੀ ਹੈ ਜੀ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ ਗੀਤਾ ਰਾਣੀ ਜਜੋਰੀਆ ਗਗਨਦੀਪ ਅਤੇ ਬੇਬੀ ਆਰਜੀ ਜਜੋਰੀਆ ਸੁਰਿੰਦਰ ਸੰਧੂ ਅਨੀਤਾ ਸੰਧੂ ਰੋਹਿਤ ਰਿਤੇਸ਼ ਅਤੇ ਸ਼ਿਖਾ ਸੰਧੂ ਅਤੇ ਮੈਕਸ ਇਹਨਾਂ ਦੇ ਨਾਲ ਨੇ ਅਤੇ ਚਿੱਠੀ ਲਿਖ ਰਹੇ ਨੇ ਜੀ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਅਤੇ ਕੋਟਲੀ ਕਲਾਂ ਤੋਂ ਯਾਦਵਿੰਦਰ ਸਿੰਘ ਸੁਖਵਿੰਦਰ ਰਵਿੰਦਰ ਮਨਜੀਤ ਅਤੇ ਗੁਰਜੋਤ ਸਿੰਘ ਅਤੇ ਜ਼ਿਲ੍ਹਾ ਹੈ ਇਹਨਾਂ ਦਾ ਫਾਜ਼ਿਲਕਾ ਪਿੰਡ ਹੈ ਬਾਜਿਦਪੁਰ ਭੋਮਾ ਅਤੇ ਬਲਜੀਤ ਸਿੰਘ ਵੜਿੰਗ ਖੇੜਾ ਤੋਂ ਭੋਲਾ ਸਿੰਘ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਸ਼ਾਮਲ ਅਤੇ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿੰਜ ਲਾਲ ਚੌਹਾਨ ਅਤੇ ਨੀਰਜ ਕੁਮਾਰ ਚੌਹਾਨ ਜੀ ਦੀ ਚਿੱਠੀ ਅਤੇ ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਨਾਨਕ ਚੰਦ ਜਾਜੋਰੀਆ ਵਿਜੇ ਕੁਮਾਰ ਅਤੇ ਭੱਟੀ ਕੁਮਾਰ ਅਤੇ ਬੰਟੀ ਕੁਮਾਰ ਪਲਖੜੀਆ ਅਤੇ ਰਵੀ ਕੁਮਾਰ ਜੱਸਲ ਇਹਨਾਂ ਦੇ ਨਾਲ ਫਰਮਾਇਸ਼ ਨੇ ਸਾਰਿਆਂ ਦੀ ਨਿਮਰਤ ਖੈਰਾਂ ਦੀ ਖੂਬਸੂਰਤ ਆਵਾਜ਼

پروگرام چل رہا ہے چٹھیاں میٹھیاں تے دوسری ٹیم کیتا ہے اے آر پنجاب تے بڑی نیوز دی جیسی گل کریے تے انٹرویو تے اسی خاص طور تے گل کرانگے جیسچرز دی ساڈی باڈی لینگویج بہت مہتتا رکھدی ہے جدوں اسی کسے خاص انٹرویو دے لئی جاندے ہاں تے ساڈے بیٹھن دا طریقہ ساڈے کھڑن دا طریقہ ساڈا بولن دا طریقہ تے آئی کانٹیکٹ اسی کنا کا رکھ پاندے کنا ساڈے وچ ਕੋਨਫੀਡੈਂਸ ਹੈਗਾ ਇਹ ਸਭ ਕੁਝ ਆ ਜਾਂਦੇ ਸਾਡੀ ਬਾਡੀ ਲੈਂਗੁਏਜ ਦੇ ਵਿੱਚ ਤੇ ਚਿੱਠੀਆ ਜੀ ਅਪਰਾ ਸਿਟੀ ਤੋਂ ਰੂਪ ਲਾਲ ਨਾਹਰ ਤੇ ਪੰਚ ਸੁਭਾਸ਼ ਤੇ ਸੋਮਾ ਵੀ ਪੰਚ ਹੈਗੇ ਆ ਅਮਰਜੀਤ ਅੰਬਾ ਪ੍ਰਧਾਨ ਆ ਪਰਮਿੰਦਰ ਰਾਜਾ ਅੱਗੇ ਮੰਤਰੀ ਵੀ ਹੁੰਦੇ ਪਰ ਅੱਜ ਮੰਤਰੀ ਇਸ ਚਿੱਠੀ ਦੇ ਵਿੱਚ ਆਏ ਨੀ ਪਤਾ ਨੀ ਕਿਉਂ ਨੀ ਆਏ ਤੇ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਰੱਖੜਾ ਤੇ ਪੋਤਾ ਇਹਨਾਂ ਦਾ ਤੇਗ ਫਤਿਹ ਸਿੰਘ ਰੱਖੜਾ ਤੇ ਪੋਤਰੀ ਜਸਗੁਣ ਰੱਖੜਾ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਗੁਰਨੂਰ ਹਰਵਿੰਦਰ ਤੇ ਰਾਜਾ ਸਿੰਘ ਤੇ ਕੁਲਵਿੰਦਰ ਕੌਰ ਮਾਨ ਤੇ ਕੇ ਐਸ ਮਾਨ ਤੇ ਪ੍ਰਮਲਾ ਗਾਂਜਲੋਟ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ ਰਾਜੂ ਬਾਈ ਤੇ ਮਾਇਆ ਸ਼ੋਭਾ ਤੇ ਰਾਹੁਲ ਜੋਤੀ ਅਤੁਲ ਪਾਇਲ ਪ੍ਰਿਆਸ਼ ਤੇ ਰਿਸ਼ੀ ਵਰਮਾ ਤੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਤੇ ਬਿਮਲਾ ਅਨੇਜਾ ਦੀ ਚਿੱਠੀ ਤੇ ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ ਸਰਗੁਣ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਤੇ ਹਨੀ ਲੋਟ ਤੇ ਆਦਰਸ਼ ਨਿਗਮ ਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਮੈਂਡੀ ਸੌਰਵ ਸ਼ਾਇਨਾ ਤੇ ਨਿਵਾਨੀ ਸ਼ਰਮਾ ਫਰਮੇਸ਼ ਇਹਨਾਂ ਸਾਰਿਆਂ ਦੀ ਆਵਾਜ਼ ਹੈ ਸੰਕ੍ਰਾਂਤੀ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟੀਮ ਕੀਤਾ ਹੋਇਆ ਏ ਆਈ ਆਰ ਪੰਜਾਬ ਤੇ ਅੱਜ ਦਾ ਜਿਹੜਾ ਦਿਨ ਹੈ ਉਹ ਸਮਰਪਿਤ ਹੈ ਸਫਾਈ ਮੁਲਾਜ਼ਮਾਂ ਨੂੰ ਵੀ ਸਕੂਲਾਂ ਦਫ਼ਤਰਾਂ ਹਸਪਤਾਲਾਂ ਇਮਾਰਤਾਂ ਤੇ ਹੋਰ ਥਾਵਾਂ ਤੇ ਸਫਾਈ ਰੱਖਦੇ ਆ ਸਾਡਾ ਪੂਰਾ ਖਿਆਲ ਰੱਖਦੇ ਆ ਸਾਡੀ ਸਿਹਤ ਨੂੰ ਜਿਹੜਾ ਫਿੱਟ ਐਂਡ ਫਾਈਨ ਬਣਾਉਣ ਦੇ ਵਿੱਚ ਮਦਦ ਕਰਦੇ ਆ ਸਫਾਈ ਦਾ ਜਦੋਂ ਇਹ ਧਿਆਨ ਰੱਖਦੇ ਤੇ ਇਹਨਾਂ ਨੂੰ ਸਨਮਾਨ ਦੇਣ ਦਾ ਅੱਜ ਦਾ ਖਾਸ ਦਿਨ ਹੈ ਤੇ ਪਰਵੀਨ ਰਾਣੀ ਆਸ਼ਾ ਰਾਣੀ ਦੀਕਸ਼ਾ ਰਾਣੀ ਜੰਨਤ ਤੇ ਗੋਲੀ ਰਾਣੀ ਪਿੰਡ ਮੁੱਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਲਿਖ ਰਹੇ ਨੇ ਤੇ ਪਿੰਡ ਘੁੜਿਆਣਾ ਅਰਨੀਵਾਲਾ ਮੰਡੀ ਤੋਂ ਬਾਬਾ ਤ੍ਰਿਲੋਕ ਸਿੰਘ ਦੋਤਾ ਇਹਨਾਂ ਦਾ ਸ਼ਿਵਜੋਤ ਸਿੰਘ ਗੁਰਸਿਮਰਨ ਤੇ ਰਾਜਦੀਪ ਪ੍ਰੀਤ ਤੇ ਦੋਸਤ ਹੈਗੇ ਆ ਜੀ ਬਲਤੇਜ ਘੁੜਿਆਣਾ ਤੇ ਦੀਪਾ ਢੀਂਗੜਾ ਤੇ ਭੋਲਾ ਸਵਾਗ ਵੀ ਇਹਨਾਂ ਦੇ ਦੋਸਤ ਹੈ ਆ ਕਹਿੰਦੇ ਜੀ ਸਾਡੇ ਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਨ ਪਲਕ ਕਰਨ ਗੀਤੂ ਹਾਰਦਿਕ ਨਿਹਾਰਕਾ ਤੇ ਵੰਸ਼ ਬੱਤਾ ਚਿੱਠੀ ਲਿਖ ਰਹੇ ਨੇ ਰਿੰਗਬਿੰਗ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ ਤੇ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੁੱਕ ਨਿਸ਼ਾਨ ਸਿੰਘ ਸੀਰਤ ਕਿਰਤ ਤੇ ਦਾਦੀ ਜੀ ਜਸਵੰਤ ਕੌਰ ਤੇ ਅਮਰ ਲਾਲ ਤੇ ਰਿਸ਼ਤੇਦਾਰ ਵੀ ਹੈਗੇ ਇਸ ਚਿੱਠੀ ਦੇ ਵਿੱਚ ਜੀ ਸੁਰਿੰਦਰ ਕੌਰ ਬੁੱਕ ਬਲਵਿੰਦਰ ਕੌਰ ਬੁੱਕ ਬਲਦੇਵ ਸਿੰਘ ਚੱਕ ਕੰਧੇ ਸ਼ਾਹ ਨੇੜੇ ਪਿੰਡੀ ਪਿੰਡ ਇਹਨਾਂ ਦਾ ਪੈਂਦਾ ਪਿੰਡ ਨੂੰ ਇਹਨਾਂ ਨੇ ਸ਼ਾਇਦ ਪਿੰਡੀ ਲਿਖ ਦਿੱਤਾ ਗਲਤੀ ਦੇ ਨਾਲ ਤੇ ਫਿਰੋਜ਼ਪੁਰ ਤੋਂ ਹੈ ਜੀ ਇਹ ਚਿੱਠੀ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਰਣਜੀਤ ਬਾਵਾ ਦੀ ਖੂਬਸੂਰਤ ਆਵਾਜ਼

ਤਾਂ ਮਿਹਨਤ ਕਰਕੇ ਮੈਨੂੰ ਲੱਗਦਾ ਹੈ ਜੀ ਇਹਨਾਂ ਨੇ ਬਣਾਇਆ ਇੱਕ ਸਰੋਤਾ ਸੰਘ। ਕਹਿੰਦੇ ਜੀ ਸਾਡਾ ਹੈਗਾ ਆ ਰੇਡੀਓ ਸਰੋਤਾ ਸੰਘ ਅਤੇ ਅਸੀਂ ਰੇਡੀਓ ਸਰੋਤਾ ਸੰਘ ਸੋਲੰਕੀ ਇਹਨਾਂ ਦੇ ਸੰਘ ਦਾ ਨਾਮ ਆ ਅਤੇ ਨਾਮ ਇਹਨਾਂ ਦਾ ਹੈਗਾ ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਦੇਵ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਰਾਠੌੜ, ਜੱਸੂ ਪਵਾਰ ਅਤੇ ਜੈਵੀਰ ਜਗਵੀਰ ਸੋਲੰਕੀ ਅਤੇ ਸਾਰਾ ਪਰਿਵਾਰ ਇਹ ਲਿਖ ਰਹੇ ਨੇ ਮੇਨ ਰੋਡ ਅਰਾਇਣ ਸ਼੍ਰੀ ਕਰਨਪੁਰ ਤੋਂ ਇਹ ਚਿੱਠੀ। ਅਤੇ ਲਿਖਣ ਵਾਲੇ ਨੇ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦੇ ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਜਸ਼ਨ ਗਰਗ। ਅਤੇ ਜੇ ਅਸੀਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਦਾ ਜਿਹੜਾ ਦਿਨ ਹੈ ਜੀ ਬਹੁਤ ਹੀ ਵਧੀਆ ਦਿਨ ਬੱਚਿਆਂ ਦੇ ਲਈ। ਖਾਸ ਕਰਕੇ ਗੱਲ ਕਰਾਂਗੇ, ਕੈਂਡੀ ਬੜੀ ਪਸੰਦ ਹੁੰਦੀ ਬੱਚਿਆਂ ਨੂੰ, ਜੇ ਬਹੁਤ ਸਾਰੇ ਰੰਗਾਂ ਦੇ ਵਿੱਚ ਮਿਲ ਜਾਵੇ ਤਾਂ ਫਿਰ ਹੋਰ ਵੀ ਖੁਸ਼ ਹੋ ਜਾਂਦੇ ਆ ਬੱਚਿਆਂ ਨੂੰ ਖੁਸ਼ ਕਰਨ ਲਈ। ਉਹਨਾਂ ਨੂੰ ਬਹੁਤ ਸਾਰੇ ਰੰਗਾਂ ਦੇ ਵਿੱਚ ਆਪਾਂ ਕੈਂਡੀਜ਼ ਦਿੰਦੇ ਹਾਂ ਅਤੇ ਕਹਿੰਦੇ ਹਾਂ ਕਿ ਆਪਣਾ ਜਿਹੜਾ ਤੁਹਾਡਾ ਕੋਈ ਫੇਵਰੇਟ ਕਲਰ ਹੈ ਉਹ ਤੁਸੀਂ ਚੁੱਕੋ ਅਤੇ ਇਹਨੂੰ ਮੂੰਹ ਦੇ ਵਿੱਚ ਪਾਓ ਅਤੇ ਇਹਨੂੰ ਚੂਸੋ। ਅਤੇ ਬਿਲਕੁਲ ਅੱਜ ਦਾ ਜਿਹੜਾ ਦਿਨ ਹੈ ਇਸੇ ਨੂੰ ਸਮਰਪਿਤ ਹੈ। ਅਮੈਰੀਕਾ ਦੇ ਵਿੱਚ ਇਹ ਮਨਾਇਆ ਜਾਂਦਾ, ਸਮਾਰਟੀਜ਼ ਕੈਂਡੀ ਦੇ ਨਾਲ ਜੁੜਿਆ ਹੋਇਆ ਦਿਨ ਹੈ ਅਤੇ ਜਿਹੜੀ ਕੈਂਡੀ ਹੁੰਦੀ ਹੌਲੀ ਹੌਲੀ ਇਹਨੂੰ ਖਾਧਾ ਜਾਂਦਾ, ਚੂਸਿਆ ਜਾਂਦਾ। ਅਤੇ ਅੱਜ ਦੇ ਦਿਨ ਅਮਰੀਕਾ ਦੇ ਵਿੱਚ ਮਜ਼ੇਦਾਰ ਗਤੀਵਿਧੀਆਂ ਕੀਤੀਆਂ ਜਾਂਦੀਆਂ ਕੈਂਡੀ ਦੇ ਨਾਲ ਜੁੜੀਆਂ ਹੋਈਆਂ, ਬੱਚਿਆਂ ਦੇ ਲਈ ਫਨ ਕੀਤਾ ਜਾਂਦਾ ਅੱਜ ਦੇ ਦਿਨ। ਅਤੇ ਫਰਮਾਇਸ਼ ਸਰੋਤਿਆਂ ਦੀ ਪ੍ਰੀਤ ਹਰਪਾਲ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੋਰੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ ਬਿਲਕੁਲ ਕਿਸੇ ਨੂੰ ਇੰਪ੍ਰੈਸ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਬਹੁਤ

ਤੁਸੀਂ ਜੁਆਇਨ ਕੀਤਾ ਹੋਇਆ AIR ਪੰਜਾਬ ਤੇ ਚਿੱਠੀ ਹੈ ਜੀ ਪਿੰਡ ਹੈਗਾ ਇਹਨਾਂ ਦਾ ਰਾਏਪੁਰ ਡੱਬਾ ਤੇ ਲਿਖ ਰਹੇ ਨੇ ਫੌਜੀ ਮੱਖਣ ਸਿੰਘ ਬੂਟਾ ਬੱਲੀ ਸ਼ਨੀ ਤੇ ਬਾਕੀ ਸਾਰਾ ਪਰਿਵਾਰ ਤੇ ਸੁਰੇਸ਼ ਨਰੰਗ ਤੇ ਆਸ਼ਾ ਨਰੰਗ ਲਿਖ ਰਹੇ ਨੇ ਸਹਾਰਨਪੁਰ ਤੋਂ ਚਿੱਠੀ ਤੇ ਤਾਜ਼ ਮੁਹੰਮਦ ਅੰਸਾਰੀ ਗੁਲਾਮ ਸਾਹਿਬ ਰਾਹੀਮ ਰਾਜਾਂ ਲਿਖ ਰਹੇ ਨੇ ਆਜ਼ਾਦ ਨਗਰ ਅਕਸਰ ਹਰਿਦੁਆਰ ਤੋਂ ਇਹ ਚਿੱਠੀ ਤੇ ਚੌਂਕ ਹੈਗਾ ਇਹਨਾਂ ਦਾ ਬੱਤੀਆਂ ਵਾਲਾ ਤੇ ਪਿੰਡ ਹੈ ਮਾਧੋਪੁਰ ਜ਼ਿਲ੍ਹਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਬਲਵਿੰਦਰ ਬਿੱਲਾ ਮਾਧੋਪੁਰੀ ਰਾਜ ਕੌਰ ਜੋਤੀ ਗੋਲਡੀ ਰਾਮ ਲਾਲ ਖਰੌੜਾ ਤੇ ਬੱਬੂ ਟਿਵਾਣਾ ਅਮਰੀਕਾ ਤੋਂ ਤੇ ਸਾਰਾ ਮਾਧੋਪੁਰੀ ਪਰਿਵਾਰ ਤੇ ਪਿੰਡ ਇਸਲਾਮ ਵਾਲਾ ਤੇ ਜ਼ਿਲ੍ਹਾ ਫਾਜ਼ਿਲਕਾ ਸੋਨ ਲਾਲ ਰਾਠੀ ਪ੍ਰਕਾਸ਼ ਰਾਠੀ ਸ਼ਗਨ ਲਾਲ ਤੇ ਪੋਤੀ ਇਹਨਾਂ ਦੀ ਹਨੂ ਤੇ ਲਵਕੁਸ਼ ਵਰਮਾ ਤੇ ਸੁਰੇਸ਼ ਕੁਮਾਰ ਰਾਠੀ ਕੁਲਦੀਪ ਤੇ ਪਿੰਡ ਘੁੜਿਆਣਾ ਤੋਂ ਬਾਬੂ ਸਿੰਘ ਛਤਰਪਾਲ ਸਿੰਘ ਘੰਘੋੜਾ ਰਾਜਿੰਦਰ ਸਿੰਘ ਘੰਘੋੜਾ ਗੁਰਮੇਜ ਸਿੰਘ ਤੇ ਪਿੰਡ ਕਮਾਲ ਵਾਲਾ ਤੋਂ ਰਣਜੀਤ ਕੌਰ ਬੋੜ ਸਿੰਘ ਤੇ ਕਾਕਾ ਪੱਟੀ ਤੇ ਕਹਿੰਦੇ ਜੀ ਸਾਡੀ ਚਿੱਠੀ ਜ਼ਰੂਰ ਪੜ੍ਹੀਓ ਜੀ ਪੜ੍ਹ ਦਿੱਤੀ ਹੈ ਜੀ ਹਰਜਿੰਦਰ ਸ਼ਿੰਦਾ ਜਸਵਿੰਦਰ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਚਿੱਠੀ ਲਿਖ ਰਹੇ ਨੇ ਤੇ ਅੱਜ ਦੇ ਦਿਨ ਦੀ ਜੇ ਗੱਲ ਕਰੀਏ ਬਹੁਤ ਕੁਝ ਖਾਸ ਹੈ ਅੱਜ ਬਹੁਤ ਹੀ ਖਾਸ ਹੈ ਫਲ ਤੇ ਸਬਜ਼ੀਆਂ ਜਿਹੜੇ ਖਾਂਦੇ ਆ ਹਰ ਕੋਈ ਖਾਂਦੇ ਫਲ ਵੀ ਖਾਂਦੇ ਸਬਜ਼ੀਆਂ ਵੀ ਖਾਂਦੇ ਤੇ ਇਹਨਾਂ ਦੇ ਵਿੱਚ ਨਵੀਂ ਬਣਾਈ ਰੱਖਣ ਦੇ ਲਈ ਅੱਜ ਦਾ ਜਿਹੜਾ ਦਿਨ ਹੈ ਮਿਸਟਿੰਗ ਡੇ ਹੈ ਤੇ ਪਾਣੀ ਦੇ ਜਿਹੜੇ ਛਿੱਟੇ ਮਾਰੇ ਜਾਂਦੇ ਇਹਨਾਂ ਨੂੰ ਤਾਜ਼ਾ ਰੱਖਣ ਦੇ ਲਈ ਸਟੋਰਸ ਦੇ ਵਿੱਚ ਜਿਹੜੀਆਂ ਸਬਜ਼ੀਆਂ ਹੁੰਦੀਆਂ ਫਲ ਹੁੰਦੇ ਆ ਉਸ ਨੂੰ ਸਮਰਪਿਤ ਹੈ ਅੱਜ ਦਾ ਇਹ ਦਿਨ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ ਯਾਰ ਪੰਜਾਬ ਅਤੇ ਬਿਲਕੁਲ ਵੂਲ ਦੇ ਸਵੈਟਰ ਬਣਨੇ ਸ਼ੁਰੂ ਕਰ ਦਿਓ ਜੇ ਨਹੀਂ ਕੀਤੇ ਤਾਂ ਸਰਦੀ ਬਿਲਕੁਲ ਨਜ਼ਦੀਕ ਆ ਗਈ ਹੈ ਜੀ ਸਵੇਰ ਸ਼ਾਮ ਜਿਹੜੀ ਠੰਡ ਹੈ ਉਹ ਸ਼ੁਰੂ ਹੋ ਚੁੱਕੀ ਹੈ ਦਸਤਕ ਦੇਣ ਲੱਗੀ ਹੈ ਜੀ ਸਰਦੀ ਅਤੇ ਠੰਡ ਦੀ ਤਿਆਰੀ ਤੁਸੀਂ ਸ਼ੁਰੂ ਕਰ ਦਿਓ ਅਤੇ ਪਿੰਡ ਹੈਗਾ ਪਜੌਨੀਆ ਜ਼ਿਲ੍ਹਾ ਹੈ ਜਲੌਨ ਅਤੇ ਉੱਤਰ ਪ੍ਰਦੇਸ਼ ਤੋਂ ਹੈ ਚਿੱਠੀ ਸਤੇਂਦਰ ਕੁਮਾਰ ਚੰਸੋਲੀਆ ਅਰਥਸ਼ ਸਾਰਥਕ ਅਲੌਕਿਕ ਚੰਸੋਲੀਆ ਅਤੇ ਪਵਨਾਲ ਹਾਜੀਪੁਰ ਤੋਂ ਵਿਜੇ ਕੌਂਡਲ ਪੂਜਾ ਕੌਂਡਲ ਈਸਾ ਅਤੇ ਆਦਿਤਿਆ ਅਤੇ ਬੱਸ ਅੱਡਾ ਹਾਜੀਪੁਰ ਤੋਂ ਰਜਨੀਸ਼ ਕੌਂਡਲ ਦਾ ਨਾਮ ਇਹਨਾਂ ਨੇ ਸਪੈਸ਼ਲ ਇਸ ਦੇ ਵਿੱਚ ਐਡ ਕੀਤਾ ਹੈ ਜੀ ਅਤੇ ਲਿਖਣ ਵਾਲੇ ਨੇ ਜੀ ਜਗਤਾਰ ਗਿੱਲ ਪਰਮਜੀਤ ਕੌਰ ਗਿੱਲ ਗੈਵੀ ਗਿੱਲ ਅਮਨ ਗਿੱਲ ਅਤੇ ਖਾਨੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ ਅਤੇ ਮਲੋਟ ਤੋਂ ਲਿਖ ਰਹੇ ਨੇ ਜੀ ਜਗਤਾਰ ਗਿੱਲ ਅਤੇ ਪਰਮਜੀਤ ਗੈਵੀ ਅਤੇ ਅਮਨ ਅਤੇ ਖਾਨੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ ਇਹਨਾਂ ਦੇ ਨਾਲ ਅਤੇ ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਅਵਿਤਾਜ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ ਇਹਨਾਂ ਦੇ ਨਾਲ ਅਤੇ ਪਿੰਡ ਮੁੱਲੇਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ ਪ੍ਰਵੀਨ ਕਾਠਪਾਲ ਹਨੀ ਦੀਕਸ਼ਾ ਜੰਨਤ ਅਤੇ ਤਿਲਕ ਕਾਠਪਾਲ ਅਤੇ ਛੱਤੀਸਗੜ੍ਹ ਭਾਟਾ ਪਾਰਾ ਦਤਰੇਂਗੀ ਤੋਂ ਦੁਆਰਕਾ ਪ੍ਰਸਾਦ ਵਰਮਾ ਕਿਸ਼ੋਰ ਕੁਮਾਰ ਵਰਮਾ ਦੀਪਕ ਕੁਮਾਰ ਵਰਮਾ ਅਤੇ ਚਵਿੰਦਰ ਕੁਮਾਰ ਵਰਮਾ ਐਮੀ ਵਿਰਕ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਦੇ ਤੁਸੀਂ ਟਿਊਨ ਕੀਤਾ ਹੈ AIR ਪੰਜਾਬ ਤੇ ਜਾਂਦੇ ਜਾਂਦੇ ਅਸੀਂ ਕੁਝ ਚਿੱਠੀਆਂ ਸ਼ਾਮਿਲ ਕਰ ਰਹੇ ਹਾਂ ਜੀ ਹਰਜਿੰਦਰ ਸਿੰਘ ਭਾਟੀਆ ਅੰਜਲ ਭਾਟੀਆ ਨਵਨੀਤ ਭਾਟੀਆ ਪੱਪੀ ਭਾਟੀਆ ਜਮਸ਼ੇਦਪੁਰ ਤੋਂ ਤੇ ਕੁਲਦੀਪ ਇਹਨਾਂ ਦੇ ਪਿਤਾ ਜੀ ਦਾ ਨਾਮ ਹੈਗਾ ਬਾਜ ਸਿੰਘ ਕੰਤ ਵਾਲਾ ਹਾਜ਼ਰ ਖਾਂ ਤਹਿਸੀਲ ਫਾਜ਼ਿਲਕਾ ਤੋਂ ਹੈ ਚਿੱਠੀ ਤੇ ਪਿੰਡ ਹੈਗਾ ਕੁੜਿਆਣਾ ਨਛੱਤਰ ਸਿੱਧੂ ਕਹਿੰਦੇ ਮੇਰੀ 85 ਸਾਲ ਉਮਰ ਹੈ ਪ੍ਰਕਾਸ਼ ਸਿੱਧੂ ਇਹਨਾਂ ਦਾ ਬੇਟਾ ਹੈ ਗੁਰਸਾਹਿਬ ਸਿੱਧੂ ਪੋਤਾ ਹੈ ਤੇ ਅੰਦੇਸ਼ਵਰ ਸਿੱਧੂ ਪੜਪੋਤਾ ਹੈ ਤੇ ਦੀਪਾ ਸੇਠ ਦੋਸਤ ਹੈ ਤੇ ਕਹਿੰਦੇ ਕੋਈ ਵੀ ਗੀਤ ਤੁਸੀਂ ਸੁਣਾ ਦਿਓ ਤੇ ਡੱਬ ਵਾਲੀ ਹਰਿਆਣਾ ਤੋਂ ਜੇ ਕੇ ਬਕੌਲੀਆ ਸ਼੍ਰੀਮਤੀ ਸੁਨੀਤਾ ਤੇ ਸੰਜੇ ਅਨਿਲ ਤੇ ਮੀਨੂ ਬਕੌਲੀਆ ਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਤੇ ਪ੍ਰਤੀਕ ਮਲਹੋਤਰਾ ਤੇ ਇਹਨਾਂ ਦੇ ਨਾਲ ਅਨਿਲ ਸ਼ਰਮਾ ਤੇ ਬਲਵਿੰਦਰ ਸਿੰਘ ਤੇ ਇਹਨਾਂ ਦੇ ਨਾਲ ਜੈਵੀਰ ਸਿੰਘ ਠਾਕੁਰ ਤੇ ਡਾਕਟਰ ਅਮਨਦੀਪ ਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਸਾਹਿਲ ਤੇ ਬਿੱਟਾ ਬਜਾਜ ਤੇ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ ਦੀ ਚਿੱਠੀ ਤੇ ਨੇੜੇ ਧਰਮਸ਼ਾਲਾ ਦੇ ਪਿੰਡ ਪੈ ਜਾਂਦੇ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਤੋਂ ਹੈ ਚਿੱਠੀ ਜੀ ਸੀਤਾ ਰਾਮ ਕੇਸਰੀ ਜਗਰੂਪ ਸਿੰਘ ਸੁੱਖਾ ਸਰਪੰਚ ਕੋਠੇ ਢਾਬਾ ਵਾਲਾ ਤੇ ਦੇਬੀ ਕੋਟਲੀ ਕਿੰਦਾ ਕੁੰਡਾ ਫਾਰਮ ਬਰਾੜ ਮੋਟਰਾਂ ਵਾਲਾ ਤੇ ਨੀਲਾ ਸਰਾਂ ਪਿੰਡ ਗੰਗਾ ਤੋਂ ਕਾਲਾ ਹਲਵਾਈ ਤੇ ਡਾਕਟਰ ਜਸਪਾਲ ਸਿੰਘ ਕੋਟਲੀ ਤੇ ਇਹਨਾਂ ਦੇ ਨਾਲ ਹੈਗੇ ਆ ਜੀ ਸਰਪੰਚ ਸਾਹਿਬ ਹੈਗੇ ਆ ਇਹ ਕੋਟਲੀ ਤੋਂ ਤੇ ਇਹਨਾਂ ਦਾ ਨਾਮ ਕੀ ਹੈ ਜੀ ਉਹ ਸਮਝ ਨਹੀਂ ਆ ਰਹੇ ਜਗਰੂਪ ਸਿੰਘ ਸਰਵਿਸ ਸਟੇਸ਼ਨ ਰਾਣਾ ਡੀਜੇ ਵਾਲੇ ਤੇ ਲਿਖਣ ਵਾਲੇ ਨੇ ਜੀ ਚਿੱਠੀ ਲਿਖੀ ਹੈ ਇਹਨਾਂ ਨੇ ਸਮਾਸਰ ਪਿੰਡ ਤੋਂ ਤੇ ਜ਼ਿਲ੍ਹਾ ਕਹਿੰਦੇ ਮੋਗਾ ਆ ਸਾਡਾ ਲਕਸ਼ਮਣ ਸਿੰਘ ਘਾਰੂ ਵੀਰਪਾਲ ਕੌਰ ਰਾਣੀ ਬਲਜੀਤ ਤੇ ਗਗਨਦੀਪ ਕੌਰ ਤੇ ਮਾਡਲ ਟਾਊਨ ਕਰਨਾਥ ਸੁਧੀਰ ਨੂਤਨ ਤੇ ਇਹਨਾਂ ਦੇ ਨਾਲ ਹੈਗੇ ਆ ਮਯੰਕ ਤੇ ਸੰਦੀਪ ਜਗਮੋਹਨ ਸੁਨੀਤਾ ਸ਼ਰਮਾ ਤੇ ਸੁਨੀਤਾ ਜੈਨ ਇਸ਼ਪ੍ਰੀਤ ਸ਼ਰਮਾ ਵਿਪਾਸ਼ਾ ਸ਼ਰਮਾ ਤੇ ਹਰੀਪਾਲ ਕੌਰ ਅਮਰਗੜ੍ਹ ਤਹਿਸੀਲ ਸਾਧੂਰ ਸ਼ਹਿਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਨੂਰ ਮਾਨ ਹਰਵਿੰਦਰ ਤੇ ਰਾਜਾ ਸਿੰਘ ਮਾਨ ਕੁਲਵਿੰਦਰ ਕੌਰ ਮਾਨ ਤੇ KS ਮਾਨ ਤੇ ਲਿਖਣ ਵਾਲੇ ਨੇ ਜੀ ਮਹਿਸ ਗੇਟ ਨਾਭਾ ਤੋਂ ਸੁੰਦਰ ਕੈਰਵ ਜੋਤੀ ਰਾਣੀ ਤੇ ਗੁਰਮੰਨਤ ਤੇ ਚਿੱਠੀ ਹੈ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ ਬਲਜਿੰਦਰ ਕੌਰ ਧੀਮਾਨ ਰਵਨੀਤ ਨਿਸ਼ੂ ਤੇ ਭੁਪਿੰਦਰ ਦੀ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ ਬਲਵਿੰਦਰ ਵਿਰਕ ਜੈਤਿਕ ਵਿਰਕ ਤੇ ਮਿੱਕਾ ਵਿਰਕ ਤੇ ਹਰਜਿੰਦਰ ਸਿੰਘ ਭਾਟੀ ਅੰਜਲ ਭਾਟੀ ਨਵਨੀਤ ਭਾਟੀ ਪੱਪੀ ਭਾਟੀ ਜਮਸ਼ੇਦਪੁਰ ਤੋਂ ਤੇ ਪਿੰਡ ਹੈਗੇ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਤ ਤੇ ਪੋਤਰਾ ਇਹਨਾਂ ਦਾ ਗੁਰਸ਼ਬਦ ਤੇ ਲਿਖਣ ਵਾਲੇ ਨੇ ਜੀ ਅਮਨ ਵਰਮਾ ਰਮਨ ਵਰਮਾ ਦਿਵਿਆਂਸ਼ ਵਰਮਾ ਡਾਕਟਰ ਮਦਨ ਲਾਲ ਵਰਮਾ ਤੇ ਸਾਰਾ ਵਰਮਾ ਪਰਿਵਾਰ ਬੱਸ ਸਟੈਂਡ ਦੇ ਨੇੜੇ ਇਹਨਾਂ ਦਾ ਘਰ ਹੈਗਾ ਪਿੰਡ ਹੈਗਾ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਹੈ ਚਿੱਠੀ ਤੇ ਲਿਖਣ ਵਾਲੇ ਸੋਨੂੰ ਗੇਸੀ ਬਿੱਟੂ ਬਾਲੀ ਲਾਲੀ ਜੀਵਨ ਟੋਨੀ ਪਿਆਰੇ ਲਾਲ ਰਿੱਕਾ ਨੰਬਰ 56 ਇਹਦਾ ਸਾਨੂੰ ਮਤਲਬ ਸਮਝ ਨਹੀਂ ਆਇਆ ਜੀ ਅਜੇ ਤੱਕ ਇਹਦਾ ਕੀ ਮਤਲਬ ਹੈ ਬਸ ਸਾਡਾ ਹਾਜੀਪੁਰ ਤੋਂ ਹੈ ਇਹਨਾਂ ਦੀ ਚਿੱਠੀ ਤੇ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ ਲਖਵਿੰਦਰ ਤੇ ਦੁਬਾਰਾ ਇਹਨਾਂ ਦੀ ਚਿੱਠੀ ਸ਼ਾਮਿਲ ਹੋ ਰਹੀ ਹੈ ਪਿੰਡ ਅਮੀਰ ਸ਼ਾਹ ਵਾਲਾ ਤੋਂ ਤਹਿਸੀਲ ਜ਼ੀਰਾ ਤੋਂ ਜੀ ਮੁਖਤਿਆਰ ਸਿੰਘ ਵਾਰਵਲ ਤੇ ਗੁਰਸੇਵਕ ਸਿੰਘ ਤੇ ਪੋਤਾ ਇਹਨਾਂ ਦਾ ਤੇ ਬਹੁਤ ਸਾਰੇ ਦੋਸਤ ਇਹਨਾਂ ਦੇ ਨਾਲ ਹੈਗੇ ਆ ਤੇ ਲਿਖਣ ਵਾਲੇ ਨੇ ਜੀ ਓਮ ਪ੍ਰਕਾਸ਼ ਚੌਹਾਨ ਮਨੁ ਪ੍ਰਕਾਸ਼ ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ ਸਾਧੂ ਸ਼ਹਿਰ ਤੋਂ ਤੇ ਵਿਹਲਾ ਹੋ ਚੁੱਕੇ ਜੀ ਇਜਾਜ਼ਤ ਲੈਣ ਤਾਂ ਲਫਨੀ ਲੈ ਗਈ ਇਜਾਜ਼ਤ ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ ਸਟੇ ਟਿਊਨਡ AIR ਪੰਜਾਬ

0: ਚਿੜਾਉਣਾ ਕਿਸੇ ਨੂੰ ਅਸਾਂ ਕੀ ਕਹਿਣਾ ਉਸੇ ਯਾਰ ਨੂੰ ਉਸੇ ਯਾਰ ਨੂੰ ਉਸੇ ਯਾਰ ਨੂੰ ਨੱਚ ਕੇ ਮਨਾਉਣਾ।
1: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਬੀਬੀ ਨੂਰਾਂ ਦੇ ਗਾਏ ਸੂਫੀਆਨਾ ਕਲਾਮ।

ਹੁਣ ਤੁਸੀਂ ਸੁਣ ਰਹੇ ਸੀ ਬੀਬੀ ਨੂਰਾਂ ਦੇ ਗਾਏ ਸੂਫੀਆਨਾ ਕਲਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਗੁਰਬਾਣੀ ਵਿਚਾਰ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੀ ਆ, ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਣ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਂਗ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ ਰਹਿਣ ਸਹਿਣ ਪੜ੍ਹਾਈ ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ੀਅਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ, ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤਿ ਦਾ ਸਮਾਗਮ ਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

ਦ੍ਰਿਸ਼ਟਮਾਨ ਸੰਸਾਰ ਵਿੱਚ ਮਾਇਆਵੀ ਬੰਧਨਾਂ ਵਿੱਚ ਜਕੜਿਆ ਮਨੁੱਖ ਸੰਸਾਰਿਕ ਧੰਦਿਆਂ ਵਿੱਚ ਰੁੱਝਿਆ ਹੋਇਆ ਹੈ, ਅਸ਼ਾਂਤ ਹੈ। ਇਸ ਭਟਕਣਾ ਦੇ ਯੁੱਗ ਵਿੱਚ ਗੁਰਬਾਣੀ, ਪ੍ਰਭੂ ਦਾ ਨਾਮ ਮਨ ਨੂੰ ਚੈਨ ਬਖਸ਼ਦਾ ਹੈ, ਕਿਉਂਕਿ ਪ੍ਰਭੂ ਦਾ ਨਾਮ ਜੀਵਨ ਦਾ ਆਧਾਰ ਹੈ। ਇਹ ਨਾਮ ਕਲਿਆਣਕਾਰੀ ਹੈ, ਇਹ ਨਾਮ ਸੱਚਾ ਨਾਮ ਹੈ। ਪ੍ਰਭੂ ਦਾ ਨਾਮ ਉਸ ਪ੍ਰਭੂ ਦੀ ਸਿਫਤ ਸਲਾਹ ਹੈ। ਇਹ ਨਾਮ ਸਾਰੇ ਰੋਗਾਂ ਦਾ ਨਾਸ ਕਰਨ ਵਾਲੀ ਔਖਦ ਭਾਵ ਔਸ਼ਧੀ ਹੈ, ਦਵਾਈ ਹੈ, ਤੇ ਪ੍ਰਭੂ ਆਪ ਪੂਰਾ ਵੈਦ ਹੈ। ਸੱਚਾ ਗੁਰੂ ਹੀ ਇਸ ਨਿਰਮੋਲਕ ਨਾਮ ਦਾ ਦੇਵਨਹਾਰ ਦਾਤਾ ਹੈ। ਮਾਨੋ ਇਸ ਨਾਮ ਤੋਂ ਬਿਨਾਂ ਆਤਮਿਕ ਮੌਤ ਹੈ, ਤੇ ਨਾਮ ਨੂੰ ਚੇਤੇ ਰੱਖਣਾ ਹੀ ਆਤਮਿਕ ਜੀਵਨ ਹੈ। ਨਾਮ ਭੋਜਨ ਹੈ, ਆਤਮਾ ਦੀ ਖੁਰਾਕ ਹੈ। ਇਹ ਨਾਮ ਵੱਡੇ ਪ੍ਰਭੂ ਦੀ ਵੱਡੀ ਦਾਤ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਰਾਗ ਵਿੱਚ ਉਚਾਰੇ ਹੋਏ ਸ਼ਬਦ ਵਿੱਚ ਨਾਮ ਦੀ ਮਹਿਮਾ ਬਿਆਨ ਕਰਦੇ ਹੋਏ ਤੱਥ ਬਿਆਨ ਕਰਦੇ ਨੇ। ਨਾਮ ਨੂੰ ਵਿਸਾਰਨਾ ਪ੍ਰਭੂ ਨੂੰ ਵਿਸਾਰਨ ਦੇ ਤੁੱਲ ਹੈ, ਤੇ ਇਹੀ ਖੁਆਰੀ ਦਾ ਕਾਰਨ ਬਣਦਾ ਹੈ। ਇਸੇ ਕਰਕੇ ਸਾਹਿਬ ਫਰਮਾਉਂਦੇ ਨੇ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਸਰਵਣ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਜਿਨ੍ਹਾਂ ਨੇ ਸੱਚੇ ਨਾਮ ਨਾਲ ਚਿੱਤ ਲਾ ਲਿਆ। ਨਾਮ ਤੋਂ ਬਿਨਾਂ ਸੰਸਾਰ ਕਮਲਾ ਹੋਇਆ ਫਿਰਦਾ ਹੈ। ਸਿਰਫ ਗੁਰਮੁਖ ਹੀ ਨਾਮ ਜਪਣ ਕਰਕੇ ਪ੍ਰਭੂ ਕਿਰਪਾ ਦੇ ਪਾਤਰ ਬਣ ਗਏ। ਦੂਜੇ ਪਾਸੇ ਮਨ ਦੇ ਪਿੱਛੇ ਲੱਗਣ ਵਾਲੇ ਮਾਇਆਵੀ ਬੰਧਨਾਂ ਵਿੱਚ ਗਲਤਾਨ ਹੋ ਕੇ ਆਪਣਾ ਜਨਮ ਨਿਫਲ ਹੀ ਗਵਾ ਦਿੰਦੇ ਹਨ। ਸੁੱਖਾਂ ਦੇ ਦਾਤੇ ਨੂੰ ਚੇਤੇ ਹੀ ਨਹੀਂ ਕਰਦੇ। ਪਰ ਇਹ ਵੀ ਯਕੀਨੀ ਹੈ ਕਿ ਪ੍ਰਭੂ ਦਾ ਨਾਮ ਉਹਨਾਂ ਵਡਭਾਗੇ ਜੀਵਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਕਰਮਾਂ ਵਿੱਚ ਧੁਰ ਦਰਗਾਹੋਂ ਇਹ ਲੇਖ ਲਿਖਿਆ ਹੁੰਦਾ ਹੈ। ਨਿਮਰਤਾ ਦੇ ਪੁੰਜ ਸਤਿਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਧੰਦਾ ਕਰਤਿਆ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਅਨੂਪ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਜਿਸ ਤੋਂ ਸਮਝ ਆਉਂਦੀ ਹੈ ਕਿ ਇਹ ਬੰਦਾ ਕਮਲਾ ਹੈ। ਜਿਵੇਂ ਕਿ ਰਸਤੇ ਵਿੱਚ ਖੜਾ ਹੋਵੇ, ਚਾਰੇ ਪਾਸਿਓਂ ਹਾਰਨ ਵੱਜ ਰਹੇ ਨੇ ਪਰ ਉਹਦੀ ਸਿਹਤ 'ਤੇ ਕੋਈ ਅਸਰ ਨਹੀਂ, ਸਮਝ ਆਉਂਦੀ ਹੈ ਕਿ ਇਹ ਮਨੁੱਖ ਕਮਲਾ ਹੈ। ਕਮਲੇ ਬੰਦੇ ਨੂੰ ਨਹੀਂ ਪਤਾ ਕਿ ਮੈਂ ਕੀ ਪਹਿਨਣਾ ਕੀ ਨਹੀਂ, ਕਦੀ ਕੱਪੜੇ ਸਿੱਧੇ ਪਾ ਲਏ ਕਦੀ ਪੁੱਠੇ ਪਾ ਲਏ, ਬਸ ਚੱਲੀ ਜਾ ਰਿਹਾ ਹੈ। ਸਮਝ ਆਉਂਦੀ ਹੈ ਕਿ ਕਮਲਾ ਹੈ। ਅੱਜ ਸੰਸਾਰ ਦਾ ਇਹੀ ਹਾਲ ਹੋਇਆ ਪਿਆ, ਪਤਾ ਨਹੀਂ ਕਿੱਥੇ ਕਿਹੋ ਜਿਹੇ ਕੱਪੜੇ ਪਾ ਕੇ ਜਾਣੇ ਨੇ। ਕਮਲੇ ਬੰਦੇ ਨੂੰ ਨਹੀਂ ਪਤਾ ਮੈਂ ਕੀ ਖਾਣਾ ਹੈ ਕੀ ਨਹੀਂ। ਅੱਜ ਸੰਸਾਰ ਨੂੰ ਵੀ ਨਹੀਂ ਪਤਾ ਕਿ ਮੈਂ ਕੀ ਖਾਣਾ ਕੀ ਨਹੀਂ ਖਾਣਾ। ਪਾਤਸ਼ਾਹ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਕੌਰਾ ਬਿਖਿਆ ਮੀਠੀ ਸਾਕਤ ਕੀ ਬਿਦ ਨੈਨੋ ਡੀਠੀ। ਅੰਮ੍ਰਿਤ ਜ਼ਹਿਰ ਲੱਗਦਾ, ਸ਼ਰਾਬ ਮਿੱਠੀ ਲੱਗਦੀ ਹੈ। ਸਮਝ ਆਉਂਦੀ ਹੈ ਕਿ ਕਮਲਾ ਹੈ। ਇੱਕ ਪਾਗਲ ਬੰਦੇ ਨੂੰ ਨਹੀਂ ਪਤਾ ਕਿ ਮੈਂ ਜਿਸ ਪਾਸੇ ਜਾ ਰਿਹਾ ਮੇਰੀ ਮੰਜ਼ਿਲ ਵੀ ਹੈ ਕਿ ਨਹੀਂ। ਅੱਜ ਮਨੁੱਖ ਨੂੰ ਵੀ ਨਹੀਂ ਪਤਾ ਕਿ ਮੇਰੀ ਮੰਜ਼ਿਲ ਕਿੱਥੇ ਹੈ। ਕਾਰਨ ਇੱਕ ਹੀ ਹੈ ਕਿ ਬਿਨ ਨਾਵੈ ਜੱਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰੂ ਦੇ ਸਨਮੁਖ ਹੋਇਆ, ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਮਨੁੱਖ ਦੇ ਜੀਵਨ ਦੀ ਸਫਲਤਾ ਕਿੱਥੇ ਹੈ। ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਸਾਰਾ ਜੀਵਨ ਧੰਦੇ ਵਿੱਚ ਹੀ ਅਜਾਈ ਗਵਾ ਲੈਂਦਾ, ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਮਨੁੱਖ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਕੇਵਲ ਧੰਦਿਆਂ ਵਿੱਚ ਹੀ ਫਸਿਆ ਰਹਿੰਦਾ ਹੈ ਅਤੇ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਗੁਜ਼ਾਰ ਦਿੰਦਾ ਹੈ। ਬੜਾ ਵਡਮੁੱਲਾ ਮਨੁੱਖਾ ਜਨਮ ਮਿਲਿਆ ਸੀ, ਅਜਾਈ ਚਲਾ ਗਿਆ। ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ। ਕੌਡੀਆਂ ਦੇ ਪਿੱਛੇ ਲੱਗ ਕੇ ਸਾਰਾ ਜੀਵਨ ਅਜਾਈ ਗਵਾ ਲਿਆ, ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਬੀਤ ਗਈ। ਕਿਉਂਕਿ ਜਿੱਥੋਂ ਸੁੱਖ ਮਿਲਣਾ ਸੀ ਉਸ ਸੁੱਖਾਂ ਦੇ ਦਾਤੇ ਨਾਲ ਤੇ ਸਾਂਝ ਪਾਈ ਨਾ, ਕਿਉਂਕਿ ਨਾਮ ਵਰਗੀ ਅਮੁੱਲ ਦਾਤ ਕੋਲ ਨਹੀਂ ਸੀ। ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ ਕਿ ਇਹ ਨਾਮ ਹਰੇਕ ਮਨੁੱਖ ਦੇ ਹਿੱਸੇ ਨਹੀਂ ਆਉਂਦਾ, ਫਿਰ ਵੀ ਇਹ ਕਿੰਨਾ ਨੂੰ ਮਿਲਦਾ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਸਾਹਿਬ ਜੀ ਕਹਿੰਦੇ ਨੇ ਇਹ ਨਾਮ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਇਹ ਨਾਮ ਮਿਲਦਾ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਹੀ ਕੀਤੇ ਹੋਏ ਕਰਮਾਂ ਕਰਕੇ ਸੰਸਕਾਰ ਰੂਪੀ ਲੇਖ ਪਰਮਾਤਮਾ ਨੇ ਮੱਥੇ 'ਤੇ ਉੱਕਰ ਦਿੱਤੇ ਹਨ। ਮਨੁੱਖ ਕਰਮ ਕਰਦਾ, ਕਰਮ ਤੋਂ ਸੰਸਕਾਰ ਬਣਦੇ ਨੇ, ਸੰਸਕਾਰ ਹੌਲੀ ਹੌਲੀ ਲੇਖਾਂ ਵਿੱਚ ਤਬਦੀਲ ਹੁੰਦੇ ਨੇ। ਜਿਨ੍ਹਾਂ ਨੇ ਨਾਮ ਦੇ ਨਾਲ ਸਾਂਝ ਪਾਈ ਉਹਨਾਂ ਦੇ ਮੱਥੇ 'ਤੇ ਲੇਖ ਐਸੇ ਲਿਖੇ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਅਸੀਂ ਵੀ ਅਰਦਾਸ ਕਰੀਏ ਕਿ ਹੇ ਪਾਤਸ਼ਾਹ, ਕਿਰਪਾ ਕਰੋ ਇਹ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਵੇ ਔਰ ਇਹ ਸੰਸਾਰ ਵਿੱਚ ਆਇਆ ਸਾਡਾ ਸਫਲ ਹੋ ਸਕੇ।
1: ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਧੰਦਾ ਕਰਤਿਆ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਵਿੰਦਰ ਸਿੰਘ ਦਰਦੀ। ਗੁਰਬਾਣੀ ਅਨੁਸਾਰ ਦਾਨਾ ਸਿਰਦਾਨ ਨਾਮਦਾਨ ਹੈ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਟੋਡੀ ਰਾਗ ਵਿੱਚ ਉਚਾਰੇ ਗਏ ਸ਼ਬਦ ਵਿੱਚ ਪ੍ਰਭੂ ਪਾਸੋਂ ਉੱਤਮ ਸੌਗਾਤ ਪ੍ਰਭੂ ਦੇ ਨਾਮ ਦੀ ਜਾਚਨਾ ਕਰਦੇ ਹਨ। ਫਰਮਾਉਂਦੇ ਨੇ ਕਿ ਨਾਮ ਤੋਂ ਬਿਨਾਂ ਕੁਝ ਵੀ ਨਾਲ ਨਹੀਂ ਜਾਣਾ, ਪਰ ਆਪ ਜੀ ਦੀ ਕਿਰਪਾ ਸਦਕਾ ਹੀ ਤੇਰੇ ਗੁਣ ਗਾਉਣ ਦੀ ਦਾਤ ਪ੍ਰਾਪਤ ਹੁੰਦੀ ਹੈ। ਮਾਗਵ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ।

0: ਬਹੁਤ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੈ ਵੀ ਦੇਸ਼ ਨੂੰ ਬਹੁਤ ਸਾਰੇ ਪਲੇਅਰ ਹੈ ਜਿਹੜੇ ਪੰਜਾਬ ਤੋਂ ਹੋਰ ਵੀ ਦਿਆਂਗੇ।
1: ਰਾਜਿੰਦਰ ਸਿੰਘ ਨੇ ਕਿਹਾ ਕਿ ਉਹ ਭਾਰਤ ਲਈ ਇੱਕ ਮਜ਼ਬੂਤ ਹਾਕੀ ਟੀਮ ਬਣਾਉਣ ਲਈ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਕੋਚਿੰਗ ਜਾਰੀ ਰੱਖਣ ਲਈ ਵਚਨਬੱਧ ਨੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
2: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ @AIRRN ਜਲੰਧਰ। ਜਲੰਧਰ ਪੁਲਿਸ ਨੇ 27 ਸਤੰਬਰ ਨੂੰ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੋਏ ਵਿਰੋਧ ਮੁਜ਼ਾਹਰਿਆਂ ਦੌਰਾਨ ਹੋਈ ਅਗਜ਼ਨੀ, ਭੰਨਤੋੜ, ਡਕੈਤੀ ਅਤੇ ਸ਼ਾਰਾ ਜਾਮ ਕਰਨ ਦੇ ਮਾਮਲੇ ਵਿਚ ਇਕ ਨਾਬਾਲਗ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ 28 ਤਰੀਕ ਦੀ ਰਾਤ ਤੱਕ ਜਾਰੀ ਰਿਹਾ। ਇਨ੍ਹਾਂ 9 ਵਿਚੋਂ 7 ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਦੋਂ ਕਿ 2 ਬਾਹਰੀ ਨੇ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਚ 2 ਫਗਵਾੜਾ ਤੋਂ, 1 ਸੋਨੀਪਤ ਅਤੇ ਉੱਤਰ ਪ੍ਰਦੇਸ਼ ਤੋਂ, 2 ਜੰਮੂ ਤੋਂ ਅਤੇ 2 ਮਹਾਰਾਸ਼ਟਰ ਤੋਂ ਨੇ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਕਪੂਰਥਲਾ ਦੇ SSP ਗੌਰਵ ਤੂਰਾ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ FIR ਵਿਚ 20 ਵਿਅਕਤੀਆਂ ਦੇ ਨਾਂ ਸ਼ਾਮਲ ਕੀਤੇ ਗਏ ਨੇ। DIG ਸਿੰਗਲਾ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ SIT ਵਿਸਥਾਰਪੂਰਨ ਜਾਂਚ ਕਰ ਰਹੀ ਏ। ਇਸ ਦੌਰਾਨ ਪਟਿਆਲਾ ਪੁਲਿਸ ਨੇ ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਵਿਚ ਵੀ ਹਾਲ ਹੀ ਵਿਚ ਵਾਪਰੀ ਇਸੇ ਤਰ੍ਹਾਂ ਦੀ ਅਸ਼ਾਂਤੀ ਦੀ ਘਟਨਾ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਹਲਕਿਆਂ ਨੇ ਦਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਇਲਜ਼ਾਮਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਯੂਨੀਵਰਸਿਟੀ ਵਿਚ ਸਥਿਤੀ ਵਿਗੜ ਗਈ। 2 ਅੰਬਾਲਾ ਤੋਂ ਨੇ। FIR ਵਿਚ 10 ਹੋਰਾਂ ਦੇ ਨਾਂ ਵੀ ਸ਼ਾਮਲ ਨੇ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਤਪਦਿਕ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਰਾਜਪਾਲ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਤਪਦਿਕ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਬਾਰੇ 81ਵੀਂ ਰਾਸ਼ਟਰੀ ਕਾਨਫਰੰਸ ਨੈਟਕੌਨ 2026 ਦਾ ਉਦਘਾਟਨ ਕੀਤਾ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਤਪਦਿਕ ਦਾ ਖਾਤਮਾ ਸਿਰਫ਼ ਸਰਕਾਰ ਜਾਂ ਸਿਹਤ ਵਿਭਾਗ ਦੀ ਇਕੱਲੀ ਜ਼ਿੰਮੇਵਾਰੀ ਨਹੀਂ ਏ, ਸਗੋਂ ਇਸ ਲਈ ਸਾਨੂੰ ਸਾਰਿਆਂ ਨੂੰ ਅਹਿਦ ਲੈਣਾ ਹੋਏਗਾ ਕਿ ਕੋਈ ਵੀ ਤਪਦਿਕ ਮਰੀਜ਼ ਸਮੇਂ ਸਿਰ ਜਾਂਚ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਤਪਦਿਕ ਵਿਰੁੱਧ ਜਾਗਰੂਕਤਾ ਨੂੰ ਲੋਕ ਲਹਿਰ ਅਤੇ ਲੋਕਾਂ ਦੀ ਸਰਗਰਮ ਹਿੱਸੇਦਾਰੀ ਦੀ ਮੁਹਿੰਮ ਬਣਾਉਣ ਦੀ ਲੋੜ ਏ। ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਰਾਜੋਕੇ ਇਲਾਕੇ ਵਿਚ ਬੀਤੇ ਕੱਲ ਦੇਰ ਰਾਤ ਘੁਸਪੈਠ ਦੀ ਕੋਸ਼ਿਸ਼ ਨੂੰ PSF ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਭਾਰਤੀ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 2 ਘੁਸਪੈਠੀਆਂ ਨੂੰ BSF ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਢੇਰ ਕਰ ਦਿੱਤਾ ਗਿਆ। ਦੋਵਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ। ਘਟਨਾ ਤੋਂ ਬਾਅਦ ਅੱਜ ਸਵੇਰ ਤੋਂ ਹੀ ਸਰਹੱਦੀ ਇਲਾਕੇ ਵਿਚ ਵੱਡੇ ਪੱਧਰ ਤੇ ਭਾਲ ਮੁਹਿੰਮ ਚਲਾਈ ਜਾ ਰਹੀ ਏ। BSF ਜਵਾਨਾਂ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਰੁਕਣ ਲਈ ਚੇਤਾਵਨੀ ਦਿੱਤੀ ਗਈ, ਪਰ ਇਸ ਦੇ ਬਾਵਜੂਦ ਉਹ ਅੱਗੇ ਵਧਦੇ ਰਹੇ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ ਦੌਰਾਨ 2 ਘੁਸਪੈਠੀਏ ਮਾਰੇ ਗਏ। ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਉਨ੍ਹਾਂ ਦੀ ਪਛਾਣ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਏ। ਏਸ਼ੀਆਈ ਖੇਡਾਂ ਵਿਚ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਫਾਈਨਲ ਵਿਚ ਚੀਨ ਨੂੰ 1-0 ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਲਾਲ ਰੇਮ ਸਿਆਸੀ ਹਮਾਰ ਸੋਟੇ ਨੇ ਭਾਰਤ ਲਈ ਫੈਸਲਾ ਕੁੰਨ ਅਤੇ 1-1 ਗੋਲ ਕੀਤਾ, ਜਦਕਿ ਗੋਲਕੀਪਰ ਸਵਿਤਾ ਪੂਨੀਆ ਨੇ ਪੈਨਲਟੀ ਸਟ੍ਰੋਕ ਨੂੰ ਬਚਾ ਕੇ ਟੀਮ ਦੀ ਲੀਡ ਨੂੰ ਬਰਕਰਾਰ ਰੱਖਿਆ। ਇਹ ਜਿੱਤ ਏਸ਼ੀਆਈ ਖੇਡਾਂ ਵਿਚ ਭਾਰਤ ਲਈ ਔਰਤਾਂ ਦੀ ਹਾਕੀ ਦਾ 44 ਸਾਲਾਂ ਬਾਅਦ ਪਹਿਲਾ ਸੋਨੇ ਦਾ ਤਮਗਾ ਏ। ਭਾਰਤ 16 ਸੋਨੇ ਦੇ, 25 ਚਾਂਦੀ ਦੇ ਅਤੇ 35 ਕਾਂਸੀ ਦੇ ਤਮਗਿਆਂ ਸਮੇਤ ਕੁੱਲ 76 ਤਮਗਿਆਂ ਨਾਲ ਸੂਚੀ ਵਿਚ 5ਵੇਂ ਸਥਾਨ ਤੇ ਪਹੁੰਚ ਗਿਆ ਹੈ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਾਈ ਦੁਬਈ ਦੇ ਭਾਰਤੀ ਪਾਇਲਟ ਕੈਪਟਨ ਸਵਿਤ ਮਛਾਰ ਨਾਲ ਹਸਪਤਾਲ ਵਿਚ ਗੱਲ ਕੀਤੀ ਤੇ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਜਲੰਧਰ ਪੁਲਿਸ ਨੇ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਪਟਿਆਲਾ ਪੁਲਿਸ ਨੇ ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਵਿਚ ਹਾਲ ਹੀ ਚ ਹੋਈ ਗੜਬੜੀ ਦੇ ਸਬੰਧ ਵਿਚ ਕੁੱਲ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਰਾਤ 8:30 ਵਜੇ ਹੋਏਗਾ। ਨਮਸਕਾਰ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਹਾਂਜੀ ਸੰਧੂ ਸਾਹਿਬ ਜੀ, ਲੰਘ ਆਈਏ।
1: ਆਜੋ ਆਜੋ ਸ਼ਿੰਗਾਰਾ ਸਿੰਘ ਜੀ, ਲੰਘ ਆਓ।
0: ਜੈ ਹਿੰਦ ਜੀ, ਸੰਧੂ ਸਾਹਿਬ ਜੀ ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ। ਸ਼ਿੰਗਾਰਾ ਸਿੰਘ ਜੀ ਸੁਣਾਓ, ਕੀ ਹਾਲ ਚਾਲ ਆ?
0: ਹਾਲ ਚਾਲ ਤਕੜੇ ਨੇ ਜੀ, ਤੁਸਾਂ ਸੁਣਾਓ, ਠੀਕ ਠਾਕ ਹੋ?
1: ਬਹੁਤ ਵਧੀਆ।
0: ਦੇਖੋ ਵਧੀਆ ਚਾਹੀਦਾ ਜੀ।
1: ਹੁਣ ਦੇਖੋ ਨਾ ਕਿ ਆਪਾਂ ਕਹਿੰਦੇ ਹਾਂ ਵਾਰ ਵਾਰ ਕਿ ਆਹ ਜਿਹੜਾ ਦਿਨ,
0: ਆਹ
1: ਇਹ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ
0: ਜੀ,
1: ਅਤੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ, ਉਹਨਾਂ ਦਾ ਦਿਨ ਵੀ ਮਨਾਇਆ ਜਾਂਦਾ ਹੈ। ਆਪਾਂ
0: ਦੇਖੋ ਜੀ, ਇਕੱਠੇ ਸਾਂਝੇ ਆਉਂਦੇ ਆ,
1: ਸਾਂਝੇ ਆਉਂਦੇ ਹੈਗੇ ਆ,
0: ਸਹੀ ਗੱਲ ਆ।
1: ਅਤੇ ਦੇਖੋ ਸਾਡੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਵਧੀਆ ਤਰੀਕੇ ਨਾਲ, ਜਿੱਦਾਂ ਅਸੀਂ ਵਾਰ ਵਾਰ ਕਹਿੰਦੇ ਹਾਂ, ਸਵੱਛਤਾ ਦੀ ਗੱਲ ਕਰੀਏ
0: ਜੀ,
1: ਜਾਂ ਛੂਤ ਬੜਾ ਸੀ, ਦੇਖੋ ਜੀ,
0: ਹਾਂ ਸਹੀ ਗੱਲ ਆ,
1: ਉਹ ਬੁਰਾਈ ਨੂੰ ਖਤਮ ਕਰਕੇ ਦੇਸ਼ ਨੂੰ ਇੱਕ ਤਰ੍ਹਾਂ ਇੱਕ ਲੜੀ 'ਚ ਪਿਰੋ ਕੇ
0: ਜੀ,
1: ਅਤੇ ਆਜ਼ਾਦੀ ਵੱਲ ਲੈ ਕੇ ਜਾਣਾ, ਕਿੱਡੀ ਵੱਡੀ ਜਿਹੜੀ ਗੱਲ ਸੀਗੀ।
0: ਦੇਖੋ ਘਰ 'ਚ ਪੰਜ ਜੀ ਆ, ਉਹ ਇਕੱਠੇ ਨਹੀਂ ਹੁੰਦੇ,
1: ਹਾਂ
0: ਇਹਨਾਂ ਨੇ ਪੂਰਾ ਦੇਸ਼ ਇਕੱਠਾ ਕੀਤਾ।
1: ਬਿਲਕੁਲ ਬਿਲਕੁਲ।
0: ਅਤੇ ਦੇਖੋ ਆਜ਼ਾਦੀ ਸਾਨੂੰ ਦਵਾ ਕੇ ਸਾਹ ਲਿਆ,
1: ਹਾਂ
0: ਇਹ ਨਹੀਂ ਵੀ ਵਿੱਚ ਵਿਚਾਲਾ ਹੀ ਛੱਡਤਾ,
1: ਨਾ ਨਾ ਜੀ,
0: ਅਤੇ ਪੂਰੀ ਇਹਨਾਂ ਦੀ ਮਤਲਬ ਕਹਿ ਲਓ ਕੁਰਬਾਨੀ ਆ, ਇਹਨਾਂ ਦਾ ਸਾਨੂੰ ਅਸੀਂ ਦੇਣ ਨਹੀਂ ਦੇ ਸਕਦੇ ਇਹਨਾਂ ਦਾ।
1: ਹਾਂ ਬਿਲਕੁਲ ਬਿਲਕੁਲ ਜੀ। ਦੇਖੋ ਆਪਾਂ ਕਹਿੰਦੇ ਹਾਂ ਕਿ ਸ਼ਹੀਦਾਂ ਦੇ ਪ੍ਰਤੀ ਜਿਹੜੀ ਵਧੀਆ ਸ਼ਰਧਾਂਜਲੀ ਕੀ ਹੁੰਦੀ ਹੈਗੀ
0: ਜੀ,
1: ਕਿ ਉਹਨਾਂ ਨੇ ਜੋ ਸੁਪਨੇ ਵੇਖੇ ਸੀ,
0: ਹਾਂ
1: ਜਾਂ ਉਹਨਾਂ ਨੇ ਜੋ ਸੋਚਿਆ ਸੀ, ਆਪਾਂ ਉਹਨਾਂ 'ਤੇ ਫੁੱਲ ਚੜਾਈਏ, ਉਹਨਾਂ 'ਤੇ ਪੂਰੇ ਉਤਰੀਏ, ਕੋਸ਼ਿਸ਼ ਕਰੀਏ ਵੀ ਆਪਾਂ ਕਿਸ ਤਰੀਕੇ ਨਾਲ ਉਹ ਚੀਜ਼ਾਂ ਜੋ ਰਹਿ ਗਏ ਸੀ ਅਧੂਰੇ ਕੰਮ, ਉਹਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰੀਏ ਜੀ।
0: ਦੇਖੋ ਜੀ, ਆਪਾਂ ਦਿਨ ਇਸ ਕਰਕੇ ਮਨਾਉਂਦੇ ਹਾਂ ਕਿ ਉਹਨਾਂ ਦੇ ਪਾਏ ਪੂਰਨਿਆਂ 'ਤੇ ਅਸੀਂ ਚੱਲ ਸਕੀਏ, ਜਿਹੜੇ ਕੰਮ ਉਹ ਅਧੂਰੇ ਛੱਡ ਗਏ ਅਤੇ ਅਸੀਂ ਪੂਰੇ ਕਰ ਸਕੀਏ।
1: ਸੋ ਗੱਲ ਇੱਦਾਂ ਸ਼ਿੰਗਾਰਾ ਸਿੰਘ ਜੀ
0: ਜੀ,
1: ਅੱਜ ਦਿਨ ਤੁਹਾਨੂੰ ਇੱਕ ਨਾ ਇੱਕ ਰੂਪਕ ਸੁਣਾਉਣੇ ਪਹਿਲਾਂ।
0: ਅੱਛਾ ਜੀ,
1: ਸੱਚ ਦੇ ਵਾਰਿਸ।
0: ਅੱਛਾ ਜੀ,
1: ਲਓ ਸੁਣੋ ਫਿਰ।
0: ਸੁਣਾਓ ਜੀ ਫਿਰ।
2: ਜੀਵਨ ਦੇ ਵਿਸ਼ੇਸ਼ ਦਿਨਾਂ 'ਤੇ ਆਪਣਿਆਂ ਨੂੰ ਯਾਦ ਕਰਦੇ ਹਾਂ, ਅਸੀਂ ਉਹਨਾਂ ਦੀਆਂ ਵਿਸ਼ੇਸ਼ ਗੱਲਾਂ ਜ਼ਰੂਰ ਯਾਦ ਕਰਦੇ ਹਾਂ। ਉਹਨਾਂ ਦੀ ਸ਼ਖਸੀਅਤ ਦੇ ਪਹਿਲੂ ਸਾਡੀਆਂ ਅੱਖਾਂ ਸਾਹਮਣੇ ਸਾਫ਼ ਸਪਸ਼ਟ ਨਜ਼ਰ ਆਉਣ ਲੱਗਦੇ ਨੇ। ਅਸੀਂ ਇਹ ਮਹਿਸੂਸ ਕਰਨ ਲੱਗਦੇ ਹਾਂ ਜਿਵੇਂ ਸਾਡੇ ਉਹ ਪਿਆਰੇ ਸਾਡੇ ਨਾਲ ਹੀ ਨੇ, ਸਾਨੂੰ ਛੱਡ ਕੇ ਕਿਤੇ ਗਏ ਨਹੀਂ। ਸਾਡੀ ਹੋਂਦ ਉਹਨਾਂ ਸਦਕਾ ਹੀ ਹੁੰਦੀ ਹੈ, ਸਾਡਾ ਰੋਮ ਰੋਮ ਉਹਨਾਂ ਦਾ ਰਿਣੀ ਹੁੰਦਾ ਹੈ, ਅਤੇ ਅਸੀਂ ਉਹਨਾਂ ਦੇ ਮਾਰਗ ਦਰਸ਼ਨ ਰਾਹੀਂ ਆਪਣੇ ਜੀਵਨ ਫਰਜ਼ ਨਿਭਾਉਣ ਦੇ ਯੋਗ ਹੋ ਗਏ ਹੁੰਦੇ ਹਾਂ। ਆਪਣੇ ਜੀਵਨ ਫਰਜ਼ ਨਿਭਾਉਂਦਿਆਂ ਨਿਭਾਉਂਦਿਆਂ ਅਸੀਂ ਅਸਲ ਵਿੱਚ ਆਪਣੇ ਰਹਿਬਰਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹੁੰਦੇ ਹਾਂ। ਜਦੋਂ ਅਸੀਂ ਆਪਣੇ ਮਾਰਗ ਦਰਸ਼ਕਾਂ ਦੀ ਸੋਚਣੀ ਨੂੰ ਸਾਕਾਰ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਦਿਲੋਂ ਉਹਨਾਂ ਦਾ ਸਤਿਕਾਰ ਕਰ ਰਹੇ ਹੁੰਦੇ ਹਾਂ। ਉਹਨਾਂ ਦੇ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਅਸੀਂ ਬੀਜ ਨੂੰ ਬਿਰਖ ਬਣਾਉਣ ਦੀ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾ ਰਹੇ ਹੁੰਦੇ ਹਾਂ। ਇੱਕ ਵਿਰਾਸਤ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ 'ਤੇ ਹੁੰਦੀ ਹੈ। ਅੱਜ ਜਦੋਂ ਗਾਂਧੀ ਜਯੰਤੀ 'ਤੇ ਅਸੀਂ ਰਾਸ਼ਟਰ ਪਿਤਾ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਰਾਸ਼ਟਰ ਨੂੰ ਦੇਣ ਸਦਕਾ ਅਸੀਂ ਨਤਮਸਤਕ ਹੋ ਰਹੇ ਹਾਂ, ਮੈਨੂੰ ਮੇਰੇ ਪਿਤਾ ਜੀ ਦੀ ਯਾਦ ਆਪ ਮੁਹਾਰੇ ਆ ਰਹੀ ਹੈ। ਪਿਤਾ ਜੀ ਸਾਡੀ ਪੀੜ੍ਹੀ ਦੇ ਬਹੁਤ ਸਾਰੇ ਨੌਜਵਾਨਾਂ ਅਤੇ ਆਜ਼ਾਦੀ ਸੰਘਰਸ਼ ਦੇ ਦੌਰ ਦਰਮਿਆਨ ਇੱਕ ਕੜੀ ਸਨ। ਰਾਸ਼ਟਰ ਪਿਤਾ ਅਤੇ ਸਾਡੇ ਵਿਚਕਾਰ ਵੀ ਪਿਤਾ ਜੀ ਹੀ ਇੱਕ ਮਜ਼ਬੂਤ ਜੋੜ ਸਨ। ਸਾਡਾ ਜੀਵਨ ਉੱਚ ਵਿਚਾਰ, ਇਹ ਸ਼ਬਦ ਮੇਰੇ ਪਿਤਾ ਜੀ ਦੀ ਸ਼ਖਸੀਅਤ ਦੀ ਪਰਿਭਾਸ਼ਾ ਨੇ। ਪਿਤਾ ਜੀ ਇੱਕ ਅਧਿਆਪਕ ਸਨ ਅਤੇ ਅਨੇਕਾਂ ਵਿਦਿਆਰਥੀ, ਜਿਨ੍ਹਾਂ 'ਚੋਂ ਇੱਕ ਮੈਂ ਵੀ ਸੀ, ਉਹਨਾਂ ਤੋਂ ਬਹੁਤ ਪ੍ਰਭਾਵਿਤ ਸਨ। ਪਿਤਾ ਜੀ ਨਾਲ ਗੱਲਬਾਤ ਕਰਦਿਆਂ ਅਕਸਰ ਇੱਕ ਗੱਲ ਉਜਾਗਰ ਹੁੰਦੀ ਸੀ ਕਿ ਉਹਨਾਂ ਦਾ ਜੀਵਨ ਮੰਤਵ ਹੈ ਕਿ ਉਹ ਜਗਤ ਪ੍ਰਸਿੱਧ ਭਾਰਤੀ ਅਮੀਰ ਵਿਰਾਸਤ ਨੂੰ ਅੱਗੇ ਤੋਰਨ ਲਈ ਇੱਕ ਮਜ਼ਬੂਤ ਕੜੀ ਦੀ ਭੂਮਿਕਾ ਨਿਭਾਉਣ। ਉਹਨਾਂ ਦੀ ਸਦਾ ਇਹ ਕੋਸ਼ਿਸ਼ ਰਹੀ ਕਿ ਜਿਹੜੀ ਵਿਰਾਸਤ ਉਹਨਾਂ ਦੀ ਝੋਲੀ ਪਈ, ਉਹ ਉਸ ਨੂੰ ਅਗਲੀ ਪੀੜ੍ਹੀ ਤੱਕ ਸਹੀ ਰੂਪ ਵਿੱਚ ਪਹੁੰਚਾਉਣ ਅਤੇ ਸਾਡੀ ਕੌਮੀ ਪਛਾਣ ਵਾਲੀਆਂ ਪਾਏਦਾਰ ਕਦਰਾਂ ਕੀਮਤਾਂ ਨੂੰ ਆਪਣੇ ਨਾਲ ਜੁੜੇ ਲੋਕਾਂ

0: ਹੁੰਗਾਰਨ ਤੇ ਪ੍ਰਫੁੱਲਿਤ ਕਰਨ ਲਈ ਯੋਗ ਮਾਹੌਲ ਸਿਰਜਣ। ਦੇਸ਼ ਦੇ ਅਮੀਰ ਵਿਰਸੇ ਦੀ ਚਰਚਾ ਪਿਤਾ ਜੀ ਅਕਸਰ ਕਰਦੇ ਸਨ।
1: ਅਸੀਂ ਖੁਸ਼ਨਸੀਬ ਹਾਂ ਕਿ ਅਸੀਂ ਇੱਕ ਅਮੀਰ ਵਿਰਾਸਤ ਦੇ ਵਾਰਿਸ ਹਾਂ। ਭਗਵਾਨ ਰਾਮ ਦਾ ਮੁਕੰਮਲ ਚਰਿੱਤਰ ਅੱਜ ਵੀ ਇੱਕ ਮਿਸਾਲ ਹੈ ਤੇ ਅੱਜ ਵੀ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਸੰਤਾਨ ਮਰਿਆਦਾ ਪੁਰਸ਼ੋਤਮ ਵਰਗੀ ਹੋਵੇ। ਅੱਜ ਵੀ ਤਿਆਗ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਭਗਵਾਨ ਕ੍ਰਿਸ਼ਨ ਦੁਆਰਾ ਦਰਸਾਏ ਕਰਮ ਦੇ ਮਾਰਗ ਤੇ ਚੱਲਣਾ ਅੱਜ ਵੀ ਸਾਡਾ ਸਭਨਾਂ ਦਾ ਫਰਜ਼ ਹੈ। ਮਹਾਤਮਾ ਬੁੱਧ ਵਾਂਗ ਸਾਡਾ ਜੀਵਨ ਮਕਸਦ ਵੀ ਸੱਚ ਦੀ ਤਲਾਸ਼ ਹੈ। ਅਸ਼ੋਕ ਮਹਾਨ ਨੇ ਜੇਕਰ ਉਦੋਂ ਅਮਨ ਸ਼ਾਂਤੀ ਦਾ ਰਾਹ ਚੁਣਿਆ ਸੀ ਤਾਂ ਸਾਡੇ ਦੁਆਰਾ ਆਧੁਨਿਕ ਭਾਰਤ ਦੀ ਬੁਨਿਆਦ ਵੀ ਇਸੇ ਮਹਾਨ ਸਿਧਾਂਤ ਤੇ ਰੱਖੀ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਚੱਲਦਿਆਂ ਸਾਰੇ ਸਰਬੱਤ ਦਾ ਭਲਾ ਮੰਗਦੇ ਹਨ ਤੇ ਸਮੁੱਚੀ ਮਾਨਵਤਾ ਦੇ ਭਾਈਚਾਰੇ ਦੀ ਦਿਲੋਂ ਚਾਹਤ ਰੱਖਦੇ ਹਨ। ਸਾਡੇ ਲਈ ਹਰ ਕੋਈ ਆਪਣਾ ਹੈ ਤੇ ਅਸੀਂ ਹਰ ਪਾਸੇ ਸੁੱਖ ਸ਼ਾਂਤੀ ਚਾਹੁੰਦੇ ਹਾਂ। ਅਸੀਂ ਜਿਓ ਤੇ ਜਿਉਣ ਦਿਓ ਦਾ ਪਾਠ ਪੜ੍ਹਿਆ ਤੇ ਇਹੋ ਹੀ ਪੜ੍ਹਾਉਂਦੇ ਹਾਂ। ਮੂਕ ਖੜੇ ਹੋ ਕੇ ਜ਼ੁਲਮ ਨਹੀਂ ਸਹਿੰਦੇ, ਸਗੋਂ ਇਸ ਦੇ ਖਿਲਾਫ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾਉਂਦੇ ਹਾਂ। ਆਪਣੀ ਵਿਰਾਸਤ ਦੇ ਇਹਨਾਂ ਪ੍ਰਮਾਣਿਤ ਅਸੂਲਾਂ ਦਾ ਆਸਰਾ ਲੈ ਕੇ ਹੀ ਅਸੀਂ ਅੰਗਰੇਜ਼ੀ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਸੀ।
0: ਗੁਲਾਮੀ ਦੀ ਕਾਲੀ ਭੈੜੀ ਰਾਤ ਬਹੁਤ ਲਮੇਰੀ ਹੋ ਗਈ ਸੀ। ਮੇਰੇ ਪਿਤਾ ਜੀ ਉਸ ਵੇਲੇ ਲਾਹੌਰ ਵਿੱਚ ਇੱਕ ਕਾਲਜ ਦੇ ਵਿਦਿਆਰਥੀ ਸਨ ਜਦ ਮਾਤ ਭੂਮੀ ਨੂੰ ਆਜ਼ਾਦ ਕਰਾਉਣ ਲਈ ਜੱਦੋਜਹਿਦ ਅਹਿਮ ਮੁਕਾਮ ਤੱਕ ਪਹੁੰਚ ਚੁੱਕੀ ਸੀ। ਹਰ ਪਾਸੇ ਵੱਖੋ ਵੱਖ ਸੋਚਾਂ ਆਪੋ ਆਪਣਾ ਰੋਲ ਅਦਾ ਕਰ ਰਹੀਆਂ ਸਨ, ਪਰ ਮਕਸਦ ਇੱਕੋ ਸੀ, ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਸੁਤੰਤਰ ਵਾਤਾਵਰਣ ਸਿਰਜਣਾ। ਦੂਜੇ ਵਿਸ਼ਵ ਯੁੱਧ ਦੀ ਤਬਾਹੀ ਨੇ ਹਰ ਸੰਵੇਦਨਸ਼ੀਲ ਮਨ ਨੂੰ ਟੁੰਬਿਆ ਸੀ ਤੇ ਹਥਿਆਰਾਂ ਦੀ ਤਾਕਤ ਨਾਲ ਅਮਨ ਸਥਾਪਿਤ ਕਰਨ ਦੇ ਇਰਾਦੇ ਮੂੰਹ ਭਾਰ ਡਿੱਗ ਪਏ ਸਨ। ਹੱਥ ਆਈ ਸੀ ਤਾਂ ਸਿਰਫ ਤਬਾਹੀ। ਪਿਤਾ ਜੀ ਨੇ ਵੱਖ ਵੱਖ ਵਿਚਾਰਧਾਰਾਵਾਂ ਬਾਰੇ ਪੜ੍ਹਿਆ ਤੇ ਸਮਝਿਆ ਕੌਮੀ ਫਰਜ਼ ਦੀ ਆਵਾਜ਼ ਉਹਨਾਂ ਨੂੰ ਵੀ ਪੁਕਾਰ ਰਹੀ ਸੀ। ਉਹਨਾਂ ਨੂੰ ਗਰਮ ਸੋਚ, ਕ੍ਰਾਂਤੀਕਾਰੀ ਰਵੱਈਆ, ਹਥਿਆਰਬੰਦ ਵਿਰੋਧ ਬਹੁਤ ਕਮਜ਼ੋਰ ਤਰੀਕੇ ਲੱਗੇ। ਸਭ ਕੁਝ ਵਿਚਾਰਨ ਤੋਂ ਬਾਅਦ ਉਹਨਾਂ ਨੇ ਗਾਂਧੀ ਜੀ ਦਾ ਅਮਨ ਸ਼ਾਂਤੀ ਰਾਹੀਂ ਸੱਤਿਅ ਗ੍ਰਹਿ ਵਾਲਾ ਰਸਤਾ ਅਪਣਾਉਣ ਦਾ ਨਿਰਣਾ ਲਿਆ। ਅਨੇਕਾਂ ਅਦੁੱਤੀਆਂ ਕੁਰਬਾਨੀਆਂ, ਵਿਰੋਧ ਦੇ ਵਿਲੱਖਣ ਤਰੀਕਿਆਂ ਤੇ ਖਾਸ ਤੌਰ ਤੇ ਸੱਤਿਆਗ੍ਰਹਿ ਰਾਹੀਂ ਅਸੀਂ ਆਜ਼ਾਦੀ ਹਾਸਲ ਕਰਨ ਦਾ ਆਪਣਾ ਟੀਚਾ ਪ੍ਰਾਪਤ ਕਰ ਲਿਆ। ਸੱਤਿਆਗ੍ਰਹਿ ਅਰਥਾਤ ਦ੍ਰਿੜਤਾ ਨਾਲ ਸੱਚ ਤੇ ਟਿਕੇ ਰਹਿਣਾ ਤੇ ਇਸ ਦੇ ਢੰਗ ਤਰੀਕੇ ਸਾਡੀ ਵਿਰਾਸਤ ਦਾ ਹਿੱਸਾ ਰਹੇ ਨੇ। ਪਰੰਤੂ ਗਾਂਧੀ ਜੀ ਨੇ ਇੱਕ ਕਰਮਯੋਗੀ ਹੋਣ ਦੇ ਨਾਤੇ ਇਹਨਾਂ ਮੁੱਢਲੇ ਅਸੂਲਾਂ ਨੂੰ ਅਮਲੀ ਜਾਮਾ ਪਹਿਨਾਇਆ ਤੇ ਇਹਨਾਂ ਦੀ ਕਾਰਗਰਤਾ ਨੂੰ ਪ੍ਰਮਾਣਿਤ ਕੀਤਾ। ਇਹਨਾਂ ਅਸੂਲਾਂ ਦੀ ਤਾਕਤ ਨਾਲ ਹੀ ਉਹਨਾਂ ਨੇ ਸਾਰੇ ਭਾਰਤ ਵਾਸੀਆਂ ਨੂੰ ਇੱਕਜੁੱਟ ਕੀਤਾ ਤੇ ਲਤਾੜੇ ਜਾ ਰਹੇ ਦੇਸ਼ ਵਾਸੀਆਂ ਨੂੰ ਇੱਕ ਵੱਡੀ ਤਾਕਤ ਬਣਾ ਕੇ ਖੜਾ ਕੀਤਾ। ਅਣਗਿਣਤ ਸਵੈ ਸੇਵਕਾਂ ਦਾ ਰੋਲ ਆਜ਼ਾਦੀ ਹਾਸਲ ਕਰਨ ਵਿੱਚ ਵੀ ਅਹਿਮ ਸੀ ਤੇ ਰਾਸ਼ਟਰ ਉਸਾਰੀ ਵਿੱਚ ਵੀ ਇਹਨਾਂ ਜਾਗ੍ਰਿਤ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਮਹਾਤਮਾ ਗਾਂਧੀ ਆਪ ਕਰਮਯੋਗੀ ਸਨ ਤੇ ਉਹਨਾਂ ਨੇ ਅਨੇਕਾਂ ਸਾਧਾਰਨ ਲੋਕਾਂ ਨੂੰ ਕਰਮਯੋਗੀ ਬਣਾਇਆ। ਅੱਜ ਜੇਕਰ ਇੱਕ ਪਿੰਡ ਦੇ ਸਕੂਲ ਵਿੱਚ ਮਾਸਟਰ ਜੀ ਵਿਰਸੇ ਬਾਬਤ ਸਿੱਖਿਆ ਦੇ ਰਹੇ ਨੇ ਤਾਂ ਉਹ ਵੀ ਦੇਸ਼ ਉਸਾਰੀ ਦਾ ਕੰਮ ਕਰ ਰਹੇ ਨੇ। ਸ਼ਹਿਰ ਦੇ ਸਕੂਲ ਵਿੱਚ ਇਤਿਹਾਸ ਨੂੰ ਸਹੀ ਰੋਸ਼ਨੀ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਵੀ ਬੱਚਿਆਂ ਨੂੰ ਠੀਕ ਸੇਧ ਦੇ ਰਹੇ ਨੇ। ਕਾਲਜ ਵਿੱਚ ਸਿੱਖਿਅਕ ਜਦੋਂ ਕੁਝ ਗਹਿਰਾਈ ਨਾਲ ਆਜ਼ਾਦੀ ਦੀ ਗਾਥਾ ਬਿਆਨ ਕਰਦੇ ਨੇ ਤਾਂ ਉਹ ਨੌਜਵਾਨ ਵਰਗ ਨੂੰ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਸੁਚੇਤ ਕਰ ਰਹੇ ਹੁੰਦੇ ਨੇ। ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਾਹਿਬਾਨ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਉਜਾਗਰ ਕਰਕੇ ਦੇਸ਼ ਚਲਾਉਣ ਲਈ ਤਿਆਰ ਕਰ ਰਹੇ ਹੁੰਦੇ ਨੇ। ਇੰਜ ਸਹੀ ਸੋਚ, ਆਜ਼ਾਦ ਵਿਚਾਰਧਾਰਾ ਤੇ ਵਿਕਾਸਸ਼ੀਲ ਸੋਚਣੀ ਸਾਡੀ ਵਿਰਾਸਤ ਨੂੰ ਹੋਰ ਅਮੀਰ ਬਣਾਉਂਦੇ ਨੇ। ਪਿਤਾ ਜੀ ਵੀ ਸਾਨੂੰ ਅਜਿਹੀ ਸੇਧ ਦਿੰਦੇ ਰਹੇ। ਰੋਜ਼ਾਨਾ ਦੀ ਕਲਾਸਰੂਮ ਸਿੱਖਿਆ ਦੇ ਰੂਪ ਵਿੱਚ ਉਹਨਾਂ ਦੇ ਉੱਚ ਵਿਚਾਰ ਗ੍ਰਹਿਣ ਕਰਨ ਦਾ ਸੁਭਾਗ ਤਾਂ ਸਾਨੂੰ ਪ੍ਰਾਪਤ ਹੁੰਦਾ ਹੀ ਸੀ। ਇਸ ਤੋਂ ਇਲਾਵਾ ਉਹਨਾਂ ਦੁਆਰਾ ਚਲਾਈ ਜਾ ਰਹੀ ਯੂਥ ਕਲੱਬ ਸੱਚ ਦੇ ਵਾਰਿਸ ਵਿੱਚ ਗਾਂਧੀ ਜੀ ਤੇ ਉਹਨਾਂ ਦੀ ਵਿਚਾਰ ਚਰਚਾ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਹੁੰਦੀ ਸੀ ਜੋ ਅੱਜ ਵੀ ਹੁੰਦੀ ਹੈ। ਮਹਾਤਮਾ ਗਾਂਧੀ ਜੀ ਦੀ ਸ਼ਖਸੀਅਤ ਬਾਰੇ ਪਿਤਾ ਜੀ ਬੜੀ ਸਰਲਤਾ ਤੇ ਸਪਸ਼ਟਤਾ ਨਾਲ ਸਾਨੂੰ ਦੱਸਦੇ ਸਨ।
1: ਮਹਾਤਮਾ ਗਾਂਧੀ ਕੇਵਲ

0: ਨਾ ਮਿਲ ਵਰਤਨ ਲਹਿਰਾਂ ਨਾਲ ਜੁੜਿਆ ਇਨਸਾਨ ਹੀ ਨਹੀਂ, ਉਹ ਤਾਂ ਯੁੱਗ ਤਬਦੀਲ ਕਰਨ ਵਾਲੀ ਪ੍ਰਭਾਵਸ਼ਾਲੀ ਤਾਕਤ ਹੈ। ਮਹਾਤਮਾ ਗਾਂਧੀ ਨਾ ਇਨਸਾਫੀ ਨਾ ਜਰਨ ਵਾਲੀ ਜਾਗ੍ਰਿਤ ਅਵਸਥਾ ਹੈ। ਉਹ ਮਹਾਨ ਰਾਸ਼ਟਰ ਦੇ ਅਮੀਰ ਵਿਰਸੇ ਨੂੰ ਹੋਰ ਅਮੀਰ ਬਣਾਉਣ ਵਾਲੀ ਇੱਕ ਮਜ਼ਬੂਤ ਕੜੀ ਸਨ। ਸਾਡੀ ਵਿਰਾਸਤ ਦੇ ਮੁੱਢਲੇ ਸਿਧਾਂਤਾਂ ਨੂੰ ਉਹਨਾਂ ਨੇ ਅਸਲੀਅਤ ਦਾ ਰੂਪ ਦਿੱਤਾ। ਜਿੱਥੋਂ ਵੀ ਉਹਨਾਂ ਨੂੰ ਸਹੀ ਵਿਚਾਰ ਮਿਲੇ ਉਹਨਾਂ ਨੇ ਗ੍ਰਹਿਣ ਕੀਤੇ, ਨਾ ਸਿਰਫ ਗ੍ਰਹਿਣ ਕੀਤੇ ਉਹਨਾਂ ਨੂੰ ਪਰਖ ਕੇ ਜੀਵਨ 'ਚ ਲਾਗੂ ਵੀ ਕੀਤਾ। ਦੱਖਣੀ ਅਫਰੀਕਾ ਤੋਂ ਮੁਲਕ ਪਰਤ ਕੇ ਗਾਂਧੀ ਜੀ ਨੇ ਗੋਪਾਲ ਕ੍ਰਿਸ਼ਨ ਗੋਖਲੇ ਹੋਰਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ਰਾਜਨੀਤਿਕ ਗੁਰੂ ਮੰਨ ਲਿਆ, ਉਹਨਾਂ ਦੀ ਸੋਚਣੀ ਨੂੰ ਅੱਗੇ ਤੋਰਿਆ। ਇਸੇ ਤਰ੍ਹਾਂ ਉਹਨਾਂ ਨੂੰ 19ਵੀਂ ਸਦੀ ਦੀਆਂ ਸਮਾਜਿਕ, ਆਰਥਿਕ ਤੇ ਸਿਆਸੀ ਸਮੱਸਿਆਵਾਂ ਬਾਰੇ ਸਮੀਖਿਆ ਕਰਨ ਵਾਲੇ ਲੇਖਕ ਜੌਨ ਰਸਕਿਨ ਦੀ ਕਿਤਾਬ ਅਨਟੂ ਦਿਸ ਲਾਸਟ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਉਹਨਾਂ ਦੀ ਜੀਵਨ ਸੋਚ ਹੀ ਬਦਲ ਗਈ। ਜੌਨ ਰਸਕਿਨ ਦੀ ਸੋਚ ਸੀ ਕਿ ਇੱਕ ਵਿਅਕਤੀ ਦਾ ਕਲਿਆਣ ਸਭਨਾਂ ਦੇ ਕਲਿਆਣ ਵਿੱਚ ਸਮੋਇਆ ਹੁੰਦਾ। ਰਸਕਿਨ ਦੇ ਵਿਚਾਰ ਅਨੁਸਾਰ ਧਨ ਦੌਲਤ ਕੁਝ ਨਹੀਂ ਹੁੰਦਾ, ਹੁੰਦਾ ਜੀਵਨ। ਉਹ ਜੀਵਨ ਜਿਸ ਵਿੱਚ ਪ੍ਰੇਮ, ਖੁਸ਼ੀ ਤੇ ਸ਼ਰਧਾ ਦੀਆਂ ਸ਼ਕਤੀਆਂ ਸ਼ਾਮਲ ਹੁੰਦੀਆਂ। ਉਹ ਦੇਸ਼ ਸਭ ਤੋਂ ਅਮੀਰ ਹੁੰਦਾ ਜਿਹੜਾ ਸਭ ਤੋਂ ਵੱਧ ਗਿਣਤੀ ਦੇ ਉੱਤਮ ਤੇ ਪ੍ਰਸੰਨ ਮਨੁੱਖਾਂ ਦਾ ਪੋਸ਼ਣ ਕਰਦਾ। ਇਹਨਾਂ ਵਿਚਾਰਾਂ ਦਾ ਅਕਸ ਸਾਨੂੰ ਬਾਪੂ ਜੀ ਦੇ ਉਪਰਾਲਿਆਂ ਵਿੱਚ ਸਾਫ ਦਿਖਾਈ ਦਿੰਦਾ। ਬਾਪੂ ਜੀ ਵੀ ਇਹੋ ਚਾਹੁੰਦੇ ਸਨ ਕਿ ਹਰ ਇੱਕ ਦਾ ਕਲਿਆਣ ਹੋਏ ਤੇ ਹਰ ਪਾਸੇ ਅਮਨ ਸ਼ਾਂਤੀ ਹੋਏ। ਉਹਨਾਂ ਦੀ ਮਾਨਤਾ ਸੀ ਕਿ ਜੇ ਮੰਤਵ ਠੀਕ ਹੈ ਤਾਂ ਉਸ ਤੱਕ ਪਹੁੰਚਣ ਵਾਲਾ ਰਾਹ ਵੀ ਠੀਕ ਹੋਣਾ ਚਾਹੀਦਾ। ਨਤੀਜੇ ਤਰੀਕਿਆਂ ਨੂੰ ਉਚਿਤ ਸਾਬਿਤ ਨਹੀਂ ਕਰਦੇ।
1: ਆਜ਼ਾਦੀ ਪ੍ਰਾਪਤ ਕਰਨ ਉਪਰੰਤ ਰਾਸ਼ਟਰ ਉਸਾਰੀ ਦਾ ਕਾਰਜ ਸਭਨਾਂ ਲਈ ਵੱਡੀ ਚੁਣੌਤੀ ਸੀ। ਜਿੱਥੇ ਆਰਥਿਕ ਮੰਦਹਾਲੀ ਸਾਡੇ ਲਈ ਵਿਸ਼ਾਲ ਪਰੇਸ਼ਾਨੀ ਵਾਲੀ ਗੱਲ ਸੀ, ਉੱਥੇ ਦੇਸ਼ ਦੀ ਵੰਡ ਨੇ ਸਾਨੂੰ ਬੜੇ ਡੂੰਘੇ ਜ਼ਖਮ ਦਿੱਤੇ ਸਨ। ਘਰੋਂ ਬੇਘਰ ਹੋਏ ਅਣਗਿਣਤ ਲੋਕਾਂ ਨੂੰ ਮੁੜ ਵਸਾਉਣ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਣਾ ਸੀ। ਕੁੱਲ ਮਿਲਾ ਕੇ ਸਾਰਿਆਂ ਕੰਮਾਂ ਨੂੰ ਸ਼ੁਰੂ ਤੋਂ ਹੀ ਆਰੰਭਣ ਦੀ ਲੋੜ ਸੀ। ਸਭਨਾਂ ਦੀਆਂ ਉਮੀਦਾਂ ਵੱਡੀਆਂ ਸਨ, ਪਰ ਮੁਸ਼ਕਿਲਾਂ ਕੋਈ ਘੱਟ ਛੋਟੀਆਂ ਨਹੀਂ ਸਨ। ਪਰ ਸਭਨਾਂ ਦੇ ਸਾਂਝੇ ਯਤਨਾਂ ਸਦਕਾ ਰਾਸ਼ਟਰ ਨਿਰਮਾਣ ਦਾ ਕੰਮ ਆਰੰਭਿਆ ਗਿਆ ਤੇ ਇਸ ਵਿੱਚ ਵੱਡੀਆਂ ਸਫਲਤਾਵਾਂ ਹਾਸਲ ਹੋਈਆਂ। ਰਾਸ਼ਟਰ ਨਿਰਮਾਣ ਦਾ ਕੰਮ ਅਸਲ ਵਿੱਚ ਲਗਾਤਾਰ ਚੱਲਣ ਵਾਲਾ ਹੁੰਦਾ ਹੈ, ਅੱਜ ਵੀ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਦੇਸ਼ ਦੀਆਂ ਜ਼ਰੂਰਤਾਂ ਬਾਰੇ ਪਿਤਾ ਜੀ ਅਕਸਰ ਰਾਸ਼ਟਰਪਿਤਾ ਦੇ ਵਿਚਾਰਾਂ ਰਾਹੀਂ ਕੋਈ ਹੱਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਸਨ। ਇੱਕ ਵਿਚਾਰ ਗੋਸ਼ਟੀ ਵਿੱਚ ਪਿਤਾ ਜੀ ਨੇ ਕਿਹਾ ਸੀ,
0: ਦਰਅਸਲ ਸੋਚ ਵਿੱਚ ਬੁਨਿਆਦੀ ਤਬਦੀਲੀ ਸਾਡੇ ਦੇਸ਼ ਦੀ ਅਹਿਮ ਜ਼ਰੂਰਤ ਹੈ ਤੇ ਸਿਰਫ ਕਦੇ ਕਦਾਈ ਗਾਂਧੀ ਜੀ ਦੇ ਫਲਸਫੇ ਬਾਰੇ ਜ਼ਿਕਰ ਕਰ ਦੇਣਾ ਕੁਝ ਵੀ ਹਾਸਿਲ ਨਹੀਂ ਕਰਵਾ ਸਕਦਾ। ਮਹਾਤਮਾ ਗਾਂਧੀ ਜੀ ਦੀ ਤਾਂ ਸੋਚ ਸੀ ਕਿ ਸਾਨੂੰ ਆਪ ਉਹ ਪਰਿਵਰਤਨ ਬਣਨਾ ਪਏਗਾ ਜਿਹੜਾ ਅਸੀਂ ਵੇਖਣਾ ਚਾਹੁੰਦੇ ਹਾਂ। ਸੱਚ ਦੇ ਮਾਰਗ ਤੇ ਚੱਲਦਿਆਂ ਅਸੀਂ ਆਪਣਾ ਮਕਸਦ ਜ਼ਰੂਰ ਹਾਸਲ ਕਰ ਸਕਦੇ ਹਾਂ, ਪਰ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸੱਚ ਲਈ ਆਵਾਜ਼ ਉਠਾਈਏ, ਚੁੱਪ ਚਾਪ ਖੜੇ ਅਤਿਆਚਾਰ ਨਾ ਸਹਿੰਦੇ ਰਹੀਏ। ਬਾਪੂ ਜੀ ਦਾ ਸੋਚਣਾ ਸੀ, ਮੈਂ ਇਸ ਜਹਾਨ ਵਿੱਚ ਸਿਰਫ ਇੱਕ ਨੂੰ ਹੀ ਜ਼ਾਲਿਮ ਮੰਨਦਾ ਹਾਂ ਤੇ ਉਹ ਹੈ ਸਾਡੇ ਅੰਦਰਲੀ ਬੇਜਾਨ ਆਵਾਜ਼। ਸੋਚ ਤੇ ਵਿਸ਼ਵਾਸ ਬਾਰੇ ਗਾਂਧੀ ਜੀ ਨੇ ਕਿਹਾ, ਇੱਕ ਵਿਅਕਤੀ ਆਪਣੀ ਸੋਚ ਦਾ ਹੀ ਨਤੀਜਾ ਹੁੰਦਾ, ਜੋ ਉਹ ਸੋਚਦਾ ਉਹੀ ਬਣ ਜਾਂਦਾ। ਆਪਣੇ ਮਕਸਦ ਲਈ ਨਾ ਬੁਝਣ ਵਾਲਾ ਵਿਸ਼ਵਾਸ ਰੱਖਣ ਵਾਲੀਆਂ ਨਿਸ਼ਚੈਵਾਨ ਆਤਮਾਵਾਂ ਦਾ ਇੱਕ ਛੋਟਾ ਸਮੂਹ ਇਤਿਹਾਸ ਦਾ ਰੁੱਖ ਬਦਲ ਸਕਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗਾਂਧੀ ਜੀ ਦੇ ਕਥਨ ਸੱਚ ਸਾਬਿਤ ਹੋਏ। ਦ੍ਰਿੜ ਵਿਸ਼ਵਾਸ ਰੱਖਣ ਵਾਲਿਆਂ ਨੇ ਇਤਿਹਾਸ ਦਾ ਰੁੱਖ ਬਦਲ ਦਿੱਤਾ।
1: ਪਿਤਾ ਜੀ ਦੀਆਂ ਕੁਝ ਚੀਜ਼ਾਂ ਜਿਨ੍ਹਾਂ ਨਾਲ ਉਹਨਾਂ ਨੂੰ ਬੜਾ ਲਗਾਵ ਸੀ, ਵਿੱਚੋਂ ਇੱਕ ਸੀ ਗਾਂਧੀ ਚਰਖਾ। ਇਹ ਚਰਖਾ ਵਕਤ ਦੀ ਲੋੜ ਮੁਤਾਬਿਕ ਆਤਮ ਨਿਰਭਰਤਾ ਦਾ ਪ੍ਰਤੀਕ ਰਿਹਾ ਸੀ ਤੇ ਪਿਤਾ ਜੀ ਜ਼ਰੂਰਤ ਪੈਣ ਤੇ ਇਸ ਨਾਲ ਸੂਤ ਕੱਤਦੇ ਰਹੇ ਸਨ ਤੇ ਕਦੇ ਕਦਾਈ ਇਸ ਨੂੰ ਚਲਾ ਕੇ ਸਾਨੂੰ ਦਿਖਾਉਂਦੇ ਸਨ। ਗਾਂਧੀ ਜੀ ਦਾ ਤਾਂ ਮੰਨਣਾ ਸੀ, ਉਸ ਹਰ ਮਿੰਟ ਜਦ ਮੈਂ ਚਰਖਾ ਕੱਤਦਾ ਮੇਰੇ ਅੰਦਰ ਇਹ ਅਹਿਸਾਸ ਹੁੰਦਾ ਕਿ ਮੈਂ ਰਾਸ਼ਟਰ ਦੀ ਦੌਲਤ ਵਿੱਚ ਕੁਛ ਜੋੜ ਰਿਹਾ। ਵੈਸੇ

0: ਸਮਾਂ ਬਦਲਣ ਨਾਲ ਚਰਖੇ ਦੀ ਮਹੱਤਤਾ ਭਾਵੇਂ ਹੁਣ ਬਹੁਤ ਘੱਟ ਜਾਂ ਖਤਮ ਹੋ ਚੁੱਕੀ ਹੈ, ਪਰ ਫਿਰ ਵੀ ਅਸੀਂ ਇਸ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ। ਵਿਰਾਸਤਾਂ ਦੇ ਕੁਝ ਵਿਕਾਸਸ਼ੀਲ ਪਹਿਲੂ ਹੁੰਦੇ ਨੇ ਤੇ ਕੁਝ ਪ੍ਰਤੀਕਾਤਮਕ। ਅਸਲ ਵਿੱਚ ਹੁੰਦੇ ਇਹ ਦੋਵੇਂ ਹੀ ਨੇ ਕੀਮਤੀ, ਬੇਸ਼ਕੀਮਤੀ ਜਾਂ ਫਿਰ ਅਨਮੋਲ। ਹਾਂ, ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਅਸੀਂ ਅਜਿਹੀ ਵਿਰਾਸਤ ਦੇ ਵਾਰਿਸ ਹਾਂ। ਪਿਤਾ ਜੀ ਦੁਆਰਾ ਚਲਾਈ ਜਾਂਦੀ ਯੂਥ ਕਲੱਬ ਸੱਚ ਦੇ ਵਾਰਿਸ ਦਾ ਮੁੱਖ ਮੰਤਵ ਹੈ ਭਾਰਤੀ ਅਮੀਰ ਵਿਰਾਸਤ ਨੂੰ ਅੱਗੇ ਤੋਰਨਾ। ਵਿਰਾਸਤ ਦੀਆਂ ਕਦਰਾਂ ਕੀਮਤਾਂ ਦੀ ਵਰਤਮਾਨ ਸਮੇਂ ਵਿੱਚ ਸਾਰਥਕਤਾ ਪ੍ਰਮਾਣਿਤ ਕਰਨਾ, ਗਾਂਧੀ ਜੀ ਦੇ ਫਲਸਫੇ ਤੇ ਵਿਚਾਰ ਚਰਚਾ ਕਰਨਾ ਤੇ ਨੌਜਵਾਨ ਵਰਗ ਨੂੰ ਜੀਵਨ ਸੇਧ ਦੇਣਾ। ਗਾਂਧੀ ਜੀ ਦੇ ਫਲਸਫੇ ਬਾਰੇ ਕੁਝ ਸੱਚ ਦੇ ਵਾਰਸਾਂ ਤੋਂ ਹੀ ਜਾਣਦੇ ਹਾਂ।
1: ਦੁਨੀਆ ਦੇ ਸਾਰੇ ਧਰਮ ਭਾਵੇਂ ਹੋਰ ਗੱਲਾਂ ਚ ਮਤਭੇਦ ਰੱਖਦੇ ਹੋਣ, ਇੱਕ ਮਤ ਹੋ ਕੇ ਘੋਸ਼ਣਾ ਕਰਦੇ ਹਨ ਕਿ ਇਸ ਸੰਸਾਰ ਚ ਹੋਰ ਕੁਝ ਨਹੀਂ ਪਰੰਤੂ ਸਿਰਫ ਸੱਚ ਹੀ ਜ਼ਿੰਦਾ ਰਹਿੰਦਾ ਹੈ।
2: ਜਦ ਮੈਂ ਮਾਯੂਸ ਹੁੰਦਾ, ਮੈਂ ਯਾਦ ਕਰਦਾ ਕਿ ਸਾਰੇ ਇਤਿਹਾਸ ਚ ਸੱਚ ਤੇ ਪ੍ਰੇਮ ਦਾ ਰਾਹ ਹਮੇਸ਼ਾ ਜਿੱਤਿਆ ਹੈ। ਸਮੇਂ ਸਮੇਂ ਤੇ ਕਈ ਜ਼ਾਲਿਮ ਤੇ ਕਾਤਿਲ ਆਉਂਦੇ ਰਹੇ ਨੇ ਤੇ ਕੁਝ ਸਮੇਂ ਲਈ ਤਾਂ ਉਹ ਅਜਿੱਤ ਪ੍ਰਤੀਤ ਹੁੰਦੇ ਨੇ, ਪਰ ਅੰਤ ਚ ਉਹ ਜ਼ਰੂਰ ਹੀ ਖਤਮ ਹੋ ਜਾਂਦੇ ਨੇ। ਇਹ ਸਦਾ ਯਾਦ ਰੱਖੋ,
1: ਹਮੇਸ਼ਾ ਸੋਚ, ਸ਼ਬਦ ਤੇ ਕਰਮ ਵਿਚਕਾਰ ਪੂਰਨ ਸੁਮੇਲ ਦਾ ਲਕਸ਼ ਰੱਖੋ। ਸਦਾ ਆਪਣੇ ਵਿਚਾਰਾਂ ਨੂੰ ਸ਼ੁੱਧ ਕਰਨ ਦਾ ਉਦੇਸ਼ ਰੱਖੋ ਤੇ ਸਭ ਕੁਝ ਠੀਕ ਹੋ ਜਾਵੇਗਾ।
3: ਮੈਂ ਹਿੰਸਾ ਦਾ ਵਿਰੋਧ ਇਸ ਕਰਕੇ ਕਰਦਾ ਹਾਂ ਕਿਉਂਕਿ ਜਦ ਇਹ ਲੱਗਦਾ ਹੋਵੇ ਕਿ ਇਹ ਕੁਝ ਸਹੀ ਕਰ ਰਹੀ ਹੈ ਤਾਂ ਇਹ ਸਿਰਫ ਅਸਥਾਈ ਹੁੰਦਾ ਹੈ। ਇਸ ਦੁਆਰਾ ਕੀਤੀ ਗਈ ਬਦੀ ਸਥਾਈ ਹੁੰਦੀ ਹੈ।
4: ਅਹਿੰਸਾ ਕਮਜ਼ੋਰਾਂ ਦਾ ਹਥਿਆਰ ਨਹੀਂ ਹੈ, ਇਹ ਤਾਂ ਸਭ ਤੋਂ ਤਾਕਤਵਰਾਂ ਤੇ ਬਹਾਦਰਾਂ ਦਾ ਹਥਿਆਰ ਹੈ। ਇਹ ਮਾਨਵਤਾ ਦੇ ਹੱਥ ਸਭ ਤੋਂ ਸ਼ਕਤੀਸ਼ਾਲੀ ਤਾਕਤ ਹੈ। ਇਹ ਮਾਨਵੀ ਸੋਚ ਨਾਲ ਤਬਾਹੀ ਲਈ ਤਿਆਰ ਕੀਤੇ ਸਭ ਤੋਂ ਖਤਰਨਾਕ ਹਥਿਆਰ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੈ।
5: ਅਮਨ ਸ਼ਾਂਤੀ ਹਥਿਆਰਾਂ ਦੀ ਟੱਕਰ ਚ ਨਹੀਂ, ਪਰ ਹਥਿਆਰਾਂ ਤੋਂ ਬਿਨਾਂ ਦੇਸ਼ਾਂ ਦੁਆਰਾ ਵਿਪਰੀਤ ਹਾਲਾਤ ਦਾ ਸਾਹਮਣਾ ਕਰਦੇ ਹੋਏ ਨਿਆਂ ਨੂੰ ਹੰਡਾਉਣ ਚੋਂ ਨਿਕਲੇਗੀ।
6: ਬੁਰਾਈ ਨਾਲ ਨਾ ਮਿਲਵਰਤਨ ਓਨਾ ਹੀ ਜ਼ਰੂਰੀ ਫਰਜ਼ ਹੈ ਜਿੰਨਾ ਚੰਗਿਆਈ ਨਾਲ ਮਿਲਵਰਤਨ।
3: ਸੰਸਾਰ ਚ ਉਹੀ ਸ਼ੈਤਾਨ ਹਨ ਜਿਹੜੇ ਸਾਡੇ ਆਪਣੇ ਮਨਾਂ ਵਿੱਚ ਭਜਦੇ ਫਿਰਦੇ ਹਨ। ਇਹ ਉਹੀ ਜਗ੍ਹਾ ਹੈ ਜਿੱਥੇ ਲੜਾਈ ਲੜੇ ਜਾਣ ਦੀ ਲੋੜ ਹੈ।
7: ਭੇੜੀਏ ਤੇ ਇਲਜ਼ਾਮ ਲਗਾਉਣ ਨਾਲ ਭੇਡਾਂ ਦੀ ਬਹੁਤੀ ਮਦਦ ਨਹੀਂ ਹੋਵੇਗੀ। ਭੇਡਾਂ ਨੂੰ ਇਹ ਸਿੱਖਣਾ ਹੋਵੇਗਾ ਕਿ ਉਹ ਭੇੜੀਏ ਦੇ ਪੰਜਿਆਂ ਚ ਨਾ ਫਸਣ।
2: ਸਰੀਰਕ ਸਮਰੱਥਾ ਤੋਂ ਤਾਕਤ ਨਹੀਂ ਆਉਂਦੀ, ਇਹ ਤਾਂ ਅਡਿੱਗ ਇਰਾਦੇ ਤੋਂ ਆਉਂਦੀ ਹੈ।
6: ਤੁਹਾਨੂੰ ਮਾਨਵਤਾ ਵਿੱਚ ਭਰੋਸਾ ਨਹੀਂ ਛੱਡਣਾ ਚਾਹੀਦਾ। ਮਾਨਵਤਾ ਇੱਕ ਸਾਗਰ ਹੈ, ਜੇ ਸਾਗਰ ਦੀਆਂ ਕੁਝ ਬੂੰਦਾਂ ਗੰਦੀਆਂ ਹਨ ਸਾਗਰ ਤਾਂ ਗੰਦਲਾ ਨਹੀਂ ਹੋ ਜਾਂਦਾ।
0: ਸਾਡੀ ਵਿਲੱਖਣ ਵਿਰਾਸਤ ਦੇ ਵਾਰਿਸ ਸਧਾਰਨ ਤਰੀਕੇ ਨਾਲ ਵਿਚਰਦੇ ਹੋਏ ਸਾਡੇ ਆਲੇ ਦੁਆਲੇ, ਸਾਡੇ ਆਂਢ ਗੁਆਂਢ ਤੇ ਸਾਡੇ ਆਪਣੇ ਘਰਾਂ ਵਿੱਚ ਰਹਿੰਦੇ ਹੋਏ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ। ਇਹ ਵਿਰਸੇ ਦੇ ਵਾਹਕ ਵੀ ਨੇ ਤੇ ਪ੍ਰੋਤਸਾਹਕ ਵੀ। ਇਹ ਸਾਡੇ ਮਾਪੇ ਹੋ ਸਕਦੇ ਨੇ, ਸਾਡੇ ਅਧਿਆਪਕ, ਪਿੰਡ ਦੇ ਬਜ਼ੁਰਗ, ਮੁਹੱਲੇ ਦਾ ਕੋਈ ਸਿਆਣਾ, ਸਾਡੇ ਜਾਗਰੂਕ ਸਾਥੀ ਜਾਂ ਫਿਰ ਅਸੀਂ ਖੁਦ ਆਪ। ਮੋਹਨਦਾਸ ਕਰਮਚੰਦ ਗਾਂਧੀ ਸੱਚ ਦੇ ਮਾਰਗ ਉੱਤੇ ਚੱਲਣ ਵਾਲੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਅੱਗੇ ਤੋਰਦੇ ਹੋਏ ਆਪ ਇੱਕ ਸਧਾਰਨ ਵਿਅਕਤੀ ਤੋਂ ਮਹਾਤਮਾ ਗਾਂਧੀ ਬਣ ਗਏ। ਸੱਚ ਨਾਲ ਪ੍ਰਯੋਗ ਕਰਕੇ ਉਹ ਆਪ ਇੱਕ ਯੋਗ ਆਗੂ ਤੋਂ ਰਾਸ਼ਟਰ ਪਿਤਾ ਬਣੇ। ਵਿਸ਼ਵ ਦੇ ਬਹੁਤ ਸਾਰੇ ਆਗੂਆਂ ਨੇ ਮਹਾਤਮਾ ਗਾਂਧੀ ਨੂੰ ਆਪਣਾ ਪ੍ਰੇਰਣਾ ਸਰੋਤ ਬਣਾਇਆ, ਉਹਨਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਤੇ ਮਹਾਨਤਾ ਦੀ ਅਵਸਥਾ ਨੂੰ ਛੋਇਆ। ਮਾਰਟਿਨ ਲੂਥਰ ਕਿੰਗ ਜੂਨੀਅਰ, ਜੌਨ ਐਫ ਕੈਨੇਡੀ, ਨੈਲਸਨ ਮੰਡੇਲਾ ਤੇ ਬੈਰਕ ਓਬਾਮਾ ਇਹਨਾਂ ਚੋਂ ਕੁਝ ਚੋਣਵੇਂ ਨਾਂ ਨੇ। ਵੈਸੇ ਇਹ ਸੂਚੀ ਬਹੁਤ ਲੰਮੀ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅੱਜ ਵੀ ਹਰ ਸਾਲ ਮਹਾਤਮਾ ਗਾਂਧੀ ਜੀ ਦੀ ਸਵੈ ਜੀਵਨੀ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਦੀਆਂ 2 ਲੱਖ ਪ੍ਰਤੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਵਿਕਦੀਆਂ ਨੇ। ਮਹਾਤਮਾ ਗਾਂਧੀ ਆਪ ਸੱਚ ਦੇ ਵਾਰਿਸ ਸਨ ਤੇ ਉਹਨਾਂ ਰਾਹੀਂ ਸੱਚ ਦਾ ਪਸਾਰਾ ਵੱਡੇ ਪੱਧਰ ਤੇ ਅੱਜ ਵੀ ਹੋ ਰਿਹਾ ਹੈ। ਰਾਸ਼ਟਰ ਪਿਤਾ ਨੇ ਸੱਚ ਦੀ ਤਾਕਤ ਨੂੰ ਨਾ ਸਿਰਫ ਪਛਾਣਿਆ ਸਗੋਂ ਭਾਰਤ ਵਾਸੀਆਂ ਨੂੰ ਇਸ ਰਾਹੀਂ ਤਾਕਤ

0: ਵੇਲੇ ਦੀ ਮੰਗ ਨੂੰ ਪੂਰਾ ਕੀਤਾ। ਰਾਸ਼ਟਰਪਿਤਾ ਮਗਰੋਂ ਪਿਤਾ ਜੀ ਤੇ ਉਹਨਾਂ ਵਰਗੇ ਅਨੇਕਾਂ ਹੋਰ ਜਾਗਰੂਕ ਲੋਕਾਂ ਨੇ ਇਸ ਵਿਰਾਸਤ ਨੂੰ ਅੱਗੇ ਤੋਰਿਆ। ਅੱਜ ਨਾ ਰਾਸ਼ਟਰਪਿਤਾ ਸਾਡੇ ਦਰਮਿਆਨ ਨੇ, ਨਾ ਪਿਤਾ ਜੀ ਤੇ ਨਾ ਹੀ ਉਹਨਾਂ ਵੇਲੇ ਦੇ ਬਹੁਤੇ ਸੁਚੇਤ ਲੋਕ, ਪਰੰਤੂ ਉਹਨਾਂ ਦੀ ਸਹੀ ਸੋਚ ਅੱਜ ਵੀ ਸਲਾਮਤ ਹੈ, ਜਿਉਂਦੀ ਜਾਗਦੀ ਹੈ। ਪਿਤਾ ਜੀ ਤੇ ਉਹਨਾਂ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਦਿਆਰਥੀਆਂ ਤੇ ਬੱਚਿਆਂ ਨੂੰ ਇਹ ਵਿਰਾਸਤ ਸੌਂਪੀ ਤੇ ਇੰਜ ਹੀ ਇਹ ਵਿਰਾਸਤ ਅਗਲੀ ਪੀੜ੍ਹੀ ਤੱਕ ਵੀ ਪਹੁੰਚ ਚੁੱਕੀ ਹੈ। ਇਸ ਅਮੀਰ ਵਿਰਾਸਤ ਦੇ ਪਹਿਰੇਦਾਰ ਚੁਫੇਰੇ ਮੌਜੂਦ ਨੇ ਜੀਵਨ ਨਾਲ ਭਰੇ ਨੌਜਵਾਨ, ਸੱਚ ਦੇ ਵਾਰਿਸ ਅੱਜ ਵੀ ਕਾਰਜਸ਼ੀਲ ਨੇ। ਸੱਚ ਦੇ ਇਹਨਾਂ ਵਾਰਿਸਾਂ ਦੇ ਮਨ ਵਿੱਚ ਕਈ ਸਵਾਲ ਨੇ ਤਾਂ ਉਹਨਾਂ ਕੋਲ ਕੁਝ ਜਵਾਬ ਵੀ ਨੇ।
1: ਸਾਨੂੰ ਆਪਣੇ ਬੁਨਿਆਦੀ ਅਸੂਲਾਂ ਨਾਲ ਰਿਸ਼ਤਾ ਕਾਇਮ ਰੱਖਣ ਦੀ ਲੋੜ ਹੈ।
2: ਅਸੀਂ ਸੱਚ ਦੇ ਮਾਰਗ ਤੋਂ ਕਦੇ ਨਹੀਂ ਡਗਮਗਾਉਣਾ।
3: ਸਾਨੂੰ ਨਿੱਜੀ ਸਵਾਰਥ ਤੋਂ ਉੱਪਰ ਉੱਠਣ ਦੀ ਲੋੜ ਹੈ।
4: ਅਸੀਂ ਰਾਸ਼ਟਰ ਨੂੰ ਹਮੇਸ਼ਾ ਨਿੱਜ ਤੋਂ ਉੱਤੇ ਰੱਖਣਾ।
5: ਸਾਨੂੰ ਤੰਗ ਨਜ਼ਰੀਆ ਤਿਆਗਣ ਦੀ ਲੋੜ ਹੈ।
6: ਅਸੀਂ ਸਾਂਝੀ ਵਾਲਤਾ ਨੂੰ ਆਪਣੀ ਤਾਕਤ ਬਣਾਉਣਾ ਹੈ।
7: ਸਾਨੂੰ ਹਿੰਸਾ ਤੋਂ ਪਰਹੇਜ਼ ਰੱਖਣ ਦੀ ਲੋੜ ਹੈ।
8: ਅਸੀਂ ਨਫ਼ਰਤ ਨਾਲ ਮੁਕਾਬਲਾ ਸਿਰਫ ਪ੍ਰੇਮ ਨਾਲ ਕਰਨਾ ਹੈ।
9: ਸਾਨੂੰ ਹਰ ਭਾਰਤ ਵਾਸੀ ਦੀ ਜ਼ਰੂਰਤ ਨੂੰ ਸਮਝਣ ਦੀ ਲੋੜ ਹੈ।
10: ਅਸੀਂ ਆਪਣੀ ਵਿਰਾਸਤ ਨੂੰ ਸਦਾ ਰੋਸ਼ਨ ਰੱਖਣਾ ਹੈ।
0: ਸੱਚਮੁੱਚ ਸਾਡੀ ਵਿਰਾਸਤ ਰੋਸ਼ਨੀ ਦੀ ਵਿਰਾਸਤ ਹੈ, ਉਸ ਰੋਸ਼ਨੀ ਦੀ ਜਿਸ ਨਾਲ ਅੱਗੇ ਤੋਂ ਅੱਗੇ ਮਨ ਰੋਸ਼ਨ ਹੁੰਦੇ ਨੇ। ਇਹ ਵਿਰਾਸਤ ਕਰਮ ਦੀ ਵਿਰਾਸਤ ਹੈ, ਉਸ ਕਰਮ ਦੀ ਜਿਹੜਾ ਨਾ ਵਧੀਕੀ ਕਰਦਾ ਤੇ ਨਾ ਚੁੱਪ ਖੜਾ ਵਧੀਕੀ ਚੜਦਾ। ਇਹ ਵਿਰਾਸਤ ਸੱਚ ਦੀ ਵਿਰਾਸਤ ਹੈ, ਉਸ ਸੱਚ ਦੀ ਜਿਸ ਨੂੰ ਤਜਰਬਿਆਂ ਰਾਹੀਂ ਜ਼ਿੰਦਗੀ 'ਚ ਅਪਣਾ ਕੇ ਪ੍ਰਮਾਣਿਤ ਕੀਤਾ ਜਾਂਦਾ ਹੈ। ਇਹ ਵਿਰਾਸਤ ਅਮਨ ਸ਼ਾਂਤੀ ਦੀ ਵਿਰਾਸਤ ਹੈ, ਉਸ ਅਮਨ ਸ਼ਾਂਤੀ ਦੀ ਜਿਸ ਉੱਤੇ ਵਿਸ਼ਵ ਦੇ ਹਰ ਨਾਗਰਿਕ ਦਾ ਹੱਕ ਹੈ। ਇਹ ਵਿਰਾਸਤ ਸਾਡਾ ਜੀਵਨ ਉੱਚ ਵਿਚਾਰ ਦੀ ਵਿਰਾਸਤ ਹੈ। ਇਹ ਵਿਰਾਸਤ ਮਨੁੱਖੀ ਅਧਿਕਾਰਾਂ ਤੇ ਸਵੈ ਪਛਾਣ ਦੀ ਵਿਰਾਸਤ ਹੈ। ਇਹ ਵਿਰਾਸਤ ਤਾਂ ਰੋਸ਼ਨੀ ਦਾ ਇੱਕ ਕਾਰਵਾਂ ਹੈ, ਮਸ਼ਾਲ ਤੋਂ ਮਸ਼ਾਲ ਪ੍ਰਕਾਸ਼ਮਾਨ ਹੋਣ ਵਾਲਾ ਸਿਲਸਿਲਾ, ਅਗਾਂਹ ਵੱਧਦਾ, ਮਜ਼ਬੂਤ ਹੁੰਦਾ, ਜਿਉਂਦਾ ਜਾਗਦਾ।

ਜਿਹੜੇ ਜ਼ਿਲ੍ਹੇ ਆ ਉੱਥੇ ਕਾਸ਼ਤ ਕਰਨ ਲਈ ਇਹਦੀ ਇਸ ਵਰਾਇਟੀ ਸਿਫਾਰਿਸ਼ ਹੈ। ਇਸੇ ਤਰ੍ਹਾਂ ਹੀ PBW 766 ਹੈ ਅਤੇ DBW ਜਿਹੜੀਆਂ ਵਰਾਇਟੀਆਂ ਹੈਗੀਆਂ 222 ਹੈ ਚਾਹੇ 187 ਹੈ। ਇਸੇ ਤਰ੍ਹਾਂ ਹੀ ਜੇ ਪਾਪੂਲਰ ਹੇਠਾਂ ਅਸੀਂ ਕਿਸਮਾਂ ਦੀ ਚੋਣ ਕਰਨੀ ਹੈ ਤਾਂ ਉਹ ਥੋੜ੍ਹੀ ਜਿਹੀ ਵੱਖਰੀ ਹੈ। ਇਸ ਲਈ PBW 872 ਵਰਾਇਟੀ ਹੈ, 677 ਵਰਾਇਟੀ ਹੈ ਅਤੇ PBW 725 ਵਰਾਇਟੀ ਹੈ। ਸੋ ਇਸੇ ਤਰ੍ਹਾਂ ਹੀ ਕਿਸਾਨ ਵੀਰੋ ਜੇ ਖਾਸ ਕਿਸਮ ਜਿਹੜੀਆਂ ਕਣਕ ਦੀਆਂ ਖਾਸ ਕਿਸਮਾਂ ਜਿਵੇਂ ਕਿ ਬਿਸਕੁਟ ਬਣਾਉਣ ਦੇ ਲਈ PBW ਬਿਸਕਿਟ 1 ਵਰਾਇਟੀ ਸਿਫਾਰਿਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਜਿੰਕ ਦੀ ਜੇ ਗੱਲ ਕਰੀਏ ਤਾਂ ਜਿਸ ਕਣਕ ਦੇ ਵਿੱਚ ਜਿੰਕ ਜ਼ਿਆਦਾ ਹੁੰਦੀ ਹੈ ਉਹਦੀ ਵੀ

ਤੇ PBW 725 ਵੈਰਾਈਟੀ ਹੈ। ਸੋ ਇਸੇ ਤਰ੍ਹਾਂ ਹੀ ਕਿਸਾਨ ਵੀਰੋ, ਜੇ ਖਾਸ ਕਿਸਮ ਜਿਹੜੀਆਂ ਕਣਕ ਦੀਆਂ ਖਾਸ ਕਿਸਮਾਂ, ਜਿਵੇਂ ਕਿ ਬਿਸਕੁਟ ਬਣਾਉਣ ਦੇ ਲਈ PBW ਬਿਸਕਿਟ 1 ਵੈਰਾਈਟੀ ਸਿਫਾਰਿਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਜਿੰਕ ਦੀ ਜੇ ਗੱਲ ਕਰੀਏ ਤਾਂ ਜਿਸ ਕਣਕ ਦੇ ਵਿੱਚ ਜਿੰਕ ਜ਼ਿਆਦਾ ਹੁੰਦੀ ਹੈ ਉਹਦੀ ਵੀ ਜਿਹੜੀਆਂ ਸਿਫਾਰਿਸ਼ ਹੈ ਉਹਦੀਆਂ ਕਿਸਮਾਂ PBW ਜਿੰਕ 2 ਹੈ, PBW 1 ਜਿੰਕ ਹੈ। ਔਰ ਇਸੇ ਤਰ੍ਹਾਂ ਹੀ ਜੇ ਸ਼ੂਗਰ ਦਾ ਕੋਈ ਮਰੀਜ਼ ਹੈ ਉਹਦੇ ਲਈ ਵੱਖਰੀ ਜਿਹੜੀ RS ਵਰਾਇਟੀ ਹੈ, PBW RS 1 ਵਰਾਇਟੀ, ਉਹਦੀ ਵੀ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਇੱਕ ਵਧੀਆ ਜਿਹੜੀ ਚਪਾਤੀ ਬਣਾਉਣ ਵਾਲੀ ਜਿਹੜੀ ਕਿਸਮ ਹੈ ਉਹ PBW 1 ਚਪਾਤੀ ਹੈ। ਸੋ ਕਿਸਾਨ ਵੀਰੋ, ਜੇ ਗੱਲ ਕਰੀਏ ਇਹਨਾਂ ਦੇ ਬਿਜਾਈ ਸਮੇਂ ਦੀ, ਕਿਉਂਕਿ ਜੇ ਸਹੀ ਸਮੇਂ ਤੇ ਬਿਜਾਈ ਹੋ ਜਾਏ ਤਾਂ ਝਾੜ ਵੀ ਉਨਾ ਚੰਗਾ ਰਹਿੰਦਾ ਹੈਗਾ। ਸੋ ਕਣਕ ਦੇ ਲਈ ਜਿਹੜਾ ਮੁੱਖ ਅਸੀਂ ਕਹਿ ਦਈਏ ਜਿਹੜੀ ਮੁੱਖ ਮੇਨ ਬਿਜਾਈ ਹੈ ਉਹ ਨਵੰਬਰ ਦੇ ਪਹਿਲੇ ਤੇ ਦੂਜੇ ਹਫ਼ਤੇ ਦੇ ਵਿੱਚ ਜ਼ਿਆਦਾ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਜੇ ਜਿਹੜੀਆਂ ਸਾਡੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਜਿਵੇਂ 887, 826 ਹੈ, 869 ਹੈ, 824, 803 ਹੈ, ਇਹਨਾਂ ਦੀ ਜਿਹੜੀ ਸਿਫਾਰਿਸ਼ ਹੈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਇਹਦੀ ਬਿਜਾਈ ਕਰ ਸਕਦੇ ਹਾਂ। ਸੋ ਜੇ ਗੱਲ ਕਰੀਏ ਉਨਤ PBW 550 ਵਰਾਇਟੀ ਦੀ ਅਤੇ PBW RS 1 ਵਰਾਇਟੀ ਦੀ, ਇਹਦੀ ਜਿਹੜੀ ਕਿਉਂਕਿ ਥੋੜ੍ਹਾ ਜਿਹਾ ਸਮਾਂ ਘੱਟ ਲੈਂਦੀਆਂ। ਕਿਸਾਨ ਵੀਰੋ, ਜੇ ਗੱਲ ਕਰੀਏ PBW RS 1 ਵਰਾਇਟੀ ਦੀ ਜਾਂ ਉਨਤ PBW 550 ਵਰਾਇਟੀ ਦੀ, ਸੋ ਇਹਨਾਂ ਦੀ ਕਾਸ਼ਤ ਨਵੰਬਰ ਦੇ ਦੂਜੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਅਤੇ ਲੇਟ ਹਾਲਤਾਂ ਦੇ ਵਿੱਚ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਿਸਮਾਂ ਨੇ PBW 771 ਅਤੇ PBW 752। ਜੇ ਲੋਹੜੀ ਤੋਂ ਬਾਅਦ ਦੀ ਗੱਲ ਕਰੀਏ ਅੱਧ ਜਨਵਰੀ ਦੇ ਵਿੱਚ ਬੀਜਣੀਆਂ ਤਾਂ PBW 757 ਵਰਾਇਟੀ ਦੀ ਸਿਫਾਰਿਸ਼ ਕੀਤੀ ਗਈ ਹੈ। ਸੋ ਕਿਸਾਨ ਵੀਰੋ, ਕਿਉਂਕਿ ਜਿਹੜਾ ਪੰਜਾਬ ਦਾ ਮੁੱਖ ਫਸਲੀ ਚੱਕਰ ਹੈ ਝੋਨਾ ਕਣਕ ਹੈ, ਅਤੇ ਝੋਨੇ ਦੇ ਪਰਾਲ ਤੋਂ ਬਾਅਦ ਜੇ ਅਸੀਂ ਬਿਜਾਈ ਕਰਨੀ ਹੈ ਤਾਂ ਜਾਂ ਤਾਂ ਅਸੀਂ ਜਿਹੜੀ ਝੋਨੇ ਦੀ ਪਰਾਲੀ ਨੂੰ ਖੇਤ ਦੇ ਵਿੱਚ ਹੀ ਵਾਹ ਸਕਦੇ ਹਾਂ, ਜਾਂ ਫਿਰ ਖੜ੍ਹੇ ਖਰਚਿਆਂ ਦੇ ਵਿੱਚ ਸੁਪਰ ਸੀਡਰ ਨਾਲ ਹੈ, ਜਾਂ ਜੀਰੋ ਟੇਲੇ ਨਾਲ ਹੈ, ਜਾਂ ਹੈਪੀ ਸੀਡਰ ਨਾਲ ਹੈ, ਜਾਂ PAU ਸਮਾਰਟ ਸੀਡਰ ਨਾਲ ਝੋਨੇ ਦੇ ਖੜ੍ਹੇ ਖਰਚਿਆਂ ਵਿੱਚ ਵੀ ਕਣਕ ਦੀ ਬਿਜਾਈ ਅਸੀਂ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਜੇਕਰ ਮੱਕੀ ਜਾਂ ਨਰਮੇ ਤੋਂ ਬਾਅਦ ਕਣਕ ਦੀ ਬਿਜਾਈ ਕਰਨੀ ਹੈ ਤਾਂ ਸੁਪਰ ਸੀਡਰ ਨਾਲ ਅਸੀਂ ਜਿਹੜੀਆਂ ਮੱਕੀ ਦੇ ਟਾਂਡੇ ਹੈ ਜਾਂ ਨਰਮੇ ਦੀਆਂ ਛੱਡੀਆਂ ਉਹਦੇ ਵਿੱਚ ਵੀ ਸਿੱਧੀ ਜਿਹੜੀ ਹੈ ਬਿਜਾਈ ਅਸੀਂ ਕਰ ਸਕਦੇ ਹਾਂ। ਸੋ ਜੇ ਬੀਜ ਦੀ ਮਾਤਰਾ ਦੀ ਗੱਲ ਕਰਦੇ ਹਾਂ ਤਾਂ 869 ਵਰਾਇਟੀ ਹੈ ਜਿਹੜੀ, ਔਰ ਉਨਤ PBW 550 ਵਰਾਇਟੀ ਹੈ ਉਹਦਾ 45 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਅਤੇ ਬਾਕੀ ਸਾਰੀਆਂ ਵਰਾਇਟੀਆਂ ਦਾ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਅਸੀਂ ਵਰਤਣਾ ਹੈਗਾ। ਜੇਕਰ ਹੈਪੀ ਸੀਡਰ ਨਾਲ ਅਸੀਂ ਬਿਜਾਈ ਕਰਨੀ ਹੈ ਤਾਂ ਜਿਹੜੀ ਉਨਤ PBW 550 ਵਰਾਇਟੀ ਹੈ ਉਹਦਾ 50 ਕਿਲੋ ਔਰ ਬਾਕੀ ਸਾਰੀਆਂ ਵਰਾਇਟੀਆਂ ਦਾ 45 ਕਿਲੋ ਬੀਜ ਦੀ ਵਰਤੋਂ ਕਰਨੀ ਹੈ। ਬੀਜ ਸੋਧ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀਆਂ ਕਈ ਵਾਰੀ ਹੈ ਕਿ ਸਿਉਂਕ ਦੀ ਸਮੱਸਿਆ ਆ ਜਾਂਦੀ ਹੈ, ਕੁਛ ਕੁ ਇੱਦਾਂ ਦੀਆਂ ਬਿਮਾਰੀਆਂ ਹੈਗੀਆਂ ਉਹ ਲੇਟ ਜਾ ਕੇ ਜਿਹੜੇ ਸਾਡੇ ਪੌਦਿਆਂ 'ਤੇ ਆਉਂਦੀਆਂ, ਅਤੇ ਜੇਕਰ ਅਸੀਂ ਬੀਜ ਸੋਧ ਬਿਜਾਈ ਵੇਲੇ ਕਰ ਲਈਏ ਤਾਂ ਕਾਫੀ ਸਾਰਾ, ਇੱਕ ਤਾਂ ਸਾਡਾ ਜਿਹੜੀ ਹੈਗੀ ਲੇਬਰ ਦੀ ਬੱਚਤ ਹੋ ਜਾਂਦੀ ਹੈ, ਦੂਸਰੀਆਂ ਬਿਮਾਰੀਆਂ ਨਹੀਂ ਆਉਂਦੀਆਂ ਹੈਗੀਆਂ। ਸੋ ਬੀਜ ਸੋਧ ਨਾਲ ਵੀ ਅਸੀਂ ਕਾਫੀ ਬਿਮਾਰੀਆਂ ਦਾ ਹੱਲ ਪਹਿਲਾਂ ਹੀ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਹੀ ਪ੍ਰਤੀ ਕਿਲੋ ਬੀਜ ਅਸੀਂ ਸਿਉਂਕ ਤੋਂ ਲਈ ਕਰ ਸਕਦੇ ਹਾਂ, ਜਾਂ 400 ml ਜਿਹੜੀ ਕਲੋਰ ਪੈਰੀਫੋਸ ਹੈ ਉਹਦੀ ਵਰਤੋਂ ਵੀ ਅਸੀਂ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਵਰਤ ਕੇ ਜਿਹੜੀ ਬੀਜ ਸੋਧ ਕਰ ਸਕਦੇ ਹਾਂ। ਇਸ ਤਰ੍ਹਾਂ ਹੀ ਜੇ ਕਾਂਗਿਆਰੀ ਦੀ ਗੱਲ ਕਰੀਏ ਤਾਂ ਰੈਕਸਲੀਜ਼ੀ 13 ml ਪ੍ਰਤੀ 40 ਕਿਲੋ ਬੀਜ ਨਾਲ ਅਸੀਂ ਸੋਧ ਕਰ ਸਕਦੇ ਹਾਂ। ਸੋ ਕਿਸਾਨ ਵੀਰੋ, ਇਸੇ ਤਰ੍ਹਾਂ ਹੀ ਵਿਟਾਵੈਕਸ ਪਾਵਰ 120 ਗ੍ਰਾਮ 40 ਕਿਲੋ ਬੀਜ ਲਈ, ਔਰ 80 ਗ੍ਰਾਮ ਜਿਹੜੀ ਹੈਗੀ ਆ ਵਿਟਾਵੈਕਸ ਪਾਵਰ 120 ਗ੍ਰਾਮ ਅਤੇ 80 ਗ੍ਰਾਮ ਜਿਹੜੀ ਹੈਗੀ ਆ ਵਿਟਾਵੈਕਸ ਜਿਹੜੀ ਇਕੱਲੀ ਉੱਲੀ ਨਾਸ਼ਕ ਆ ਉਹਦੀ ਵਰਤੋਂ ਕਰਕੇ, ਜਾਂ 40 ਗ੍ਰਾਮ ਟਿਊਬੀ ਸੀਡ ਦੀ ਵਰਤੋਂ ਕਰਕੇ ਅਸੀਂ ਬੀਜ ਦੀ ਸੋਧ ਕਰ ਸਕਦੇ ਹਾਂ। ਜੇਕਰ ਬਿਜਾਈ ਦੇ ਢੰਗ ਤਰੀਕਿਆਂ ਦੀ ਗੱਲ ਕਰੀਏ ਤਾਂ ਰਵਾਇਤੀ ਬਿਜਾਈ ਦੇ ਵਿੱਚ ਕਣਕ ਦੀ ਜਿਹੜੀ ਬਿਜਾਈ ਹੈ ਉਹ 15 ਤੋਂ 20 ਸੈਂਟੀਮੀਟਰ ਦਾ ਫਾਸਲਾ ਰੱਖ ਕੇ ਕੀਤੀ ਜਾ ਸਕਦੀ ਆ, ਔਰ ਡੂੰਘਾਈ ਜਿਹੜੀ ਹੈਗੀ ਆ ਉਹ 4 ਤੋਂ 6 ਸੈਂਟੀਮੀਟਰ ਰੱਖ ਸਕਦੇ ਹਾਂ। ਜੇਕਰ ਅਸੀਂ ਥੋੜ੍ਹੀ ਜਿਹੀ ਕਣਕ ਬੀਜਣ ਦੇ ਵਿੱਚ ਪਛੇਤੀ ਹੋ ਜਾਂਦੀ ਹੈ ਤਾਂ ਅਸੀਂ 15 ਸੈਂਟੀਮੀਟਰ ਵੀ ਸਿਆੜ ਤੋਂ ਸਿਆੜ ਦਾ ਫਾਸਲਾ ਰੱਖ ਸਕਦੇ ਹਾਂ, ਜਾਂ ਫਿਰ ਦੋ ਤਰਫੀ ਬਿਜਾਈ ਵੀ ਜਿਹੜਾ ਕਣਕ ਦਾ ਜੇ 40 ਕਿਲੋ ਸੀਡ ਅਸੀਂ ਵਰਤਣਾ ਹੈਗਾ ਬੀਜ ਵਰਤਣਾ

ਤਾਂ ਦੋ ਤਰਫੀ ਜਿਹੜੀ ਬਿਜਾਈ ਉਹ 20 ਕਿਲੋ ਬੀਜ ਇੱਕ ਪਾਸੇ ਅਤੇ 20 ਕਿਲੋ ਬੀਜ ਦੂਜੇ ਪਾਸੇ ਕਰਕੇ ਵੀ ਅਸੀਂ ਕਣਕ ਦਾ ਚੰਗਾ ਝਾੜ ਲੈ ਸਕਦੇ ਹਾਂ। ਇਸੇ ਤਰ੍ਹਾਂ ਹੀ ਬੈੱਡਾਂ ਉੱਤੇ ਵੀ ਜਿਹੜਾ 65 ਵਾਲੇ ਬੈੱਡ ਹੁੰਦੇ ਆ, 37.5 ਦਾ ਉੱਪਰ ਵਾਲਾ ਬੈੱਡ ਅਤੇ ਜਿਹੜੀ ਖਾਈ ਹੁੰਦੀ ਉਹ 30 ਸੈਂਟੀਮੀਟਰ ਦੀ ਹੁੰਦੀ ਆ, ਉਹਦੇ ਵਿੱਚ ਵੀ ਅਸੀਂ ਕਣਕ ਦੀਆਂ ਦੋ ਲਾਈਨਾਂ ਬੈੱਡ ਦੇ ਉੱਤੇ ਬੀਜ ਕੇ ਜਿਹਦੇ ਵਿੱਚ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਹੁੰਦੀ ਹੈ, ਨਦੀਨ ਵੀ ਘੱਟ ਉੱਗਦੇ ਆ, ਖਾਦਾਂ ਦੀ ਵਰਤੋਂ ਵੀ ਸੁਚੱਜੀ ਹੁੰਦੀ ਹੈ ਔਰ ਬੀਜ ਵੀ ਥੋੜ੍ਹਾ ਘੱਟ ਪੈਂਦਾ ਹੈਗਾ। ਸੋ ਬੈੱਡਾਂ ਉੱਤੇ ਜੇਕਰ ਬਿਜਾਈ ਕਰਨੀ ਆ ਤਾਂ ਅਸੀਂ 30 ਕਿਲੋ ਬੀਜ ਕਣਕ ਦਾ ਵਰਤ ਸਕਦੇ ਹਾਂ। ਇਸੇ ਤਰ੍ਹਾਂ ਜੀਰੋ ਟੇਲੇ 'ਚ ਬਿਨਾਂ ਵਹਾਈ ਜਾਂ ਘੱਟੋ ਘੱਟ ਵਹਾਈ ਕਰਕੇ ਵੀ ਅਸੀਂ ਕਣਕ ਦੀ ਬਿਜਾਈ ਇਹਦੇ ਵਿੱਚ ਕਰ ਸਕਦੇ ਹਾਂ। ਸੋ ਕਿਸਾਨ ਵੀਰੋ, ਜੇਕਰ ਖੇਤ ਦੇ ਵਿੱਚ ਬਿਜਾਈ ਤੋਂ ਪਹਿਲਾਂ ਕੁਝ ਕੁ ਨਦੀਨ ਉਗਾਉਂਦੇ ਆ ਤਾਂ ਅਸੀਂ ਗ੍ਰੈਮੈਕਸੋਨ ਦੀ ਜਿਹੜਾ ਹੈਗਾ ਛਿੜਕਾਅ ਕਰਕੇ ਇਹਨਾਂ ਨਦੀਨ ਨਾਸ਼ਕਾਂ ਨੂੰ ਕੰਟਰੋਲ ਕਰ ਸਕਦੇ ਹਾਂ, ਇਹਨਾਂ ਨਦੀਨਾਂ ਨੂੰ ਨਦੀਨ ਨਾਸ਼ਕਾਂ ਦੀ ਵਰਤੋਂ ਦੇ ਨਾਲ ਕੰਟਰੋਲ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਖੜ੍ਹੇ ਕਰਜ਼ਿਆਂ ਦੇ ਵਿੱਚ ਜੇਕਰ ਅਸੀਂ ਬਿਜਾਈ ਕਰਨੀ ਹੈ ਤਾਂ ਹੈਪੀ ਸੀਡਰ, ਸੁਪਰ ਸੀਡਰ ਜਾਂ ਸਮਾਰਟ ਸੀਡਰ ਦੀ ਵਰਤੋਂ ਵੀ ਅਸੀਂ ਕਰ ਸਕਦੇ ਹਾਂ। ਸੋ ਕਿਸਾਨ ਵੀਰੋ, ਇੱਕ ਜਿਹੜੀ ਨਵੀਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਵਿਧੀ ਹੈ ਕਣਕ ਦੀ ਬਿਜਾਈ ਲਈ ਹੈ, ਉਹ ਹੈਗਾ ਸਰਫੇਸ ਸੀਡਿੰਗ ਕਮ ਮਲਚਿੰਗ, ਜਿਹੜੀ ਸਸਤੀ ਵੀ ਹੈ ਔਰ ਸੌਖੀ ਵੀ ਹੈ। ਸੋ ਇਸ ਦੇ ਵਿੱਚ ਕੀ ਹੈ, ਅਸੀਂ ਜਿਹੜੀ ਸਿਫਾਰਿਸ਼ ਕੀਤੀ ਬੀਜ ਸੋਧਿਆ ਹੋਏ ਬੀਜ ਨੂੰ ਅਤੇ ਸਿਫਾਰਿਸ਼ ਕੀਤੀ ਖਾਦ ਦੇ ਨਾਲ ਇੱਕ ਸਾਰ ਖੇਤ ਦੇ ਵਿੱਚ ਛਿੱਟਾ ਮਾਰ ਕੇ ਉਸ ਤੋਂ ਬਾਅਦ ਕਟਰ ਕੰਮ ਸਪਰੈਡਰ ਦੇ ਨਾਲ ਅਸੀਂ 4-5 ਇੰਚ ਉੱਚਾ ਰੱਖ ਕੇ ਕਟਰ ਕੰਮ ਸਪਰੈਡਰ ਦੇ ਨਾਲ ਕਰਜ਼ਿਆਂ ਨੂੰ ਕੱਟ ਦੇਣਾ ਹੈਗਾ। ਜਿਹੜੀ ਇਸ ਤੋਂ ਪਰਾਲੀ ਬਣੇਗੀ ਉਹ ਜਿਹੜੀ ਬੀਜ ਨੂੰ ਢੱਕ ਲਏਗੀ ਔਰ ਉਸ ਤੋਂ ਬਾਅਦ ਬਿਜਾਈ ਤੋਂ ਤੁਰੰਤ ਬਾਅਦ ਅਸੀਂ ਪਾਣੀ ਲਗਾ ਦੇਣਾ। ਸੋ ਇਸ ਤਰ੍ਹਾਂ ਕਰਨ ਨਾਲ ਵੀ ਅਸੀਂ ਇੱਕ ਤਾਂ ਪਰਾਲੀ ਨੂੰ ਬੜੇ ਸੁਚੱਜੇ ਢੰਗ ਨਾਲ, ਸੌਖੇ ਢੰਗ ਨਾਲ ਅਸੀਂ ਵਰਤ ਸਕਦੇ ਹਾਂ। ਜੇਕਰ ਖਾਦਾਂ ਦੀ ਗੱਲ ਕਰੀਏ ਤਾਂ ਅਸੀਂ ਬਿਜਾਈ ਸਮੇਂ ਜਿਹੜੀ ਹੈਗੀ ਹੈ 55 ਕਿਲੋ DAP ਦੀ ਕਣਕ ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਔਰ ਉਸ ਤੋਂ ਬਾਅਦ 90 ਕਿਲੋ ਯੂਰੀਆ ਜਿਹੜਾ ਹੈਗਾ ਉਹਦੀਆਂ ਦੋ ਕਿਸ਼ਤਾਂ 45 ਕਿਲੋ ਪਹਿਲੇ ਪਾਣੀ 'ਤੇ ਔਰ 45 ਕਿਲੋ ਦੂਜੇ ਪਾਣੀ 'ਤੇ ਵਰਤ ਸਕਦੇ ਹਾਂ। ਸੋ ਜੇ ਗੱਲ ਕਰੀਏ ਵੀ ਖੇਤ ਦੇ ਵਿੱਚ ਅਸੀਂ ਪਰਾਲੀ ਖੇਤ ਦੇ ਵਿੱਚ ਵਾਹ ਕੇ ਜਾਂ ਰੱਖ ਕੇ ਅਸੀਂ ਬਿਜਾਈ ਕਰਦੇ ਹਾਂ ਤਾਂ ਜੇ ਅਸੀਂ ਲਗਾਤਾਰ 3 ਸਾਲ ਕਰੀਏ ਤਾਂ 4th ਸਾਲ ਤੋਂ ਅਸੀਂ ਯੂਰੀਏ ਦੀ ਖਾਦ ਹੈ ਜਿਹੜੀ ਉਹ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਘਟਾ ਸਕਦੇ ਹਾਂ। ਸੋ ਕਿਸਾਨ ਵੀਰੋ, ਇਸ ਦੇ ਵਿੱਚ ਜੇ ਗੱਲ ਕਰੀਏ ਜੇਕਰ ਅਸੀਂ ਝੋਨੇ ਦੇ ਵਿੱਚ ਸਿਫਾਰਿਸ਼ ਕੀਤੀ ਮਾਤਰਾ ਜਿੰਕ ਪਾਈ ਹੈਗੀ ਹੈ ਤਾਂ ਸਾਨੂੰ ਝੋਨੇ ਦੇ ਵਿੱਚ ਜੇ ਸਿਫਾਰਿਸ਼ ਕੀਤੀ ਜਿੰਕ ਪਾਈ ਹੈ ਤਾਂ ਸਾਨੂੰ ਕਣਕ ਦੇ ਵਿੱਚ ਪਾਉਣ ਦੀ ਲੋੜ ਨਹੀਂ, ਕਿਉਂਕਿ ਜਿਹੜੀ ਝੋਨੇ ਨੂੰ ਪਾਈ ਹੋਈ ਜਿੰਕੀ ਆ ਉਹ ਹੀ ਸਾਡੇ ਕਣਕ ਨੂੰ ਲੱਗ ਜਾਣੀ ਆ। ਸੋ ਵਾਧੂ ਖਰਚੇ ਕਰਨ ਦੀ ਲੋੜ ਨਹੀਂ ਹੈਗੀ। ਸੋ ਇਸ ਤੋਂ ਬਾਅਦ ਨਦੀਨ ਨਾਸ਼ਕਾਂ ਦੀ ਗੱਲ ਕਰਦੇ ਹਾਂ, ਕਿਉਂਕਿ ਖਾਸ ਕਰਕੇ ਗੁੱਲੀ ਡੰਡਾ ਜਿਹੜਾ ਨਦੀਨ ਆ ਉਹ ਕਣਕ ਦੇ ਵਿੱਚ ਬਹੁਤ ਜ਼ਿਆਦਾ ਝਾੜ ਦਾ ਨੁਕਸਾਨ ਕਰਦਾ। ਸੋ ਇਹਨਾਂ ਨਦੀਨ ਨੂੰ ਰੋਕਥਾਮ ਕਰਨ ਦੇ ਲਈ ਅਸੀਂ ਬਿਜਾਈ ਵੇਲੇ ਕੁਝ ਕੁ ਨਦੀਨ ਨਾਸ਼ਕ ਜਾਂ ਕੁਝ ਕਾਸ਼ਤਕਾਰੀ ਢੰਗ ਵਰਤ ਕੇ ਅਸੀਂ ਇਹਨਾਂ ਨਦੀਨਾਂ ਤੋਂ ਨਿਜਾਤ ਪਾ ਸਕਦੇ ਹਾਂ। ਤਾਂ ਉਹਨਾਂ ਵਿੱਚੋਂ ਜੇ ਗੱਲ ਕਰੀਏ ਅਕਤੂਬਰ ਦੇ 4th ਮਹੀਨੇ ਜੇ ਬਿਜਾਈ ਕਰਦੇ ਹਾਂ, ਕਿਉਂਕਿ ਉਸ ਸਮੇਂ ਟੈਂਪਰੇਚਰ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ, ਤਾਪਮਾਨ ਜ਼ਿਆਦਾ ਹੋਣ ਕਰਕੇ ਗੁੱਲੀ ਡੰਡਾ ਘੱਟ ਉੱਗਦਾ ਹੈਗਾ ਔਰ ਜਿਵੇਂ ਜਿਵੇਂ ਅਸੀਂ ਲੇਟ ਬਿਜਾਈ ਵੱਲੇ ਜਾਂਦੇ ਹਾਂ ਤਾਂ ਟੈਂਪਰੇਚਰ ਤਾਪਮਾਨ ਜਿਹੜਾ ਹੈਗਾ ਉਹ ਥੋੜ੍ਹਾ ਘੱਟਦਾ ਜਾਂਦਾ ਅਤੇ ਜਿਹੜਾ ਉਹ ਗੁੱਲੀ ਡੰਡੇ ਲਈ ਬਹੁਤ ਜ਼ਿਆਦਾ ਅਨੁਕੂਲ ਹੈ। ਸੋ ਜੇਕਰ ਅਸੀਂ ਬਿਜਾਈ ਅਕਤੂਬਰ ਦੇ 4th ਹਫ਼ਤੇ ਕਰ ਦਈਏ ਤਾਂ ਅਸੀਂ ਗੁੱਲੀ ਡੰਡੇ ਵਰਗੇ ਨਦੀਨ ਨੂੰ ਬਿਨਾਂ ਨਦੀਨ ਨੂੰ ਅਸੀਂ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਜੇ ਅਸੀਂ ਖੇਤ ਦੀ ਉੱਪਰਲੀ ਸਤ੍ਹਾ ਨੂੰ ਜੇ ਥੋੜ੍ਹਾ ਜਿਹਾ ਵੱਤਰ ਚੜ੍ਹਾ ਕੇ ਕਹਿ ਲਈਏ ਵੀ ਥੋੜ੍ਹਾ ਜਿਹਾ ਵੱਤਰ ਲੰਘਾ ਕੇ ਅਸੀਂ ਬਿਜਾਈ ਕਰੀਏ ਤਾਂ ਉੱਪਰਲੀ ਸਤ੍ਹਾ ਸਾਡੀ ਸੁੱਕੀ ਹੋਵੇ, ਕਿਉਂਕਿ ਜਿਹੜੇ ਨਦੀਨ ਨੇ ਜੰਮਣਾ ਉੱਪਰਲੀ ਸਤ੍ਹਾ 'ਚੋਂ ਜੰਮਣਾ। ਸੋ ਇਸ ਤਰ੍ਹਾਂ ਕਰਕੇ ਵੀ ਅਸੀਂ ਨਦੀਨਾਂ ਤੋਂ ਨਿਜਾਤ ਪਾ ਸਕਦੇ ਹਾਂ ਔਰ ਜਾਂ ਫਿਰ ਅਸੀਂ ਜੀਰੋ ਟੇਲੇਜ ਨਾਲ ਘੱਟ ਵਹਾਈ ਨਾਲ ਜਾਂ ਹੈਪੀ ਸੀਡਰ ਨਾਲ ਜਦੋਂ ਬਿਜਾਣ ਕਰਦੇ ਹਾਂ ਤਾਂ ਜਿਹੜੀ ਪਰਾਲੀ ਹੈ ਉਹ ਇੱਕ ਨਦੀਨ ਨਾਸ਼ਕ ਰੂਪੀ ਕੰਮ ਕਰਦੀ ਹੈ ਔਰ ਜਿਹੜੇ ਨਦੀਨਾਂ ਨੂੰ ਉੱਗਣ ਤੋਂ ਰੋਕਦੀ ਹੈਗੀ ਹੈ। ਸੋ ਉਸ ਤੋਂ ਬਾਅਦ ਗੱਲ ਕਰੀਏ ਵੀ ਜੇਕਰ ਜਿੱਥੇ ਸੰਭਵ ਹੋਵੇ ਅਸੀਂ ਜੇ ਕਣਕ ਦੀ ਥਾਂ 'ਤੇ ਬਰਸੀਮ ਬੀਜ ਲਈਏ, ਕਿਉਂਕਿ ਬਰਸੀਮ ਦੇ ਵਿੱਚ ਕਾਫੀ ਸਾਰੇ ਵੱਢ ਪੈਂਦੇ ਆ ਤਾਂ ਜਿਹੜਾ ਵੀ ਨਦੀਨ ਜੰਮਦਾ ਉਹ ਬੀਜ ਪੈਣ ਤੋਂ ਪਹਿਲਾਂ ਵੱਢਿਆ ਜਾਂਦਾ। ਤਾਂ ਇਸ ਤਰ੍ਹਾਂ ਕਰਕੇ ਵੀ ਅਸੀਂ ਜਿਹੜਾ ਹੈਗਾ ਗੁੱਲੀ ਡੰਡੇ ਦੀ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ। ਜੇਕਰ ਨਦੀਨ ਨਾਸ਼ਕਾਂ ਦੀ ਗੱਲ ਕਰਦੇ ਹਾਂ, ਬਿਜਾਈ ਸਮੇਂ ਨਦੀਨ ਨਾਸ਼ਕਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਲਈ ਜਿਹੜਾ ਹੈਗਾ ਨਦੀਨ ਨਾਸ਼ਕਾਂ ਛਿੜਕਾਅ ਚੰਗੇ ਵੱਤਰ ਦੇ ਵਿੱਚ ਹੋਣਾ ਬੜਾ ਲਾਜ਼ਮੀ ਹੈ।

0: ਅਸੀਂ ਪੈਂਡੀਮੈਥਲੀਨ ਜਿਹੜਾ ਸਾਲਟ ਹੈਗਾ ਉਹ 1 ਲੀਟਰ ਪ੍ਰਤੀ 1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਇਸੇ ਤਰ੍ਹਾਂ ਹੀ ਜਿਹੜਾ ਅਵਕੀਰਾ ਜਾਂ ਮੋਮੋ ਜੀ ਨਦੀਨ ਨਾਸ਼ਕ ਆ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਜਾਂ ਫਿਰ ਜਿਵੇਂ ਜਿਹੜਾ ਮੈਟਰੀਬੂਜਨ ਸਾਲਟ ਹੈ ਉਹਦੇ ਪੈਂਡੀ ਦੇ ਨਾਲ ਜਿਹੜੇ ਕੰਬੀਨੇਸ਼ਨ ਆ ਉਹਦੇ ਵਿੱਚ ਪਲੈਟਫਾਰਮ ਹੈ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਜਾਂ ਦਕਸ਼ ਪਲੱਸ ਹੈ 900 ML ਪ੍ਰਤੀ ਏਕੜ ਹਿਸਾਬ ਨਾਲ ਵਰਤ ਕੇ ਅਸੀਂ ਜਿਹੜਾ ਹੈਗਾ ਨਦੀਨ ਨੂੰ ਜਿਹੜਾ ਉਹਦੇ ਪਹਿਲੇ ਲੋ ਹੈ ਜਿਹੜੇ ਵੀ ਕਣਕ ਦੇ ਜੰਮਣ ਦੇ ਨਾਲ ਆਉਂਦੇ ਆ ਉਹਨਾਂ ਨੂੰ ਕਾਫੀ ਵਧੀਆ ਕੰਟਰੋਲ ਕਰ ਸਕਦੇ ਹੈਗੇ ਆ। ਸੋ ਕਿਸਾਨ ਵੀਰੋ ਧਿਆਨ ਦੇਣਾ ਵੀ ਇਹ ਜਿਹੜੇ ਨਦੀਨ ਨਾਸ਼ਕ ਹੈ ਚੰਗੇ ਵੱਤਰ ਦੇ ਵਿੱਚ ਕਰਨੇ ਆ, ਔਰ ਛਿੜਕਾਅ ਲਈ 200 ਲੀਟਰ ਪਾਣੀ ਦੀ ਵਰਤੋਂ ਅਸੀਂ ਜ਼ਰੂਰ ਕਰਨੀ ਹੈਗੀ ਹੈ ਤਾਂ ਕਿ ਜਿਹੜਾ ਹੈਗਾ ਛਿੜਕਾਅ ਇੱਕ ਸਾਰ ਸਾਰੇ ਖੇਤ ਦੇ ਵਿੱਚ ਹੋ ਸਕੇ। ਉਸ ਤੋਂ ਬਾਅਦ ਗੱਲ ਕਰੀਏ ਸਿੰਚਾਈ ਦੀ ਤਾਂ ਕਣਕ ਨੂੰ ਜਿਹੜਾ ਪਹਿਲਾ ਪਾਣੀ ਹੈ ਉਹ ਹਲਕਾ ਲਾਉਣਾ ਚਾਹੀਦਾ। ਪਹਿਲਾ ਪਾਣੀ ਜਿਹੜਾ ਕਣਕ ਦਾ ਸਮੇਂ ਸਿਰ ਬੀਜੀ ਹੋਈ ਕਣਕ ਨੂੰ ਜਿਹੜਾ ਹੈ 21 ਦਿਨਾਂ 'ਤੇ ਲੱਗ ਜਾਂਦਾ, ਅਤੇ ਥੋੜ੍ਹਾ ਜਿਹਾ ਜੇ ਅਸੀਂ ਕਹੀਏ ਵੀ ਲੇਟ ਬੀਜੀ ਹੈਗੀ ਆ ਤਾਂ ਉਹਨੂੰ ਅਸੀਂ 28 ਦਿਨਾਂ 'ਤੇ ਵੀ ਪਹਿਲਾਂ ਪਾਣੀ ਲਾ ਸਕਦੇ ਹਾਂ। ਉਸ ਤੋਂ ਬਾਅਦ ਦੇ ਜਿਹੜੇ ਪਾਣੀ ਆ ਉਹ ਅਸੀਂ ਬਿਜਾਈ ਦੇ ਹਿਸਾਬ ਨਾਲ, ਜੇਕਰ ਨਵੰਬਰ ਦੇ 3ਜੇ ਹਫ਼ਤੇ ਤੱਕ ਬਿਜਾਈ ਹੋਈ ਹੈ ਤਾਂ ਜਿਹੜਾ ਦੂਜਾ ਪਾਣੀ ਆ 5 ਤੋਂ 6 ਹਫ਼ਤਿਆਂ ਬਾਅਦ, ਅਤੇ ਉਸ ਤੋਂ ਬਾਅਦ ਤੀਜਾ ਪਾਣੀ ਆ ਜਿਹੜਾ ਪਹਿਲੀ ਜਿਹੜੀ ਦੂਜੀ ਸਿੰਚਾਈ ਆ ਉਹ ਤੋਂ 5 ਤੋਂ 6 ਹਫ਼ਤਿਆਂ ਬਾਅਦ, ਔਰ ਜਿਹੜੀ ਤੀਜੀ ਸਿੰਚਾਈ ਆ ਉਹ 4 ਹਫ਼ਤਿਆਂ ਬਾਅਦ ਅਸੀਂ ਕਰ ਸਕਦੇ ਹਾਂ। ਇਸੇ ਤਰ੍ਹਾਂ ਕਿਉਂਕਿ ਤਾਪਮਾਨ ਵਧਣ ਦੇ ਨਾਲ ਕਈ ਵਾਰੀ ਦਾਣੇ ਪਿਚਕਣ ਦਾ ਜਾਂ ਦੁੱਧੇ ਦਾਣੇ ਸਮੇਂ ਜ਼ਿਆਦਾ ਤਾਪਮਾਨ ਹੋਣ ਕਰਕੇ ਦਾਣਿਆਂ ਦਾ ਜਿਹੜਾ ਭਾਰ ਉਹ ਘੱਟ ਜਾਂਦਾ, ਤਾਂ ਉਸ ਹਾਲਤਾਂ ਦੇ ਵਿੱਚ ਅਸੀਂ ਕਣਕ ਨੂੰ ਜਿਹੜਾ ਹੈਗਾ ਮਾਰਚ ਦੇ ਵਿੱਚ 1 ਪਾਣੀ ਲਗਾ ਸਕਦੇ ਹੈਗੇ ਹਾਂ। ਇਹ ਪਾਣੀ ਲਾਉਣ ਦੇ ਨਾਲ ਜਿਹੜਾ ਤਾਪਮਾਨ ਦਾ ਜਿਹੜਾ ਮਾੜੇ ਅਸਰ ਆ ਉਹ ਦਾਣਿਆਂ 'ਤੇ ਘੱਟ ਪੈਂਦੇ ਆ, ਜਾਂ ਫਿਰ ਅਸੀਂ 13.045 ਦੀ ਜਿਹੜੀ ਹੈਗਾ ਛਿੜਕਾਅ ਉਹ ਜਦੋਂ ਗੋਹ ਵਾਲਾ ਪੱਤਾ ਨਿਕਲਣ ਸਮੇਂ ਜਾਂ ਦੂਜਾ ਬੂਹ ਪੈਣ ਸਮੇਂ 2 ਛਿੜਕਾਅ ਕਰਕੇ ਵੀ ਅਸੀਂ ਜਿਹੜਾ ਹੈਗਾ ਜਿਹੜਾ ਵੱਧਦੇ ਤਾਪਮਾਨ ਦੇ ਅਸਰ ਨੂੰ ਅਸੀਂ ਘੱਟ ਕਰਕੇ ਚੰਗਾ ਝਾੜ ਅਸੀਂ ਲੈ ਸਕਦੇ ਹੈਗੇ ਹਾਂ।
1: ਹਾਂਜੀ ਸੰਧੂ ਸਾਹਿਬ ਜੀ,
2: ਕੱਲ੍ਹ ਦਾ ਪ੍ਰਬੰਧ ਅਸੀਂ ਤੁਹਾਨੂੰ ਹੁਣ
1: ਬਿਲਕੁਲ ਦੱਸਣਾ ਪੈਣਾ ਜੀ।
2: ਲਓ ਜੀ, ਕੱਲ੍ਹ ਦੇ ਪ੍ਰਬੰਧ ਪਹਿਲਾਂ ਆਪਾਂ ਅੱਜ ਮਾਫ਼ੀ ਮੰਗਦੇ ਹਾਂ ਕਿ ਸੱਜਣਾਂ ਦੀ ਫਰਮਾਇਸ਼ ਦੇ ਗਾਉਣ ਨਹੀਂ ਸੁਣਾ ਪਾਏ, ਸਮੇਂ ਦੀ ਘਾਟ ਕਰ,
1: ਸਮਾਂ ਕਈ ਵਾਰੀ ਇਜਾਜ਼ਤ ਨਹੀਂ ਦਿੰਦਾ ਜੀ।
2: ਹਾਂ, ਫਿਰ ਕਸਰ ਪੂਰੀ ਕਰਾਂਗੇ,
1: ਕਰ ਦਿਆਂਗੇ ਜੀ।
2: ਲਓ, ਕੱਲ੍ਹ ਦਾ ਪ੍ਰਬੰਧ ਇਸ ਤਰੀਕੇ ਨਾਲ ਹੈ ਕਿ ਸਵੇਰੇ 6:30 ਵਜੇ ਖੇਤੀਬਾੜੀ ਵਿੱਚ ਬਰਸੀਮ ਦੀ ਬਿਜਾਈ ਬਾਰੇ ਗੱਲਾਂ ਬਾਤਾਂ ਕਰਾਂਗੇ
1: ਜੀ,
2: ਅਤੇ ਸ਼ਾਮਾਂ ਨੂੰ 6:30 ਵਜੇ ਕਿਸਾਨ ਵਾਣੀ ਪ੍ਰੋਗਰਾਮ ਹੋਏਗਾ ਜੀ।
1: ਅੱਛਾ ਜੀ,
2: ਤੇ ਮੌਸਮ ਸੰਬੰਧੀ ਕੋਈ ਖਾਸ ਚੇਤਾਵਨੀ ਨਹੀਂ ਹੈ ਜੀ,
1: ਤੇ ਫਿਰ ਕੀ ਵਿਚਾਰ ਹੈ ਜੀ,
2: ਚੱਲੀਏ ਜੀ।
1: ਹਾਂਜੀ,
2: ਜੈ

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ, ਇਹ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਬਸ ਕੁਝ ਹੀ ਪਲਾਂ ਚ।

0: دعائیوں اور چاہنے والوں کی تعداد بے شمار ہے، جو ان کے لیے ایک بڑا اعزاز بھی ہے۔ اس کے ساتھ اگر دیگر اعزازات کی بات کی جائے تو حکومت ہند نے بھی ان کی خدمات کے اعتراف میں انہیں پدم شری اور پدم بھوشن جیسے عظیم اعزازات سے نوازا۔ سنگیت ناٹک اکادمی ایوارڈ بھی دیا گیا۔ اس کے علاوہ ملکی اور غیر ملکی سطح کے ادبی، سماجی اور فلاحی اداروں کی جانب سے بے شمار اعزازات سے بھی بیگم اختر کو وقتاً فوقتاً نوازا گیا۔ بیگم اختر نے اپنا آخری پروگرام 30 اکتوبر 1974 کو احمد آباد میں پیش کیا، جس کا عنوان تھا ایک شام بیگم اختر کے نام۔ اس پروگرام سے قبل ان کی طبیعت ناساز تھی، جس کی وجہ سے گانے میں بڑی مشکل پیش آ رہی تھی۔ ابھی یہ غزل ہی گائی تھی کہ انہیں دل کا شدید دورہ پڑا، جس کی وجہ سے بیگم اختر کو احمد آباد کے ہی ایک اسپتال میں داخل کیا گیا۔ علاج کے بعد بھی ان کی حالت میں کوئی افاقہ نہ ہوا۔ احمد آباد کے اسی اسپتال میں مسلسل زندگی اور موت کی جنگ لڑنے کے بعد آخر 30 اکتوبر 1974 کو 60 سال کی عمر میں بیگم اختر اس دار فانی سے رخصت ہو گئیں۔ آج ملکہ غزل بیگم اختر لکھنؤ کے بسنت باغ میں اپنی ماں مشتری بائی کی قبر کے بغل میں سپرد خاک ہیں۔ بیگم اختر نے اپنی وفات سے قبل جو آخری غزل پیش کی، وہ معروف شاعر کیفی اعظمی کی لکھی ہوئی غزل تھی، جس کے الفاظ ہیں: سنا کرو میری جان ان سے ان سے افسانے، سب اجنبی ہیں یہاں، کون کس کو پہچانے۔ شکریہ۔
1: ہوں تھی سن رہے سی اردو پروگرام سفرنج، اردو تقریر ملکہ غزل بیگم اختر فن و شخصیت، خاطب محمد صادق۔ اس آکاشوانی کے جلندر کیندر تو بول رہے ہیں۔
2: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜੇ ਨੇ। ਹੁਣ ਤੁਸੀਂ ਸੁਣੋਗੇ ਗਾਂਧੀ ਜਯੰਤੀ ਤੇ ਰੇਡੀਓ ਰਿਪੋਰਟ।
3: ਅੱਜ ਯਾਨੀ 2 ਅਕਤੂਬਰ ਦਾ ਦਿਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਗਾਂਧੀ ਜੀ ਦੇ ਸੱਚ, ਅਹਿੰਸਾ ਤੇ ਸਵੱਛਤਾ ਦੇ ਸੰਦੇਸ਼ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ। ਮਹਾਤਮਾ ਗਾਂਧੀ ਜੀ ਸਵੱਛਤਾ ਨੂੰ ਸਿਹਤਮੰਦ ਅਤੇ ਚੰਗੇ ਸਮਾਜ ਦੀ ਬੁਨਿਆਦ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸਾਫ਼ ਸੁਥਰਾ ਵਾਤਾਵਰਣ ਸਿਰਫ ਸਰਕਾਰ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਗਾਂਧੀ ਜਯੰਤੀ ਦੇ ਮੌਕੇ ਤੇ ਅੱਜ ਦੇਸ਼ ਭਰ ਵਿਚ ਸਵੱਛਤਾ ਨੂੰ ਲੈ ਕੇ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਸਕੂਲਾਂ, ਸਰਕਾਰੀ ਅਦਾਰਿਆਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਤੇ ਸਫ਼ਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪਰ ਸਵੱਛਤਾ ਸਿਰਫ ਇਕ ਦਿਨ ਦਾ ਅਭਿਆਨ ਨਹੀਂ ਹੋਣਾ ਚਾਹੀਦਾ। ਸਾਫ਼ ਸੜਕਾਂ, ਸਾਫ਼ ਗਲੀਆਂ, ਕੂੜੇ ਦਾ ਸਹੀ ਨਿਪਟਾਰਾ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖਣਾ ਸਾਡੀ ਰੋਜ਼ਾਨਾ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ। ਇਸ ਦਿਨ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ
4: ਮੈਂ ਡਾਕਟਰ ਸੰਦੀਪ ਵਰਮਾ, ਆਰਮੀ ਪਬਲਿਕ ਸਕੂਲ ਜਲੰਧਰ ਕੀ ਔਰ ਸੇ। 2 ਅਕਤੂਬਰ ਹਮਾਰੇ ਲਈ ਕੇਵਲ ਇੱਕ ਰਾਸ਼ਟਰੀ ਪਰਵ ਨਹੀਂ, ਬਲਕਿ ਆਤਮਚਿੰਤਨ ਔਰ ਆਪਣੇ ਕਰਤੱਵਿਓਂ ਕੋ ਯਾਦ ਕਰਨੇ ਕਾ ਦਿਨ ਹੈ। ਆਜ ਹਮ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਕੀ ਜਯੰਤੀ ਮਨਾ ਰਹੇ ਹੈ। ਗਾਂਧੀ ਜੀ ਕੇ ਜੀਵਨ ਔਰ ਵਿਚਾਰੋਂ ਸੇ ਹਮੇ ਸੱਤਯ, ਅਹਿੰਸਾ, ਸਾਦਗੀ ਔਰ ਸੇਵਾ ਕੀ ਪ੍ਰੇਰਣਾ ਮਿਲਤੀ ਹੈ। ਲੇਕਿਨ ਉਨਕੇ ਵਿਚਾਰੋਂ ਮੇ ਸਵੱਛਤਾ ਕਾ ਭੀ ਵਿਸ਼ੇਸ਼ ਮਹੱਤਵ ਥਾ। ਗਾਂਧੀ ਜੀ ਕਾ ਮਾਨਨਾ ਥਾ ਕਿ ਸਵੱਛਤਾ ਕੇਵਲ ਹਮਾਰੇ ਘਰ ਤੱਕ ਸੀਮਿਤ ਨਹੀਂ ਹੋਣੀ ਚਾਹੀਏ, ਬਲਕਿ ਹਮਾਰੇ ਆਸ ਪਾਸ ਕੇ ਪੂਰੇ ਵਾਤਾਵਰਣ ਔਰ ਸਮਾਜ ਕੇ ਪ੍ਰਤੀ ਹਮਾਰੀ ਜ਼ਿੰਮੇਦਾਰੀ ਹੋਣੀ ਚਾਹੀਏ। ਮੇਰੇ ਵਿਚਾਰ ਸੇ ਗਾਂਧੀ ਜੀ ਕਾ ਸਵੱਛਤਾ ਸੰਦੇਸ਼ ਆਜ ਵੀ ਉਤਨਾ ਹੀ ਪ੍ਰਾਸ

0: ਦੇ ਸਨ। ਇਸੇ ਸੰਬੰਧ ਵਿੱਚ ਮੇਰੀਆਂ ਕੁਝ ਗੱਲਾਂ ਆਪ ਜੀ ਸਨਮੁਖ ਪੇਸ਼ ਹਾਂ ਜੀ। ਗਾਂਧੀ ਜੀ ਦਾ ਜਨਮ ਦਿਹਾੜਾ ਸਾਨੂੰ ਇਹ ਸੰਦੇਸ਼ ਸੁਣਾਵੇ, ਸਾਫ ਸੁਥਰਾ ਦੇਸ਼ ਬਣਾਈਏ, ਹਰ ਮਨ ਮੰਦਰ ਜੋਤ ਜਗਾਵੇ, ਗਲੀ ਮੁਹੱਲਾ ਸ਼ਹਿਰ ਸਜਾਈਏ, ਕੂੜਾ ਕਦੇ ਨਾ ਇੱਧਰ ਉੱਧਰ ਪਾਈਏ, ਗਿੱਲਾ ਸੁੱਕਾ ਕੂੜਾ ਵੱਖ ਕਰੀਏ, ਸਵੱਛਤਾ ਦੀ ਰੀਤ ਅਪਣਾਈਏ, ਸਾਫ ਹਵਾ ਤੇ ਨਿਰਮਲ ਪਾਣੀ ਜੀਵਨ ਦੀ ਅਨਮੋਲ ਨਿਸ਼ਾਨੀ, ਆਪਣੇ ਘਰ ਤੋਂ ਸ਼ੁਰੂ ਕਰੀਏ, ਸਫਾਈ ਬਣੇ ਸਾਡੀ ਸਭ ਦੀ ਜ਼ਿੰਮੇਵਾਰੀ, ਨਾ ਥੁੱਕੀਏ ਨਾ ਗੰਦ ਫੈਲਾਈਏ, ਦੂਜਿਆਂ ਨੂੰ ਵੀ ਸੇਧ ਦਵਾਈਏ, ਗਾਂਧੀ ਜੀ ਦੇ ਸੁਪਨੇ ਸਾਕਾਰ ਕਰੀਏ, ਸਵੱਛ ਭਾਰਤ ਮਿਲ ਕੇ ਬਣਾਈਏ, ਸਫਾਈ ਸਿਰਫ ਇੱਕ ਦਿਨ ਨਹੀਂ ਹਰ ਦਿਨ ਦੀ ਹੋਵੇ ਪਹਿਚਾਣ, ਸਵੱਛਤਾ ਸੇਵਾ ਤੇ ਸਾਂਝ ਨਾਲ ਰੋਸ਼ਨ ਹੋਵੇ ਹਿੰਦੁਸਤਾਨ, ਰੋਸ਼ਨ ਹੋਵੇ ਹਿੰਦੁਸਤਾਨ।
1: ਇਹ ਸੀ ਮਹਾਤਮਾ ਗਾਂਧੀ ਜੀ ਜਯੰਤੀ ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ ਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਹੁਣ ਤੁਸੀਂ ਸੁਣ ਰਹੇ ਸੀ ਰੇਡੀਓ ਰਿਪੋਰਟ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਇਸ ਵੇਲੇ 8:10 ਹੋ ਰਹੇ ਨੇ। ਹੁਣ ਜਨ ਸੇਵਾ ਤੋਂ ਦੇਸ਼ ਸੇਵਾ ਦੇ ਤਹਿਤ ਪੇਸ਼ ਹੈ ਵਿਸ਼ੇਸ਼ ਪ੍ਰੋਗਰਾਮ ਪਦਮ ਅਵਾਰਡਸ। ਇਸ ਪ੍ਰੋਗਰਾਮ ਨੂੰ ਆਕਾਸ਼ਵਾਣੀ ਬਠਿੰਡਾ ਤੇ ਆਕਾਸ਼ਵਾਣੀ ਪਟਿਆਲਾ ਨਾਲੋ ਨਾਲ ਪ੍ਰਸਾਰਿਤ ਕਰ ਰਹੇ ਨੇ।
1: ਪਦਮ ਪੁਰਸਕਾਰ ਪੀਪਲਸ ਪਦਮਾ ਭਾਰਤ ਦੀ ਰਾਸ਼ਟਰੀ ਪਛਾਣ ਦੀ ਨਵੀਂ ਪਰਿਭਾਸ਼ਾ। ਕਦੇ ਚਿੱਤ ਚੇਤੇ ਵੀ ਸੋਚਿਆ ਹੈ ਕਿ ਜਿਨ੍ਹਾਂ ਪੈਰਾਂ ਨੇ ਜ਼ਿੰਦਗੀ ਭਰ ਗਰੀਬੀ ਦੇ ਕੰਢੇ ਚੁਗੇ ਹੋਣ, ਜਿਨ੍ਹਾਂ ਹੱਥਾਂ ਦੀਆਂ ਤਲੀਆਂ ਮਿੱਟੀ ਗਾਰੇ ਨਾਲ ਲਿਖੀਆਂ ਮਿਹਨਤ ਦੀਆਂ ਗੂੜੀਆਂ ਲਕੀਰਾਂ ਹੋਣ ਤੇ ਜਿਨ੍ਹਾਂ ਦੇ ਪਿੰਡੇ ਤੇ ਇੱਕ ਖੱਦਰ ਦੀ ਲੋਈ ਹੋਵੇ ਤੇ ਕਿਰਦਾਰ ਵਿੱਚ ਸੂਰਜ ਦਾ ਚਾਨਣ ਹੋਵੇ, ਕਿ ਉਹ ਪੈਰ ਰਾਸ਼ਟਰਪਤੀ ਭਵਨ ਦੇ ਸ਼ਾਨਦਾਰ ਦਰਬਾਰ ਹਾਲ ਦੇ ਲਾਲ ਕਾਲੀਨ ਵੱਲ ਇੰਨੇ ਮਾਣ ਨਾਲ ਵਧਣਗੇ ਤੇ ਦੇਸ਼ ਦੇ ਉੱਚ ਅਧਿਕਾਰੀ ਸਨਮਾਨਿਤ ਕਰਨਗੇ। ਇਹ ਕੋਈ ਸੁਪਨਾ ਨਹੀਂ, ਸਗੋਂ ਸਾਡੇ ਦੇਸ਼ ਦੇ ਇਤਿਹਾਸ 'ਚ ਆਇਆ ਉਹ ਸੁਨਹਿਰੀ ਮੋੜ ਹੈ। ਇਹ ਹੈ ਸਨਮਾਨਾਂ ਦੇ ਇਤਿਹਾਸ ਦਾ ਉਹ ਸਭ ਤੋਂ ਵੱਡਾ ਇਨਕਲਾਬ, ਜਿਸ ਨੂੰ ਅੱਜ ਪੂਰਾ ਦੇਸ਼ ਪੀਪਲਸ ਪਦਮਾ ਯਾਨੀ ਲੋਕਾਂ ਦਾ ਪਦਮ ਪੁਰਸਕਾਰ ਕਹਿ ਕੇ ਸਲਾਮ ਕਰ ਰਿਹਾ ਹੈ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਨੂੰ ਲੈ ਚੱਲਾਂਗੇ ਇੱਕ ਅਜਿਹੇ ਸਫ਼ਰ ਤੇ ਜਿੱਥੇ ਅਹੁਦਿਆਂ ਦੇ ਘਮੰਡ ਤੇ ਸਿਫਾਰਿਸ਼ਾਂ ਦੇ ਬੁਰਜ ਢੇਰੀ ਹੋ ਗਏ ਤੇ ਜਿੱਤ ਹੋਈ ਤਾਂ ਸਿਰਫ ਤੇ ਸਿਰਫ ਸੱਚੀ ਮਾਨਵਤਾ ਦੀ। ਆਓ ਇਤਿਹਾਸ ਦੇ ਪੰਨੇ ਪਿੱਛੇ ਪਰਤਾਈਏ, ਸਮੇਂ ਦਾ ਪਹੀਆ ਥੋੜ੍ਹਾ ਪਿੱਛੇ ਘੁਮਾਈਏ। ਸਾਲ 1954 ਜਦੋਂ ਦੇਸ਼ 'ਚ ਪਦਮ ਪੁਰਸਕਾਰਾਂ, ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਪਦਮ ਸ਼੍ਰੀ ਦਾ ਆਗਾਜ਼ ਹੋਇਆ। ਮਕਸਦ ਸੀ ਦੇਸ਼ ਦੇ ਵਿਲੱਖਣ ਹੁਨਰ ਨੂੰ ਸਲਾਮ ਕਰਨਾ, ਪਰ ਆਉਂਦੇ ਦਹਾਕਿਆਂ 'ਚ ਇਹ ਸਨਮਾਨ ਸਿਰਫ ਸਿਆਸਤਦਾਨਾਂ, ਲੱਖਾਂ ਕਰੋੜਾਂ ਦੇ ਮਾਲਕ ਉਦਯੋਗਪਤੀਆਂ ਜਾਂ ਬਾਲੀਵੁੱਡ ਦੀਆਂ ਚਮਕਦੀਆਂ ਹਸਤੀਆਂ ਲਈ ਹੀ ਬਣ ਕੇ ਰਹਿ ਗਏ ਸਨ। ਖੇਤਾਂ 'ਚ ਮਿਹਨਤ ਕਰਦਾ ਇੱਕ ਆਮ ਪੇਂਡੂ, ਗਰੀਬ ਕਾਰੀਗਰ ਜਾਂ ਕੋਈ ਗੁਮਨਾਮ ਸਮਾਜ ਸੇਵਕ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਕਦੇ ਦੇਸ਼ ਦੀ ਸਰਕਾਰ ਉਸਦੇ ਅਣਥੱਕ ਯਤਨਾਂ ਨੂੰ ਨਿਗਾਹ ਹੇਠ ਵੀ ਲੈ ਕੇ ਆਏਗੀ। ਪਰ ਕਹਿੰਦੇ ਨੇ ਨਾ

0: ਹੱਦਾਂ ਤੋੜ ਕੇ ਜਦੋਂ ਬਦਲਾਅ ਆਉਂਦਾ ਹੈ ਤੇ ਇਤਿਹਾਸ ਦੇ ਪੰਨੇ ਆਪਣਾ ਨਵਾਂ ਰੂਪ ਧਾਰ ਕਰ ਲੈਂਦੇ ਨੇ। ਇਹ ਬਦਲਾਅ ਸਿਰਫ ਕਾਗਜ਼ਾਂ ਜਾਂ ਦਫ਼ਤਰਾਂ ਤੱਕ ਸੀਮਤ ਨਹੀਂ ਸੀ, ਇਹ ਬਦਲਾਅ ਸੀ ਦੇਸ਼ ਦੀ ਸੋਚ ਤੇ ਮਾਨਸਿਕਤਾ ਦਾ। ਉਹ ਪੁਰਾਣੀ ਧਾਰਨਾ ਇੱਕ ਪਲ ਦੇ ਵਿੱਚ ਪਸਤ ਹੋ ਗਈ ਕਿ ਸਨਮਾਨ ਸਿਫਾਰਸ਼ਾਂ ਜਾਂ ਅਹੁਦਿਆਂ ਨਾਲ ਮਿਲਦੇ ਨੇ। ਅੱਜ ਦੀ ਹਕੀਕਤ ਇਹ ਹੈ ਕਿ ਸਨਮਾਨ ਮੰਗਣ ਨਾਲ ਨਹੀਂ ਬਲਕਿ ਸੱਚੇ ਕਰਮ ਨਾਲ ਮਿਲਦਾ ਹੈ। ਇਸੇ ਇਨਕਲਾਬੀ ਪਰਿਵਰਤਨ ਦੀ ਡੂੰਘੀ ਪਰਤ ਨੂੰ ਫਰੋਲਣ ਦੀ ਸਭ ਤੋਂ ਵੱਡੀ ਮਿਸਾਲ ਬਣੀ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸ੍ਰੀ ਗੁਰੂ ਸੰਤ ਨਿਰੰਜਨ ਦਾਸ ਜੀ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਦੇ ਸੰਕਲਪ ਨੂੰ ਸਾਕਾਰ ਕਰਨ, ਗਰੀਬਾਂ ਲਈ ਮੁਫ਼ਤ ਹਸਪਤਾਲ ਤੇ ਸਕੂਲ ਖੋਲ੍ਹਣ ਤੇ ਸਮਾਜਿਕ ਬਰਾਬਰੀ ਦੇ ਲੇਖੇ ਲਾ ਦਿੱਤੀ। ਆਓ ਝਾਤ ਮਾਰਦੇ ਹਾਂ ਮਾਨਵਤਾ ਦੇ ਇਸ ਮਹਾਨ ਰਹਿਬਰ ਦੇ ਅਣਥਕ ਯੋਗਦਾਨ ਤੇ ਉਹਨਾਂ ਨੂੰ ਮਿਲੇ ਇਸ ਪਵਿੱਤਰ ਸਨਮਾਨ ਤੇ।
1: ਸੰਤ ਨਿਰੰਜਨ ਦਾਸ ਜੀ ਅਧਿਆਤਮ,
0: ਮਹਾਂਪੁਰਖਾਂ ਨੇ ਸੱਚ ਹੀ ਕਿਹਾ ਹੈ, ਜਿੱਥੇ ਪੰਜਾਂ ਦਰਿਆਵਾਂ ਦਾ ਵਗਦਾ ਹੈ ਪਾਣੀ, ਉੱਥੇ ਗੁੰਜੇ ਵਿਰਾਸਤ ਦੀ ਮਿੱਠੀ ਕਹਾਣੀ। ਸਾਡਾ ਪੰਜਾਬ ਜਿਸ ਦੀ ਮਿੱਟੀ ਵਿੱਚੋਂ ਸੇਵਾ, ਕੁਰਬਾਨੀ, ਕਿਰਤ ਤੇ ਹੁਨਰ ਦੀ ਖੁਸ਼ਬੂ ਆਉਂਦੀ ਹੈ, ਜਿੱਥੇ ਸਰਬੱਤ ਦੇ ਭਲੇ ਦਾ ਸੁਨੇਹਾ ਹਰ ਘਰ ਦੀ ਦੇਹਲੀ ਤੇ ਲਿਖਿਆ ਹੈ ਤੇ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਜਿਉਣਾ ਸਾਡੀ ਮੂਲ ਪਛਾਣ ਹੈ। ਪਰ ਜਦੋਂ ਕਿਸੇ ਪਿੰਡ ਦੀ ਗਲੀ ਵਿੱਚੋਂ, ਕਿਸੇ ਖੇਤ ਦੀ ਵੱਟ ਤੋਂ ਜਾਂ ਕਿਸੇ ਛੋਟੀ ਜਿਹੀ ਝੌਂਪੜੀ ਵਿੱਚੋਂ ਉੱਠ ਕੇ ਕੋਈ ਸਧਾਰਨ ਇਨਸਾਨ ਆਪਣੇ ਹੁਨਰ ਤੇ ਸਮਾਜ ਸੇਵਾ ਨਾਲ ਪੂਰੇ ਦੇਸ਼ ਦਾ ਨਾਂ ਰੋਸ਼ਨ ਕਰਦਾ ਹੈ ਤਾਂ ਸਾਡਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਜ਼ਰਾ ਯਾਦ ਕਰੋ ਵਾਤਾਵਰਣ ਦੇ ਰਹਿਬਰ ਸੰਤ ਬਲਬੀਰ ਸਿੰਘ ਸਚੇਵਾਲ ਜੀ ਦਾ ਉਹ ਅਲੌਕਿਕ ਯੋਗਦਾਨ, ਜਿਨ੍ਹਾਂ ਨੇ ਪਵਿੱਤਰ ਗੁਰਬਾਣੀ ਦੇ ਮਹਾਨ ਬਚਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਨੂੰ ਸਿਰਫ ਪੜਿਆ ਹੀ ਨਹੀਂ ਸਗੋਂ ਆਪਣੇ ਹੱਥਾਂ ਨਾਲ ਅਮਲੀ ਰੂਪ ਵੀ ਦਿੱਤਾ। ਬਿਨਾਂ ਕਿਸੇ ਸਰਕਾਰੀ ਬਜਟ, ਬਿਨਾਂ ਕਿਸੇ ਵੱਡੀ ਮਸ਼ੀਨਰੀ ਦੇ, ਕੇਵਲ ਸੰਗਤ ਦੀ ਨਿਸ਼ਕਾਮ ਕਾਰ ਸੇਵਾ ਤੇ ਸਿਦਕ ਨਾਲ 160 ਕਿਲੋਮੀਟਰ ਲੰਬੀ ਇਤਿਹਾਸਿਕ ਕਾਲੀ ਵੇਈ ਨਦੀ ਨੂੰ ਮੁੜ ਸੁਰਜੀਤ ਕਰਕੇ ਦੁਨੀਆ ਸਾਹਮਣੇ ਵਾਤਾਵਰਣ ਸੰਭਾਲ ਦੀ ਉਹ ਮਿਸਾਲ ਕਾਇਮ ਕੀਤੀ ਜਿਸ ਅੱਗੇ ਅੱਜ ਵਿਸ਼ਵ ਭਰ ਦੇ ਵਿਗਿਆਨੀ ਵੀ ਨਤਮਸਤਕ ਹੁੰਦੇ ਨੇ।
2: ਬਹਿਲਾ ਬਾਣੀ ਜੀ ਹੈ ਜਿਤ ਹਰਿਆ ਸਭ ਕੋਈ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ। ਗੁਰਬਾਣੀ ਸੇ ਪ੍ਰੇਰਿਤ ਹੋਕਰ ਹਮ ਜਿਹ ਸੇਵਾ ਕਾ ਪਰਿਆਵਰਨ ਕੋ ਬਚਾਨੇ ਕਾ ਕਾਰਜ ਸ਼ੁਰੂ ਕੀਆ। ਇਸ ਮਾਡਲ ਕੋ ਭਾਰਤ ਸਰਕਾਰ ਨੇ ਗੰਗਾਪੁਰ ਅਡੋਪਟ ਕੀਆ, ਕਿਉਂਕਿ ਜੇ ਮਾਡਲ ਹਰ ਗਾਓਂ ਮੇ ਹਰ ਸ਼ਹਿਰ ਮੇ ਇਕੱਲਾ ਪੰਜਾਬ ਮੇ ਨਹੀਂ ਸਾਰੇ ਭਾਰਤ ਮੇ ਨਹੀਂ, ਇਹ ਪਾਕਿਸਤਾਨ, ਨੇਪਾਲ, ਫਿਲੀਪਾਈਨ, ਹੋਰ ਜਿਤਨੇ ਗਰਮ ਮੁਲਕ ਹੈ ਸਭ ਮੁਲਕ ਮੇ ਜੇ ਮਾਡਲ ਅਪਣਾਇਆ ਜਾ ਸਕਦਾ। ਪਰਿਆਵਰਣ ਪਵਿੱਤਰ ਵੇਈ ਸੇ ਸ਼ੁਰੂ ਕੀਆ ਜਾਏ। ਪਦਮ ਸ਼੍ਰੀ ਦੇ ਨਾਲ ਭਾਰਤ ਸਰਕਾਰ ਨੇ ਨਾਮ ਨੋਮੀਨੇਟ ਕੀਆ ਹੈ, ਉਸਕਾ ਹਮ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਨ ਲੋਗੋਂ ਕਾ ਧੰਨਵਾਦ ਕਰਦੇ ਹਾਂ ਜਿਹਨੇ ਇਸ ਪ੍ਰਯਾਸ ਮੇ ਆਪਣਾ ਤਨ ਮਨ ਧਨ ਸੇ ਸੇਵਾ ਕੀ ਔਰ ਸਰਕਾਰ ਨੇ ਇਸਕੋ ਸਨਮਾਨ ਦਿਆ ਹੈ।
0: ਸਾਡੇ ਪੰਜਾਬ ਦੇ ਦੂਰ ਦੁਰਾਡੇ ਪਿੰਡਾਂ ਦੀ ਮਿੱਟੀ ਵਿੱਚ ਅਣਗਿਣਤ ਅਜਿਹੇ ਹੀਰੇ ਛੁਪੇ ਹੋਏ ਨੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਾਡੀ ਅਮੀਰ ਵਿਰਾਸਤ, ਕਲਾ, ਸਾਹਿਤ ਤੇ ਰਵਾਇਤੀ ਖੇਡਾਂ ਦੇ ਲੇਖੇ ਲਾ ਦਿੱਤੀ। ਪਿੰਡਾਂ ਦੀਆਂ ਛਿੰਝਾਂ ਵਿੱਚ ਰਵਾਇਤੀ ਪਹਿਲਵਾਨੀ ਦੇ ਜ਼ੋਰ ਦਿਖਾਉਣ ਵਾਲੇ ਅਖਾੜਿਆਂ ਦੇ ਸ਼ੇਰ, ਸ਼ਾਸਤਰ ਵਿਦਿਆ ਗਤਕਾ ਦੀ ਮਰਿਆਦਾ ਨੂੰ ਸੰਭਾਲਣ ਵਾਲੇ ਸੂਰਵੀਰ ਤੇ ਸਾਡੀਆਂ ਵਿਸਰ ਰਹੀਆਂ ਇਤਿਹਾਸਿਕ ਲੋਕ ਗਾਥਾਵਾਂ ਤੇ ਬੋਲੀਆਂ ਨੂੰ ਆਪਣੀਆਂ ਹਿੱਕਾਂ ਵਿੱਚ ਸਾਂਭੇ ਬੈਠੇ ਸਾਡੇ ਸਤਿਕਾਰਯੋਗ ਬਜ਼ੁਰਗ, ਜਦੋਂ ਅਜਿਹੇ ਗੁਮਨਾਮ ਰੂਹਾਂ ਨੂੰ ਰਾਸ਼ਟਰੀ ਮੰਚ ਤੇ ਪਦਮ ਸਨਮਾਨ ਨਾਲ ਨਵਾਜ਼ਿਆ ਜਾਂਦਾ ਹੈ ਤਾਂ ਇਹ ਕੇਵਲ ਇੱਕ ਵਿਅਕਤੀ ਦਾ ਸਨਮਾਨ ਨਹੀਂ ਹੁੰਦਾ, ਇਹ ਸਨਮਾਨ ਹੁੰਦਾ ਹੈ ਸਾਡੀ ਅਣਖੀ ਪੰਜਾਬੀਅਤ ਦਾ, ਸਾਡੇ ਪਿੰਡਾਂ ਦੇ ਸੱਭਿਆਚਾਰ ਦਾ।

0: ਸਾਡੀ ਅਮੀਰ ਵਿਰਾਸਤ ਦਾ। ਇਸੇ ਰੰਗਮੰਚ ਤੇ ਪੰਜਾਬੀ ਸਿਨੇਮਾ ਦੀ ਬੁਲੰਦ ਆਵਾਜ਼ ਵੈਟਰਨ ਅਦਾਕਾਰਾ ਨਿਰਮਲ ਰਿਸ਼ੀ ਜੀ ਇਸ ਗੱਲ ਦਾ ਪੁਖਤਾ ਸਬੂਤ ਨੇ। ਜਦੋਂ ਅਸੀਂ ਖੇਡਾਂ ਦੇ ਮੈਦਾਨ ਵੱਲ ਤੱਕਦੇ ਹਾਂ ਤਾਂ ਮੋਗਾ ਦੀ ਧਰਤੀ ਤੋਂ ਉੱਠ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਣੀ ਹਰਮਨਪ੍ਰੀਤ ਕੌਰ, ਜਿਨ੍ਹਾਂ ਦੀ ਇਤਿਹਾਸਿਕ ਪ੍ਰਾਪਤੀ ਸਾਡਾ ਸਿਰ ਮਾਣ ਨਾਲ ਉੱਚਾ ਕਰ ਦਿੰਦੀ ਏ। ਸਾਲ 2026 ਵਿੱਚ ਜਦੋਂ ਉਹਨਾਂ ਨੂੰ ਖੇਡਾਂ ਦੀ ਦੁਨੀਆ ਵਿੱਚ ਬੇਮਿਸਾਲ ਯੋਗਦਾਨ ਲਈ ਪਦਮ ਸ਼੍ਰੀ ਦਾ ਸਨਮਾਨ ਮਿਲਦਾ ਏ ਤਾਂ ਇਹ ਸਨਮਾਨ ਪੰਜਾਬ ਦੀਆਂ ਧੀਆਂ ਦੇ ਅਣਥੱਕ ਜਜ਼ਬੇ ਤੇ ਮੈਦਾਨ 'ਚ ਗੱਡੇ ਝੰਡਿਆਂ ਦੀ ਅਮਰ ਇਬਾਰਤ ਬਣ ਜਾਂਦਾ ਏ।
1: ਸੁਸ਼੍ਰੀ ਹਰਮਨਪ੍ਰੀਤ ਕੌਰ ਬੋਲਰ ਖੇਲ ਕ੍ਰਿਕਟ।
2: It's an honor and very emotional feeling for me to receive Padma Shri Award, and I would like to sincerely thank Government of India, Honorable President, Ministry of Sports and Selection Committee for recognizing my sporting journey and achievements with this honor. Thank you so much.
0: Punjab de Nasrali pind to uth ke samuchi desh de hi man bane Sargi Tarminder Singh Deol da naam har Bharati de dil vich goonjda hai। ਸਾਲ 2026 ਵਿੱਚ ਜਦੋਂ ਉਹਨਾਂ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਨਵਾਜ਼ਿਆ ਗਿਆ ਤਾਂ ਇਹ ਸਨਮਾਨ ਭਾਰਤੀ ਸਿਨੇਮਾ ਵਿੱਚ ਉਹਨਾਂ ਦੇ 6 ਦਹਾਕਿਆਂ ਤੋਂ ਵੱਧ ਦੇ ਬੇਮਿਸਾਲ ਯੋਗਦਾਨ ਤੇ ਕਰੋੜਾਂ ਦਰਸ਼ਕਾਂ ਦੇ ਅਮੁੱਲ ਪਿਆਰ ਦਾ ਸੱਚਾ ਜਸ਼ਨ ਬਣ ਗਿਆ। ਤੇ ਜਦੋਂ ਅਸੀਂ ਪੰਜਾਬ ਦੀ ਇਸ ਮਿੱਟੀ ਵੱਲ ਦੇਖਦੇ ਹਾਂ ਤਾਂ ਇੰਦਰਜੀਤ ਸਿੰਘ ਸਿੱਧੂ ਦੀ ਦਹਾਕਿਆਂ ਦੀ ਨਿਸ਼ਕਾਮ ਸੇਵਾ ਸਾਡੇ ਸਾਹਮਣੇ ਆਉਂਦੀ ਏ। ਬਿਨਾਂ ਕਿਸੇ ਪ੍ਰਚਾਰ ਜਾਂ ਦਿਖਾਵੇ ਦੇ ਉਹਨਾਂ ਨੇ ਵਾਤਾਵਰਣ ਦੀ ਸੰਭਾਲ ਤੇ ਸਮਾਜਿਕ ਭਲਾਈ ਲਈ ਆਪਣਾ ਜੀਵਨ ਅਰਪਣ ਕਰ ਦਿੱਤਾ।
3: ਇੱਕ ਸਾਫ ਦੇਸ਼ ਲਈ ਇੱਕ ਅਨਮੋਲ ਸੰਦੇਸ਼, ਸਰਦਾਰ ਇੰਦਰਜੀਤ ਸਿੰਘ ਸਿੱਧੂ, ਪਦਮ ਸ਼੍ਰੀ 2026।
4: ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਵਾਤਾਵਰਣ ਨੂੰ ਸਾਫ ਰੱਖਣਾ ਮਹਾਨ ਹੈ ਕਿ ਪਵਿੱਤਰ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਹੱਤ। ਜੇ ਕੋਈ ਆਪਣੀ ਮਾਂ ਤੇ ਗੰਦਗੀ ਫੈਲਾਉਂਦਾ ਹੈ ਤਾਂ ਉਸ ਤੋਂ ਮਾੜਾ ਕੋਈ ਨਹੀਂ ਹੈ। ਸ਼ਰਮ ਦਾ ਕੰਮ ਕੂੜਾ ਫੈਲਾਉਣਾ ਹੈ ਅਤੇ ਇੱਜ਼ਤ ਦਾ ਕੰਮ ਹੈ ਕੂੜੇ ਨੂੰ ਸਾਂਭਣਾ। ਅਤੇ ਲੋਕ ਕੂੜਾ ਫੈਲਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ, ਉਹ ਸਫਾਈ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ।
3: ਇਹ ਨੇ ਇੰਦਰਜੀਤ ਸਿੰਘ ਸਿੱਧੂ, ਇੱਕ ਰਿਟਾਇਰਡ ਪੰਜਾਬ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਲੋਕ ਹਰ ਰੋਜ਼ ਖੁਦ ਸੜਕਾਂ ਸਾਫ ਕਰਦੇ ਦੇਖਦੇ ਹਨ। 6 ਜੂਨ 1938 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਫੌਜੀ ਪਰਿਵਾਰ ਵਿੱਚ ਜਨਮੇ ਇੰਦਰਜੀਤ ਸਿੰਘ ਸਿੱਧੂ ਨੂੰ ਦੇਸ਼ ਭਗਤੀ ਅਤੇ ਅਨੁਸ਼ਾਸਨ ਵਿਰਾਸਤ ਵਿੱਚ ਮਿਲਿਆ ਹੈ। ਇੱਕ ਹੁਸ਼ਿਆਰ ਵਿਦਿਆਰਥੀ ਇੰਦਰਜੀਤ ਸਿੰਘ ਸਿੱਧੂ 1961 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ। ਡਿਊਟੀ ਪ੍ਰਤੀ ਆਪਣੀ ਸਮਰਪਣ ਭਾਵਨਾ ਅਤੇ ਨਿਸਵਾਰਥ ਸੇਵਾ ਦੇ ਕਾਰਨ ਉਹਨਾਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਵੀ ਮਿਲਿਆ। ਉਹ ਜਿੱਥੇ ਵੀ ਜਾਂਦੇ ਸਨ ਸਫਾਈ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਲੈਂਦੇ ਸਨ।
5: ਜਦੋਂ ਮੈਂ ਵਿਆਹਾਂ ਵਿੱਚ ਜਾਂਦਾ ਸੀ ਲੋਕ ਡਿਸਪੋਜ਼ੇਬਲ ਕੱਪਾਂ ਵਿੱਚ ਪੀ ਕੇ ਸੁੱਟ ਦਿੰਦੇ ਸਨ ਤੇ ਇਹ ਉਹਨਾਂ ਨੂੰ ਕਹਿੰਦੇ ਸਨ ਕਿ ਇਹਨੂੰ ਚੁੱਕ ਕੇ ਕੂੜੇਦਾਨ ਵੀ ਸੁੱਟੋ, ਇੱਥੇ ਕਿਉਂ ਸੁੱਟ ਜਾਂਦੇ ਹੋ। ਇਹ ਉਹਨਾਂ ਦਾ ਸੁਭਾਅ ਸੀ, ਉਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਸਨ।
3: 1996 ਵਿੱਚ ਰਿਟਾਇਰਮੈਂਟ ਤੋਂ ਬਾਅਦ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਆ ਗਏ। ਇੰਦਰਜੀਤ ਸਿੰਘ ਸਿੱਧੂ ਨੇ ਦੇਖਿਆ ਕਿ ਜਿਸ ਸ਼ਹਿਰ ਨੂੰ ਕਦੇ ਦੇਸ਼ ਦਾ ਸਭ ਤੋਂ ਵਧੀਆ ਯੋਜਨਾਬੱਧ ਸ਼ਹਿਰ ਮੰਨਿਆ ਜਾਂਦਾ ਸੀ ਉਸ ਨੂੰ ਸਫਾਈ ਦੇ ਮਾਮਲੇ ਵਿੱਚ ਭਾਰਤ ਦੇ 2 ਚੋਟੀ ਦੇ ਸ਼ਹਿਰਾਂ ਵਿੱਚ ਵੀ ਨਹੀਂ ਗਿਣਿਆ ਜਾਂਦਾ। ਇਹ ਉਹਨਾਂ ਦੇ ਲਈ ਬਹੁਤ ਅਜੀਬ ਸੀ ਕਿਉਂਕਿ ਉਹਨਾਂ ਨੇ ਚੰਡੀਗੜ੍ਹ ਵਿੱਚ ਆਪਣਾ ਘਰ ਨਹੀਂ ਬਣਾਇਆ ਸੀ, ਸਗੋਂ ਉਹਨਾਂ ਨੇ ਚੰਡੀਗੜ੍ਹ ਨੂੰ ਆਪਣਾ ਘਰ ਬਣਾਇਆ ਸੀ। ਇੰਦਰਜੀਤ ਸਿੰਘ ਸਿੱਧੂ ਨੇ ਇਕੱਲੇ ਅਤੇ ਨਿਯਮਿਤ ਤੌਰ ਤੇ ਸੜਕਾਂ ਤੋਂ ਗੰਦਗੀ ਸਾਫ਼ ਕਰਨੀ ਸ਼ੁਰੂ ਕਰ ਦਿੱਤੀ।
4: ਹੌਲੀ ਹੌਲੀ ਇਹ ਸਮੱਸਿਆ ਹੋਰ ਵਧਦੀ ਗਈ। ਕੂੜੇ ਨੂੰ ਚੱਕਣ ਵਿੱਚ ਜ਼ਿਆਦਾ ਸਮਾਂ ਦਿੱਤਾ, ਸੈਰ ਕਰਨ ਨੂੰ ਘੱਟ ਸਮਾਂ, ਫਿਰ ਮੈਂ ਸੈਰ ਬਿਲਕੁਲ ਬੰਦ ਕਰ ਦਿੱਤੀ, ਸਿਰਫ ਕੂੜਾ ਚੱਕਣਾ ਹੀ ਯਾਦ ਰਿਹਾ।
3: ਇੱਕ ਰਿਟਾਇਰਡ DIG ਨੂੰ ਖੁਦ ਗਲੀਆਂ ਸਾਫ਼ ਕਰਦੇ ਦੇਖਣਾ ਬਹੁਤਿਆਂ ਨੂੰ ਅਜੀਬ ਲੱਗਿਆ। ਕੁਝ ਲੋਕਾਂ ਨੇ ਮਜ਼ਾਕ ਉਡਾਇਆ ਜਦਕਿ ਕੁਝ ਹੈਰਾਨ ਰਹਿ ਗਏ।
5: ਮੇਰੇ ਦੋਸਤ ਹਨ, ਉਹ ਕਦੇ ਕਦੇ ਜਦੋਂ ਮੈਨੂੰ ਮਿਲਣ ਆਉਂਦੇ ਹਨ ਤੇ ਕਹਿੰਦੇ ਹਨ ਜੇ ਅਸੀਂ ਤੇਰੇ ਗੁਆਂਢ ਵਿੱਚ ਨਹੀਂ ਹੁੰਦੇ ਤਾਂ ਅਸੀਂ ਇਹ ਇੱਥੇ ਹੀ ਸੁੱਟ ਦਿੰਦੇ।

0: ਹੁਣ ਸਾਨੂੰ ਲੱਗਦਾ ਹੈ ਕਿ ਤੇਰੇ ਪਿਤਾ ਜੀ ਨੂੰ ਚੁੱਕ ਰਹੇ ਹਨ, ਇਸ ਲਈ ਇਸ ਨੂੰ ਇੱਥੇ ਨਹੀਂ ਸੁੱਟਦੇ।
1: ਉਹਨਾਂ ਨੂੰ ਕੂੜਾ ਚੁੱਕਦੇ ਦੇਖ ਕੇ ਹੱਥਾਂ ਵਿੱਚ ਦਸਤਾਨੇ ਪਾਉਣ ਲਈ ਲੋਕ ਸਲਾਹ ਦੇਣ ਤਾਂ ਆਏ, ਪਰ ਕੋਈ ਵੀ ਹੱਥ ਬਣਾਉਣ ਨਹੀਂ ਆਇਆ। ਪਰ ਉਹ ਆਪਣਾ ਫਰਜ਼ ਸਮਝਦੇ ਹੋਏ ਬਿਨਾਂ ਕਿਸੇ ਹੰਕਾਰ ਜਾਂ ਝਿਜਕ ਦੇ ਸਫਾਈ ਕਰਦੇ ਰਹੇ।
2: ਮੈਂ ਇਹਨਾਂ ਗਲੀਆਂ, ਪਾਰਕਾਂ, ਜਨਤਕ ਥਾਵਾਂ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕਿ ਲੋਕ ਇਹ ਦੇਖਣ ਕਿ ਇਸ ਉਮਰ ਚ ਵੀ ਇਹ ਆਪਣੇ ਖਾਲੀ ਹੱਥਾਂ ਨਾਲ ਕੰਮ ਕਰ ਰਿਹਾ ਹੈ। ਸਾਨੂੰ ਇਸ ਦੇ ਨਾਲ ਜੁੜਨਾ ਚਾਹੀਦਾ ਹੈ।
0: ਜਦੋਂ ਇਹਨਾਂ ਨੂੰ ਪਦਮ ਸ਼੍ਰੀ ਮਿਲਿਆ ਤਾਂ ਉਹੀ ਲੋਕ ਜੋ ਮੈਨੂੰ ਪੁੱਛਦੇ ਸਨ, ਯਾਰ ਤੇਰੇ ਪਿਤਾ ਜੀ ਕੀ ਕਰ ਰਹੇ ਨੇ, ਮੈਂ ਉਹਨਾਂ ਦੇ ਵਿਹਾਰ ਵਿੱਚ ਤਬਦੀਲੀ ਦੇਖੀ ਹੈ। ਮੈਨੂੰ ਸੱਚਮੁੱਚ ਉਹਨਾਂ ਤੇ ਮਾਣ ਹੈ।
1: ਸਰਦਾਰ ਇੰਦਰਜੀਤ ਸਿੰਘ ਸਿੱਧੂ, ਪਦਮ ਸ਼੍ਰੀ 2026, ਕੋਟੀ ਕੋਟੀ ਨਮਸਕਾਰ।
3: ਪਰ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਇਹ ਵੱਡਾ ਬਦਲਾ ਆਇਆ ਕਿਵੇਂ? ਆਖਿਰ ਉਹ ਕਿਹੜੀ ਚਾਬੀ ਸੀ ਜਿਸ ਨੂੰ ਰਾਸ਼ਟਰਪਤੀ ਭਵਨ ਦੇ ਬੰਦ ਦਰਵਾਜ਼ੇ ਆਮ ਨਾਗਰਿਕਾਂ ਨੇ ਖੋਲ ਦਿੱਤੇ? ਇਸ ਦਾ ਜਵਾਬ ਹੈ ਡਿਜੀਟਲ ਇੰਡੀਆ ਤੇ ਜਨ ਭਾਗੀਦਾਰੀ। ਪਹਿਲਾਂ ਪਦਮ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਬੰਦ ਕਮਰਿਆਂ ਵਿੱਚ ਹੁੰਦੀ ਸੀ। ਕੌਣ ਕਿਸ ਦਾ ਨਾਂ ਸਿਫਾਰਿਸ਼ ਕਰ ਰਿਹਾ ਹੈ, ਕਿਸ ਆਧਾਰ ਤੇ ਫੈਸਲਾ ਹੋ ਰਿਹਾ ਹੈ, ਇਹ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ। ਪਰ ਸਰਕਾਰ ਨੇ ਰਾਸ਼ਟਰੀ ਪੁਰਸਕਾਰ ਪੋਰਟਲ awards.gov.in ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਦੀ ਖੂਬੀ ਇਹ ਹੈ ਕਿ ਇਸਨੇ ਨਾਮਜ਼ਦਗੀ ਦੇ ਅਧਿਕਾਰ ਨੂੰ ਆਮ ਜਨਤਾ ਦੇ ਹੱਥ ਵਿੱਚ ਸੌਂਪ ਦਿੱਤਾ। ਅੱਜ ਤੁਸੀਂ, ਮੈਂ ਜਾਂ ਕੋਈ ਵੀ ਨਾਗਰਿਕ ਘਰ ਬੈਠੇ ਆਪਣੇ ਮੋਬਾਈਲ ਫੋਨ ਰਾਹੀਂ ਕਿਸੇ ਵੀ ਅਜਿਹੇ ਇਨਸਾਨ ਦੀ ਨਾਮਜ਼ਦਗੀ ਦਾਖਲ ਕਰ ਸਕਦਾ ਹੈ ਜਿਸਨੇ ਸਮਾਜ ਲਈ ਨਿਸਵਾਰਥ ਕੰਮ ਕੀਤਾ ਹੋਵੇ। ਤੁਹਾਨੂੰ ਸਿਰਫ ਉਸ ਵਿਅਕਤੀ ਦੇ ਕੰਮ ਦਾ ਵੇਰਵਾ, ਕੁਝ ਤਸਵੀਰਾਂ ਜਾਂ ਸਬੂਤ ਅਪਲੋਡ ਕਰਨੇ ਪੈਂਦੇ ਨੇ। ਇਸ ਦਾ ਨਤੀਜਾ ਕੀ ਨਿਕਲਿਆ? ਨਤੀਜਾ ਇਹ ਨਿਕਲਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਨਾਮਜ਼ਦਗੀਆਂ ਦੀ ਗਿਣਤੀ ਕੁਝ ਹਜ਼ਾਰਾਂ ਤੋਂ ਵੱਧ ਕੇ ਲੱਖਾਂ ਤੱਕ ਪਹੁੰਚ ਗਈ। ਤੇ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਹੁਣ ਅਣਗੌਲੇ ਹੀਰਿਆਂ ਨੂੰ ਲੱਭਣ ਲਈ ਖੁਦ ਸਰਕਾਰੀ ਟੀਮਾਂ ਜ਼ਮੀਨੀ ਪੱਧਰ ਤੇ ਖੋਜ ਕਰਦੀਆਂ ਨੇ। ਪੀਪਲਸ ਪਦਮਾ ਨੇ ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਨਵੇਂ ਰੋਲ ਮਾਡਲ ਖੜੇ ਕੀਤੇ ਨੇ। ਅੱਜ ਦਾ ਨੌਜਵਾਨ ਜਦੋਂ ਆਪਣੀ ਉਮਰ ਦੇ ਆਖਰੀ ਪੜਾਅ 'ਚ ਪਹੁੰਚ ਕੇ ਵੀ ਨਿਸ਼ਕਾਮ ਭਾਵ ਨਾਲ ਕੁਦਰਤ ਦੀ ਸੰਭਾਲ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਦੇਸ਼ ਦੇ ਸਰਵਉੱਚ ਮੰਚ ਤੇ ਸਨਮਾਨਿਤ ਹੁੰਦਿਆਂ ਦੇਖਦਾ ਏ ਤਾਂ ਉਸਦੇ ਦਿਲ ਵਿੱਚ ਕੁਦਰਤ ਪ੍ਰਤੀ ਅਥਾਹ ਪਿਆਰ ਜਾਗਦਾ ਏ। ਜਦੋਂ ਉਹ ਦੇਸ਼ ਦੇ ਦੂਰ ਦੁਰਾਡੇ, ਬਰਫੀਲੇ ਜਾਂ ਪਛੜੇ ਇਲਾਕਿਆਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਰੋਸ਼ਨ ਕਰਨ ਵਾਲੇ ਗੁਮਨਾਮ ਰਹਿਬਰਾਂ ਨੂੰ ਦੇਸ਼ ਦਾ ਵੱਡਾ ਨਾਗਰਿਕ ਸਨਮਾਨ ਲੈਂਦੇ ਦੇਖਦਾ ਏ ਤਾਂ ਉਸਨੂੰ ਸਮਝ ਆਉਂਦੀ ਏ ਕਿ ਸਫਲਤਾ ਸਿਰਫ ਵੱਡੀਆਂ ਨੌਕਰੀਆਂ ਜਾਂ ਧਨ ਦੌਲਤ ਦਾ ਨਾਮ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰਨ ਦਾ ਨਾਮ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਵੀ ਆਪਣੇ ਆਲੇ ਦੁਆਲੇ ਅੱਖਾਂ ਖੋਲ੍ਹ ਕੇ ਦੇਖੀਏ। ਸਾਡੇ ਮੁਹੱਲੇ ਵਿੱਚ, ਸਾਡੇ ਪਿੰਡ ਵਿੱਚ, ਸਾਡੇ ਸ਼ਹਿਰ ਦੇ ਕਿਸੇ ਕੋਨੇ ਵਿੱਚ ਕੋਈ ਅਜਿਹਾ ਨਿਸ਼ਕਾਮ ਸੇਵਕ ਜ਼ਰੂਰ ਹੋਏਗਾ ਜੋ ਸ਼ਾਇਦ ਪਿਛਲੇ ਕਈ ਦਹਾਕਿਆਂ ਤੋਂ ਚੁੱਪਚਾਪ ਸਮਾਜ ਭਲਾਈ ਦੇ ਕੰਮਾਂ 'ਚ ਜੁਟਿਆ ਹੋਵੇ। ਕੋਈ ਅਜਿਹਾ ਵਾਤਾਵਰਣ ਪ੍ਰੇਮੀ ਹੋਏਗਾ ਜੋ ਰੁੱਖਾਂ ਪਾਣੀਆਂ ਨੂੰ ਬਚਾ ਰਿਹਾ ਹੋਵੇ, ਜਾਂ ਕੋਈ ਅਜਿਹਾ ਦਾਨੀ ਹੋਏਗਾ ਜੋ ਬੇਸਹਾਰਾ ਜਿੰਦੜੀਆਂ ਦਾ ਸਹਾਰਾ ਬਣਿਆ ਹੋਵੇ। ਉਹ ਸ਼ਾਇਦ ਕਦੇ ਵੱਡੇ ਸ਼ਹਿਰਾਂ ਤੱਕ ਨਾ ਪਹੁੰਚ ਸਕਣ, ਸ਼ਾਇਦ ਉਹਨਾਂ ਨੂੰ ਆਨਲਾਈਨ ਫਾਰਮ ਭਰਨਾ ਵੀ ਨਾ ਆਉਂਦਾ ਹੋਵੇ, ਪਰ ਇਹ ਤੁਹਾਡਾ ਤੇ ਸਾਡਾ ਨਾਗਰਿਕ ਫਰਜ਼ ਬਣਦਾ ਏ ਕਿ ਜਦੋਂ ਵੀ ਪਦਮ ਪੁਰਸਕਾਰਾਂ ਦੀਆਂ ਨਾਮਜ਼ਦਗੀਆਂ ਸ਼ੁਰੂ ਹੋਣ ਤਾਂ ਸਰਕਾਰ ਵੱਲੋਂ ਬਣਾਏ ਗਏ ਰਾਸ਼ਟਰੀ ਪੁਰਸਕਾਰ ਪੋਰਟਲ ਤੇ ਅਸੀਂ ਉਹਨਾਂ ਦੀ ਪ੍ਰੇਰਣਾਦਾਇਕ ਕਹਾਣੀ ਜ਼ਰੂਰ ਲਿਖ ਕੇ ਭੇਜੀਏ, ਕਿਉਂਕਿ ਪੀਪਲਸ ਪਦਮਾ ਦੀ ਇਹ ਸ਼ਾਨਦਾਰ ਸਰਕਾਰੀ ਪਹਿਲ ਉਦੋਂ ਹੀ ਸੱਚੇ ਅਰਥਾਂ ਵਿੱਚ ਕਾਮਯਾਬ ਹੋਏਗੀ ਜਦੋਂ ਦੇਸ਼ ਦੇ ਹਰ ਅਣਗੌਲੇ ਨਾਇਕ ਨੂੰ ਉਸਦਾ ਬਣਦਾ ਸਨਮਾਨ ਤੇ ਹੱਕ ਮਿਲੇਗਾ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8:30 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ ਬਸ ਕੁਝ ਹੀ ਪਲਾਂ ਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਾਈ ਦੁਬਈ ਦੇ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਹਸਪਤਾਲ ਵਿਚ ਗੱਲ ਕੀਤੀ ਤੇ ਉਨ੍ਹਾਂ ਦੀ ਦਲੇਰੀ ਦੀ ਸ਼ਲਾਘਾ ਕੀਤੀ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਨੇ ਕੇਂਦਰ ਸਰਕਾਰ ਨੂੰ ਸਿਫਾਰਸ਼ਾਂ ਸੌਂਪੀਆਂ। 2030 ਤੱਕ 5 ਲੱਖ ਬਾਲ ਦੇਖਭਾਲ ਕੇਂਦਰ ਕਾਇਮ ਕਰਨਾ ਸ਼ਾਮਿਲ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਵਪਾਰ ਖਾਮੀਆਂ ਨੂੰ ਦੂਰ ਕਰਨ ਲਈ ਵਿਸ਼ਵ ਵਪਾਰ ਸੰਗਠਨ ਮੁਤਾਬਿਕ ਦ੍ਰਿਸ਼ਟੀਕੋਣ ਅਪਣਾਉਣ ਲਈ ਕਿਹਾ। ਪੰਜਾਬ ਵਿਚ BSF ਨੇ ਤਰਨ ਤਾਰਨ ਸੈਕਟਰ ਵਿਚ 2 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਹੈ ਤੇ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਫਾਈਨਲ ਵਿਚ ਚੀਨ ਨੂੰ 1-0 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਲੇਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਉਡਾਣ ਦੌਰਾਨ ਆਪਣੇ ਸਹਿ ਪਾਇਲਟ ਵੱਲੋਂ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਲੋਕਾਂ ਦੀ ਜਾਨ ਬਚਾਈ ਸੀ। ਕੈਪਟਨ ਮਛਾਰ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਤਜਰਬੇ ਬਾਰੇ ਵੇਰਵੇ ਸਹਿਤ ਗੱਲਬਾਤ ਕੀਤੀ ਅਤੇ ਦਸਿਆ ਕਿ ਉਸ ਘਟਨਾ ਦੌਰਾਨ ਉਨ੍ਹਾਂ ਨੂੰ ਕਿਸ ਚੀਜ਼ ਤੋਂ ਹਿੰਮਤ ਮਿਲੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਦਲੇਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਿਹਾ ਹੈ।
2: ਆਪ ਸਵਯਂ ਜੀਵਨ ਔਰ ਮ੃ਤਯੂ ਕੀ ਲੜਾਈ ਲੜ ਰਹੇ, ਉਸ ਸਮੇਂ ਵੀ ਆਪਣੇ ਆਪਣੇ ਜੀਵਨ ਕੀ ਪਰਵਾਹ ਨਹੀਂ ਕੀ, ਸਭੀ ਯਾਤਰੀਓ ਕੇ ਜੀਵਨ ਕੀ ਪਰਵਾਹ ਕੀ। ਔਰ ਸਬਸੇ ਬੜੀ ਬਾਤ, 140 ਕਰੋੜ ਦੇਸ਼ ਵਾਸੀਓ ਕਾ ਆਪਨੇ ਮਾਨ ਬੜਾ, ਔਰ ਇਸ ਲਈ ਮੈਂ ਹ੍ਰਦਯ ਸੇ ਗਰਵ ਅਨੁਭਵ ਕਰਤਾ।
1: ਗੱਲਬਾਤ ਦੌਰਾਨ ਭਾਵੁਕ ਕੈਪਟਨ ਸਮਿਤ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਸਭ ਤੋਂ ਵੱਡੇ ਆਦਰਸ਼ ਨੇ। ਪ੍ਰਧਾਨ ਮੰਤਰੀ ਦਾ ਫੋਨ ਆਉਣ ਤੇ ਉਨ੍ਹਾਂ ਨੇ ਖੁਸ਼ੀ ਅਤੇ

0: FIR ਵਿੱਚ 10 ਹੋਰਾਂ ਦੇ ਨਾਂ ਵੀ ਸ਼ਾਮਿਲ ਨੇ। ਕੇਂਦਰੀ ਨਾਰਕੋਟਿਕਸ ਬਿਊਰੋ CBN ਜੈਪੁਰ ਨੇ ਸ਼ਹਿਰ ਦੇ ਵਿਦੇਸ਼ੀ ਡਾਕਘਰ ਵਿੱਚ ਥਾਈਲੈਂਡ ਤੋਂ ਆਏ ਇੱਕ ਅੰਤਰਰਾਸ਼ਟਰੀ ਪਾਰਸਲ ਵਿੱਚ ਲੁਕਾ ਕੇ ਰੱਖਿਆ ਗਿਆ 1 ਕਿਲੋਗ੍ਰਾਮ ਤੋਂ ਵੱਧ ਹਾਈਡਰੋਪੋਨਿਕ ਗਾਂਜਾ ਜ਼ਬਤ ਕੀਤਾ ਏ। ਖਜ਼ਾਨਾ ਮੰਤਰਾਲੇ ਨੇ ਦੱਸਿਆ ਕਿ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ 29 ਪਾਊਚ ਵਿੱਚ ਭਰ ਕੇ ਹੋਰ ਸਮਾਨ ਦੇ ਨਾਲ ਲੁਕਾਇਆ ਗਿਆ ਸੀ। ਨਸ਼ੀਲੇ ਪਦਾਰਥਾਂ ਅਤੇ ਮਨੋਪ੍ਰਭਾਵੀ ਪਦਾਰਥਾਂ NDPS ਐਕਟ 1985 ਦੀਆਂ ਸਬੰਧਿਤ ਧਾਰਾਵਾਂ ਤਹਿਤ ਇਸ ਨੂੰ ਜ਼ਬਤ ਕੀਤਾ ਗਿਆ। ਜਾਪਾਨ ਵਿਚ ਏਸ਼ੀਆਈ ਖੇਡਾਂ ਵਿਚ ਭਾਰਤੀ ਅਥਲੀਟਾਂ ਨੇ 13ਵੇਂ ਦਿਨ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਹਾਕੀ, ਮੁੱਕੇਬਾਜ਼ੀ, ਕੁਸ਼ਤੀ ਅਤੇ ਤੀਰਅੰਦਾਜ਼ੀ ਵਿਚ ਸੋਨੇ ਦੇ 6 ਤਮਗੇ ਜਿੱਤੇ ਨੇ। ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਫਾਈਨਲ ਵਿਚ ਮੌਜੂਦਾ ਚੈਂਪੀਅਨ ਚੀਨ ਨੂੰ 1-0 ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਲਾਲ ਟੀਮ ਸਿਆਮੀ ਹਮਾਰ ਜ਼ੋਟ ਨੇ ਭਾਰਤ ਲਈ ਫੈਸਲਾ ਕੁ ਨਿਕਲੌਤਾ ਗੋਲ ਕੀਤਾ, ਜਦੋਂ ਕਿ ਗੋਲਕੀਪਰ ਸਵਿਤਾ ਪੁਨੀਆ ਨੇ ਪੈਨਲਟੀ ਸਟ੍ਰੋਕ ਤੇ ਇਕ ਅਹਿਮ ਬਚਾਅ ਕਰਕੇ ਲੀਡ ਬਰਕਰਾਰ ਰੱਖੀ ਅਤੇ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ। ਇਹ ਜਿੱਤ 44 ਸਾਲਾਂ ਵਿਚ ਏਸ਼ੀਆਈ ਖੇਡਾਂ ਵਿਚ ਔਰਤਾਂ ਦੀ ਹਾਕੀ ਦਾ ਭਾਰਤ ਦਾ ਪਹਿਲਾ ਸੋਨੇ ਦਾ ਤਮਗਾ, ਜਿਸ ਨਾਲ ਖਿਤਾਬ ਦੀ ਲੰਮੀ ਉਡੀਕ ਖਤਮ ਹੋਈ ਏ। ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨ ਸੁਜੀਤ ਕਲਕਲ ਨੇ ਮਰਦਾਂ ਦੇ 65 ਕਿਲੋਗ੍ਰਾਮ ਫ੍ਰੀ ਸਟਾਈਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ।
1: मैं सभी देशवासियों को धन्यवाद करता हूँ, उनकी दुआओं से ही ये मेडल आया। यही सोच के उतरे थे मैट पे कि भाई देश के लिए गोल्ड लाना है, और आखिरी तक मैंने उम्मीद नहीं छोड़ी और भगवान की दया से गोल्ड आया देश के लिए। अपने देशवासियों को डेडिकेट करता हूँ, क्योंकि उनकी दुआ ही सबसे ज्यादा काम आती है।
0: ਮੁੱਕੇਬਾਜ਼ੀ ਵਿਚ ਪ੍ਰਵੀਨ ਹੁੱਡਾ ਨੇ ਔਰਤਾਂ ਦੇ 65 ਕਿਲੋਗ੍ਰਾਮ ਵਰਗ ਵਿਚ ਤੇ ਅੰਕੁਸ਼ ਪੰਗਾਲ ਨੇ ਮਰਦਾਂ ਦੇ 80 ਕਿਲੋਗ੍ਰਾਮ ਵਰਗ ਵਿਚ ਸੋਨੇ ਦਾ ਤਮਗਾ ਜਿੱਤਿਆ। ਭਾਰਤ ਦੀ ਸਟਾਰ ਮੁੱਕੇਬਾਜ਼ ਲਵੀਨਾ ਬੋਰਗੋਹੇਨ ਨੇ ਵੀ ਔਰਤਾਂ ਦੇ 75 ਕਿਲੋਗ੍ਰਾਮ ਵਰਗ ਵਿਚ ਸੋਨੇ ਦਾ ਤਮਗਾ ਜਿੱਤਿਆ।
2: बहुत ज्यादा स्पेशल है ये मेडल मेरे लिए, कहीं ना कहीं मैं बॉक्सिंग छोड़ने भी वाली थी, उसके बाद से फिर से मेंटली स्ट्रांग होके आना और जीतना वो मेरे लिए बहुत बड़ी बात, और मैं सोच के आई थी कि इस बार मुझे बर्थडे पे गोल्ड मेडल ही चाहिए।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਮਗਾ ਜੇਤਿਆਂ ਨੂੰ ਵਧਾਈ ਦਿੱਤੀ ਏ। ਪੰਜਾਬ ਚ ਸੁਰਜੀਤ ਹਾਕੀ ਸੋਸਾਇਟੀ ਜਲੰਧਰ ਨੇ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਣ ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਆਖਿਰ ਚ ਖਾਸ ਖਬਰਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਾਈ ਦੁਬਈ ਦੇ ਭਾਰਤੀ ਪਾਇਲਟ ਕੈਪਟਨ ਸੁਮਿਤ ਪ੍ਰਚਾਰ ਨਾਲ ਹਸਪਤਾਲ ਵਿਚ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਦਲੇਰੀ ਦੀ ਸ਼ਲਾਘਾ ਕੀਤੀ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਨੇ ਕੇਂਦਰ ਸਰਕਾਰ ਨੂੰ ਸਿਫਾਰਸ਼ਾਂ ਸੌਂਪੀਆਂ। 2030 ਤੱਕ 5 ਲੱਖ ਬਾਲ ਦੇਖਭਾਲ ਕੇਂਦਰ ਕਾਇਮ ਕਰਨਾ ਸ਼ਾਮਿਲ। ਪੰਜਾਬ ਵਿਚ BSF ਨੇ ਤਰਨ ਤਾਰਨ ਸੈਕਟਰ ਵਿਚ 2 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਤੇ ਏਸ਼ੀਆਈ ਖੇਡਾਂ ਚ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਫਾਈਨਲ ਵਿਚ ਚੀਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਗੀਤ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਆਵਾਜ਼ ਚ।

0: you one example. The country is, everyone knows that there has to be two basic segregation, like organic, inorganic waste, wet and dry waste, hara nila, blue and green bins in which we can separate and throw. Even that minimum habit has not percolated to each and every member of the community everywhere. Though present rules, Waste Management Rules 2026, which the Supreme Court has emphasized, it talks about four segregated bins. In cities like Indore, which have gone far ahead in cleanliness, people are practicing six bins to categorize their waste so that the waste can be properly disposed of. Waste when segregated is wealth. Waste when not segregated, it's dirt, filth and disease.
1: Moving on to my last question, sir. Finally, as we look towards the next phase of India's Swachhata journey, what do you think should be the priorities now? And how can India ensure that Swachhata remains a daily habit?
0: It cannot be confined symbolically to a day or a week or a month. It must permeate into life in the families, life in the community, life in the village and the city. We cannot remain satisfied with open defecation-free villages and towns. We must clear the waste around us. We must learn to create less waste. And when we create, we must know how to scientifically dispose them up. The Swachhata does not come like that. It is social. It is cultural in nature. It has to be influenced. It has to be imbibed. It has to be triggered. It has to be told and educated.
1: Over the years, Swachh Bharat Mission has involved local communities, organizations, transforming from cleanliness drives to becoming a mission that has kept Jan Andolan alive. Thank you, Akshay Raut, sir, for discussing your insightful thoughts on Swachh Bharat Mission.
0: Thank you very much.
2: You were listening to a discussion on Swachh Bharat to Swachhata as a Jan Andolan. The participants were Akshay Raut, former Director General Swachh Bharat Mission, and Shreya Pathak, anchor. This program was produced and presented by the News Services Division of Akashvani. You can listen to it on our mobile app, News on EIR. This program is also available on our YouTube channel, News on EIR Official.
3: Spotlight. ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 9:30 ਹੋ ਰਹੇ ਨੇ। ਹੁਣ ਪੇਸ਼ ਹੈ ਰੂਬਰੂ ਪ੍ਰੋਗਰਾਮ 'ਚ ਰੰਗਮੰਚ ਤੇ ਫਿਲਮ ਅਦਾਕਾਰਾ ਜਤਿੰਦਰ ਕੌਰ ਨਾਲ ਹੋਈ ਮੁਲਾਕਾਤ।
4: ਪ੍ਰੋਗਰਾਮ 'ਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਵੀ ਅੱਜ ਦੇ ਇਸ ਪ੍ਰੋਗਰਾਮ 'ਚ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਸ ਦੇ ਬਾਰੇ ਜ਼ਿਕਰ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਵੈਸੇ ਉਹ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ। ਜਿਹੜੇ ਥੀਏਟਰ ਨਾਲ ਜੁੜੇ ਹੋਏ ਨੇ ਉਹ ਇਸ ਨਾਮ ਤੋਂ ਭਲੀ ਭਾਂਤੀ ਜਾਣੂ ਹੋਣਗੇ ਕਿ ਜਤਿੰਦਰ ਕੌਰ ਸੱਚਮੁੱਚ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ। ਜਤਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਖੁਸ਼ ਆਮਦੀਦ ਪ੍ਰੋਗਰਾਮ 'ਚ।
5: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
4: ਜਤਿੰਦਰ ਕੌਰ ਥੀਏਟਰ ਨਾਲ ਕਦੋਂ ਕੁ ਜੁੜੀ ਸੀ?
5: ਮੈਨੂੰ ਅੱਜ 50 ਸਾਲ ਹੋ ਗਏ ਥੀਏਟਰ ਨਾਲ ਜੁੜਿਆ।
4: ਵਾਹ, ਯਾਨੀ ਕਿ ਤੁਹਾਡੀ ਥੀਏਟਰ ਨਾਲ ਜੁੜਨ ਦੀ ਗੋਲਡਨ ਜੁਬਲੀ ਹੋ ਚੁੱਕੀ ਹੈ ਜੀ।
5: ਬਿਲਕੁਲ ਬਿਲਕੁਲ ਹੋ ਚੁੱਕੀ ਹੈ ਜੀ, ਮੈਨੂੰ ਪੂਰੇ 50 ਸਾਲ ਹੋ ਗਏ ਹੈ। ਮੈਂ ਜਦੋਂ ਇਹ ਕੰਮ ਸ਼ੁਰੂ ਕੀਤਾ ਹੈ, ਬਸ ਉਸ ਤੋਂ ਬਾਅਦ ਫਿਰ ਮੈਂ ਅਗਾਂਹ ਤੁਰਦੀ ਰਹੀ।
4: ਤੇ ਜੇ ਆਪਾਂ ਜਤਿੰਦਰ ਦੇ ਬਚਪਨ ਵੱਲ ਝਾਤ ਮਾਰੀਏ, ਕਿੱਥੇ ਜੰਮੀ, ਕਿੱਥੇ ਪਲੀ, ਕਿੱਥੇ ਸਿੱਖਿਆ ਹਾਸਲ ਕੀਤੀ?
5: ਮੈਂ ਅੰਮ੍ਰਿਤਸਰ ਵਿੱਚ ਹੀ ਜੰਮੀ ਤੇ ਅੰਮ੍ਰਿਤਸਰ 'ਚ ਹੀ ਵੱਡੀ ਹੋਈ ਹਾਂ। ਸਿੱਖਿਆ ਬਹੁਤ ਜ਼ਿਆਦਾ ਮੇਰੀ ਨਹੀਂ ਹੈ, ਮੈਂ BA ਤੋਂ ਵੀ ਥੱਲੇ ਰਹਿ ਗਈ ਤੇ ਸ਼ਾਇਦ ਕੁਛ ਪ੍ਰੋਬਲਮਸ ਕਰਦੀਆਂ ਹੋਣ ਕਰਕੇ ਸ਼ਾਇਦ ਮੇਰੇ ਫਾਦਰ ਦੀ ਡੈਥ ਬਹੁਤ ਬਹੁਤ ਜਲਦੀ ਹੋ ਗਈ ਸੀ, 50 ਸਾਲ ਦੀ ਉਮਰ ਵਿੱਚ ਹੀ। ਤੇ ਸ਼ਾਇਦ ਸਾਨੂੰ ਕੁਛ ਔਖਿਆਈਆਂ ਦਾ ਸਾਹਮਣਾ ਕਰਨਾ ਪਿਆ, ਜਿਹਦੇ ਕਰਕੇ ਪੜ੍ਹਾਈ ਵਿੱਚ ਹੀ ਰਹਿ ਗਈ।
4: ਅੱਛਾ ਜੀ, ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਤੇ ਤੁਹਾਡਾ ਕਿੰਨਵਾਂ ਨੰਬਰ?
5: ਪਰਿਵਾਰ ਜਿਵੇਂ ਪਿਛਲੀ ਤਰ੍ਹਾਂ ਵੱਡੇ ਵੱਡੇ ਪਰਿਵਾਰ ਹੁੰਦੇ ਸੀ, ਚਾਰ ਭੈਣਾਂ ਚਾਰ ਭਰਾ
4: ਜੀ,
5: ਤੇ ਮੇਰਾ 5ਵਾਂ ਨੰਬਰ ਹੈ।
4: ਅੱਛਾ ਜੀ, ਤੇ ਜਤਿੰਦਰ ਜੀ ਭੈਣ ਭਰਾ ਕਿੰਨਾ ਕੁ ਆਪਸ 'ਚ ਲੜਾਈ ਕਰਦੇ ਹੁੰਦੇ ਸੀ ਛੋਟੇ ਹੁੰਦੇ?
5: ਜਦੋਂ ਹੋਸ਼ ਸੰਭਾਲੀ ਆ ਉਦੋਂ ਤੇ ਸਾਨੂੰ ਆਪੋ ਆਪਣੇ ਫਿਕਰ ਹੀ ਪੈ ਗਿਆ ਫਾਦਰ ਦੀ ਡੈਥ ਤੋਂ ਬਾਅਦ ਕਿ ਅਸੀਂ ਸਭ ਨੇ ਰਲ ਕੇ ਮਿਹਨਤ ਕਰਨੀ ਹੈ ਤੇ ਇਸ ਘਰ ਨੂੰ ਸਾਂਭਣਾ।
4: ਅੱਛਾ ਜੀ,
5: ਤੇ ਉਸ ਤੋਂ ਪਹਿਲਾਂ ਦਾ ਤੇ ਬਚਪਨਾ ਬਹੁਤਾ ਯਾਦ ਵੀ ਨਹੀਂ ਹੈ ਤੇ ਜਦੋਂ ਦੀ ਮੈਂ ਯਾਦ ਕਰਦੀ

0: ਉਦੋਂ ਤਾਂ ਲੱਗਦਾ ਕਿ ਬਸ ਮਿਹਨਤ ਹੀ ਮਿਹਨਤ, ਮਿਹਨਤ ਹੀ ਮਿਹਨਤ ਕਰੀ ਜਾ ਰਹੇ ਹੋ।
1: ਯਾਨੀ ਕਿ ਮਿਹਨਤ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣਾ ਲਿਆ। ਤੁਹਾਡੇ ਵਾਂਗ ਹੀ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਮਿਹਨਤ ਨੂੰ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣਾਇਆ।
0: ਬਿਲਕੁਲ ਜੀ।
1: ਥੀਏਟਰ ਨਾਲ ਜੁੜਨ ਦਾ ਕਿਵੇਂ ਮੌਕਾ ਮਿਲਿਆ?
0: ਥੀਏਟਰ ਨਾਲ ਜੁੜਨ ਦਾ ਮੌਕਾ ਇਸ ਤਰ੍ਹਾਂ ਬਣਿਆ ਕਿ ਮੇਰੇ ਅੰਦਰ ਕਈ ਵਾਰੀ ਕੁਝ ਸੁਣਦਾ ਰਹਿੰਦਾ ਸੀ ਕਿ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਜਾਂ ਕੁੜੀਆਂ ਨੂੰ ਕਿਉਂ ਅੰਦਰ ਇੰਨਾ ਬੰਦ ਕੀਤਾ ਜਾਂਦਾ, ਉਹਨਾਂ ਤੇ ਇੰਨੀਆਂ ਪਾਬੰਦੀਆਂ ਕਿਉਂ ਲਾਈਆਂ ਜਾਂਦੀਆਂ ਨੇ, ਮੁੰਡਿਆਂ ਨੂੰ ਕੁਛ ਨਹੀਂ ਕਹਿੰਦੇ, ਜੇ ਬਾਰੀ ਵਿੱਚ ਤੁਸੀਂ ਥੋੜੀ ਦੇਰ ਖੜੋਤੇ ਹੋ ਤੇ ਤਾਂ ਤੁਹਾਨੂੰ ਵਰਜਿਆ ਜਾਂਦਾ ਵੈ, ਜੇ ਤੁਸੀਂ ਬਾਜ਼ਾਰ ਚੁੰਨੀ ਨੂੰ ਚੰਗੀ ਤਰ੍ਹਾਂ ਖੋਲ ਕੇ ਨਹੀਂ ਲਿਆ ਤਾਂ ਵਰਜਿਆ ਜਾਂਦਾ। ਉਹ ਇੱਕ ਅੱਗ ਜਿਹੀ ਸੀ ਮੇਰੇ ਅੰਦਰ ਸੁਲਗ ਰਹੀ ਤੇ ਮੇਰਾ ਜੀ ਕਰਦਾ ਹੁੰਦਾ ਸੀ ਸਾਰੀ ਭੜਾਸ ਕਿਤੇ ਕੱਢਾਂ
1: ਜੀ,
0: ਤੇ ਉਹ ਕੱਢਣ ਲਈ ਕੋਈ ਜਗ੍ਹਾ ਤੇ ਚਾਹੀਦੀ ਸੀ। ਉਹਦੇ ਲਈ ਫਿਰ ਮੈਨੂੰ ਕਿਸੇ, ਮੇਰੀ ਕੋਈ ਫਰੈਂਡ ਸੀ, ਉਹਨੇ ਮੈਨੂੰ ਰਸਤਾ ਦਿਖਾਇਆ ਕਿ ਇੱਥੇ ਗੁਰਸ਼ਰਨ ਭਾਅ ਜੀ ਹੈਗੇ ਨੇ ਅੰਮ੍ਰਿਤਸਰ ਦੇ ਵਿੱਚ, ਉਹ ਥੀਏਟਰ ਕਰਦੇ ਨੇ, ਤੇ ਉਹਨਾਂ ਨੇ ਮੈਨੂੰ ਉਹਦੇ ਨਾਲ ਮਿਲਾਇਆ, ਉਹਨਾਂ ਦੇ ਨਾਲ ਮਿਲਾਇਆ
1: ਜੀ।
0: ਤੇ ਜਦੋਂ ਮੈਂ ਉਹਨਾਂ ਦੇ ਕੋਲ ਮਿਲਣ ਗਈ ਹਾਂ ਤਾਂ ਉਹਨਾਂ ਨੂੰ ਦੱਸਿਆ ਸਾਰਾ ਕੁਛ ਕਿ ਮੈਨੂੰ ਬੜਾ ਸ਼ੌਕ ਹੈ, ਮੈਂ ਕੁਝ ਕਰਨਾ ਚਾਹੁੰਦੀ ਹਾਂ ਸਟੇਜ ਤੇ, ਕੁਝ ਕਹਿਣਾ ਚਾਹੁੰਦੀ ਹਾਂ। ਤੇ ਉਹਨਾਂ ਕੋਲ ਉਦੋਂ ਕੁੜੀ ਤਾਂ ਕੋਈ ਵੀ ਨਹੀਂ ਸੀ ਹੈਗੀ ਤੇ ਨਾ ਹੀ ਕੁੜੀਆਂ ਹੁੰਦੀਆਂ ਸੀਗੀਆਂ, ਉਹਨਾਂ ਦੀ ਮਿਸਿਜ਼ ਹੈ ਉਹ ਕਦੀ ਕਦਾਂ ਪਲੇ ਕਰਦੀ ਹੁੰਦੀ ਸੀ ਉਹਨਾਂ ਦੇ ਨਾਲ
1: ਜੀ।
0: ਤੇ ਉਸ ਤੋਂ ਬਾਅਦ ਮੈਂ ਫਿਰ ਉਹਨਾਂ ਨੂੰ ਜੁਆਇਨ ਕਰ ਲਿਆ
1: ਜੀ। ਤੇ ਗੁਰਸ਼ਰਨ ਭਾਜੀ ਕੋਲੋਂ ਤੁਹਾਨੂੰ ਥੀਏਟਰ ਦੇ ਬਹੁਤ ਸਾਰੇ ਗੁਰ ਸਿੱਖਣ ਨੂੰ ਮਿਲੇ ਹੋਣਗੇ।
0: ਗੁਰਸ਼ਰਨ ਭਾਜੀ ਦਾ ਥੀਏਟਰ ਬਹੁਤ ਸਿੱਧਾ ਸਾਦਾ ਸੀਗਾ, ਆਮ ਲੋਕਾਂ ਲਈ ਥੀਏਟਰ ਸੀ, ਉਹਦੇ ਵਿੱਚ ਬਹੁਤ ਸਿੱਖਣ ਵਾਲੀ ਗੱਲ ਕੋਈ ਨਹੀਂ ਸੀ ਹੈਗੀ। ਉਹ ਸਭ ਤੋਂ ਜ਼ਿਆਦਾ ਤੇ ਸਿਖਾਉਂਦੇ ਹੁੰਦੇ ਸੀ ਕਿ ਉੱਚੀ ਆਵਾਜ਼, ਕਿਉਂਕਿ ਉਹਨਾਂ ਦਾ ਮੇਨ ਪਰਪਸ ਸੀ ਕਿ ਜਾ ਕੇ ਪਿੰਡਾਂ ਦੇ ਵਿੱਚ ਕਰਨਾ, ਤੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੀਆਂ ਸਮੱਸਿਆਵਾਂ ਜਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ ਉਹ ਮੈਂ ਜਾ ਕੇ ਲੋਕਾਂ ਤੱਕ ਕਰਨੀਆਂ ਨੇ, ਦੱਸਣੀਆਂ ਨੇ ਉਹਨਾਂ ਦੇ ਹੱਕ ਕੀ ਨੇ, ਉਹਨਾਂ ਦੇ ਫਰਜ਼ ਕੀ ਨੇ, ਉਹ ਸਮਝਾਉਂਦੇ ਹੁੰਦੇ ਸੀ ਮੇਨ। ਤੇ ਬਾਕੀ ਤੇ ਕੋਈ ਖਾਸ ਗੱਲ ਨਹੀਂ ਸੀ ਹੁੰਦੀ, ਤੇ ਅੰਦਰ ਤੇ ਮੇਰੇ ਇਹ ਚੀਜ਼ ਮਗਦੀ ਰਹਿੰਦੀ ਸੀ ਕਿ ਮੈਂ ਕੁਝ ਬੋਲਣਾ ਚਾਹੁੰਦੀ ਹਾਂ, ਤੇ ਬੋਲਣ ਦਾ ਤਰੀਕਾ ਕੁਝ ਉਹਨਾਂ ਨੇ ਸਮਝਾਤਾ, ਕੁਝ ਮੇਰੇ ਅੰਦਰ ਆਪਣੇ ਆਪ ਆਇਆ
1: ਜੀ,
0: ਤੇ ਮੈਂ ਬਸ ਸਿੱਖਦੀ ਗਈ ਤੇ ਕਰਦੀ ਗਈ।
1: ਯਾਨੀ ਕਿ ਗੁਰਸ਼ਰਨ ਭਾਜੀ ਨੁੱਕੜ ਨਾਟਕ ਦੇ ਨਾਲ ਉਹਨਾਂ ਨੇ ਸਾਂਝ ਪਾਈ ਹੋਈ ਸੀ, ਤੁਹਾਨੂੰ ਵੀ ਉੱਧਰ ਤੋਰਿਆ ਤੇ ਤੁਸੀਂ ਵੀ ਸਿੱਖਦੇ ਗਏ। ਯਾਦ ਹੈ ਕੋਈ ਪਹਿਲਾ ਨਾਟਕ ਕਿਹੜਾ ਕੀਤਾ ਸੀ?
0: ਜੀ, ਮੈਂ ਜਦੋਂ ਗੁਰਸ਼ਰਨ ਭਾਜੀ ਕੋਲ ਗਈ ਆ, ਮੈਨੂੰ ਜਦੋਂ ਮਿਲਾਇਆ ਗਿਆ ਗੁਰਸ਼ਰਨ ਭਾਜੀ ਨਾਲ, ਉਸ ਸਮੇਂ ਵੀ ਉਹਨਾਂ ਦਾ ਕੋਈ ਸ਼ੋਅ ਸੀਗਾ ਨਹਿਰ ਦੇ ਦਫ਼ਤਰ ਚ
1: ਜੀ,
0: ਤੇ ਮੈਨੂੰ ਜਦੋਂ ਉਹਨਾਂ ਨੇ ਵੇਖਿਆ ਕਿ ਇਹਨੂੰ ਬੜਾ ਸ਼ੌਂਕ ਹੈ, ਤੇ ਉਹਨਾਂ ਨੇ ਜਾਂਦੇ ਹੀ ਮੈਨੂੰ ਕਿਹਾ ਕਿ ਅਸੀਂ ਇੱਕ ਪਲੇ ਕਰ ਰਹੇ ਹਾਂ ਅਟੈਚੀ ਕੇਸ, ਉਹਦੇ ਚ ਇੱਕ ਛੋਟਾ ਜਿਹਾ ਰੋਲ ਹੈ, ਮੈਂ ਤੈਨੂੰ ਹੁਣੇ ਤਿਆਰ ਕਰਵਾਉਣਾ, ਤੂੰ ਹੁਣੇ ਕਰ ਜਾ।
1: ਅੱਛਾ ਜੀ।
0: ਉਹਨਾਂ ਨੇ ਮੈਨੂੰ ਉਹ ਰੋਲ ਦਿੱਤਾ, ਮੈਂ ਉਹ ਤਿਆਰ ਵੀ ਕਰ ਲਿਆ। ਇਹ ਹੈ ਕਿ ਪਹਿਲੀ ਵਾਰ ਸੀ ਉਹ ਮੇਰੀ ਸਟੇਜ ਤੇ, ਮੈਨੂੰ ਲੱਤਾਂ ਵਿੱਚ ਥੋੜੀ ਕੰਪਨ ਸੀ, ਕੰਬ ਰਹੀ ਸਾਂ, ਪਰ ਮੈਂ ਘਰ ਆਈ।
1: ਅੱਛਾ ਜੀ।
0: ਔਰ ਉਸ ਤੋਂ ਬਾਅਦ ਤੇ ਫਿਰ ਮੈਂ ਇੰਨੀ ਦਲੇਰ ਹੋ ਗਈ ਕਿ ਮੈਂ ਤੇ ਅੱਜ ਸਟੇਜ ਇਹ ਥੀਏਟਰ ਵੇਖਣ ਆਈ ਹਾਂ, ਇਹਨਾਂ ਨੂੰ ਪਹਿਲੀ ਵਾਰੀ ਮਿਲੀ ਆ, ਔਰ ਇਹਨਾਂ ਨੇ ਅੱਜ ਮੇਰੇ ਕੋਲੋਂ ਥੀਏਟਰ ਕਰਵਾ ਲਿਆ, ਤੇ ਇਹਦੇ ਨਾਲ ਮੇਰਾ ਹੌਸਲਾ ਜਿਹੜਾ ਸੀ ਉਹ ਬਹੁਤ ਵੱਧ ਗਿਆ। ਉਸ ਪਲੇ ਦਾ ਨਾਮ ਹੀ ਸੀ ਅਟੈਚੀ ਕੇਸ।
1: ਅੱਛਾ,
0: ਕਰਕੇ ਆਈ
1: ਸੀ। ਲੋਕਾਂ ਨੇ ਬਹੁਤ ਪਸੰਦ ਕੀਤਾ?
0: ਹਾਂਜੀ, ਪਸੰਦ ਵੀ ਕੀਤਾ, ਲੋਕਾਂ ਨੂੰ ਹੈਰਾਨੀ ਵੀ ਹੋਈ ਵੀ ਕੋਈ ਕੁੜੀ ਪਲੇ ਦੇ ਵਿੱਚ ਆ ਗਈ ਹੈ। ਉਦੋਂ ਪਬਲਿਕ ਰਿਲੇਸ਼ਨ ਦੇ ਪ੍ਰੋਗਰਾਮ ਹੁੰਦੇ ਹੁੰਦੇ ਸੀ, ਤੇ ਉਹਦੇ ਵਿੱਚ ਮੁੰਡੇ ਕੁੜੀਆਂ ਬਣਦੇ ਹੁੰਦੇ ਸੀ, ਕੁੜੀਆਂ ਤੇ ਹੁੰਦੀਆਂ ਨਹੀਂ ਸੀ, ਨਾ ਇਸ ਚੀਜ਼ ਨੂੰ ਚੰਗਾ ਸਮਝਿਆ ਜਾਂਦਾ ਸੀ, ਨਾ ਕੋਈ ਸਟੇਜ ਵੱਲ ਆਉਣ ਦਿੰਦਾ ਸੀ। ਅਸੀਂ ਮਿਡਲ ਕਲਾਸ ਦੇ ਲੋਕ ਜਿਹੜੇ ਆ ਉਹ ਤੇ ਖਾਸ ਤੌਰ ਤੇ
1: ਜੀ
0: ਉਹ ਨਿਸ਼ਾਨਾ ਬਣਦੇ ਸੀ ਵੀ ਇਹ ਤੇ ਲਾਈਨ ਹੀ ਅੱਛੀ ਨਹੀਂ ਹੈ
1: ਜੀ,
0: ਇਹਦੇ ਵਿੱਚ ਕੋਈ ਕੁੜੀ ਜਾਵੇ ਕੰਮ ਕਰਨ, ਤੇ ਉਹਨਾਂ ਨੂੰ ਟੋਕਣ ਵਾਲਿਆਂ ਨੂੰ ਜਾਂ ਵੇਖਣ ਵਾਲਿਆਂ ਇੰਝ ਲੱਗਦਾ ਸੀ ਇਹਦਾ ਇੰਝ ਥੀਏਟਰ ਚ ਕੰਮ ਕਰਨਾ, ਇਹਨੂੰ ਵੇਖ ਕੇ ਕਿਤੇ ਸਾਡੀਆਂ ਕੁੜੀਆਂ ਨਾ ਖਰਾਬ ਹੋਈ।
1: ਅੱਛਾ ਜੀ। ਯਾਨੀ ਕਿ ਉਦੋਂ ਲੋਕਾਂ ਦੀ
0: ਸੋਚ ਬਹੁਤ ਹੀ ਪਿੱਛੇ ਸੀ, ਬਹੁਤ ਜ਼ਿਆਦਾ ਪਿੱਛੇ ਸੀ,
1: ਪਹਿਲਾਂ ਦੀ
0: 50 ਸਾਲ ਪਿੱਛੇ ਤੁਸੀਂ ਜਾਓ ਤੇ ਸਮਾਂ ਬਹੁਤ ਪਿੱਛੇ ਜਾਂਦਾ ਹੈ। ਤੇ ਕਿਉਂਕਿ ਮੈਂ ਮੇਰੇ ਅੰਦਰ ਇੱਕ ਜਜ਼ਬਾ ਸੀ ਕੁਛ ਕਹਿਣ ਦਾ, ਕੁਝ ਕਰ ਗੁਜ਼ਰਨ ਦਾ, ਔਰ ਫਿਰ ਉਸ ਤੋਂ ਬਾਅਦ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਬੜਾ ਕਰਨਾ ਪਿਆ, ਮੈਨੂੰ ਲੋਕਾਂ ਦਾ ਰੋਸ, ਲੋਕਾਂ ਦਾ ਗੁੱਸਾ, ਪਰ ਮੈਂ ਹੀ ਬਾਗੀ ਹੋ ਗਈ ਹੋਈ ਸਾਂ
1: ਵੀ ਮੈਂ ਕਰਨਾ ਤੇ
0: ਕਰਨਾ, ਕਿਉਂਕਿ
1: ਪਰਿਵਾਰਕ ਮੈਂਬਰਾਂ ਦਾ ਕੀ?
0: ਨਹੀਂ, ਪਰਿਵਾਰਕ ਮੈਂਬਰਾਂ ਨੇ ਕੋਈ ਰੁਕਾਵਟ ਨਹੀਂ ਪਾਈ
1: ਜੀ।
0: ਮੇਰੀ ਮੰਮੀ ਨੂੰ ਵੀ ਥੋੜਾ ਬਹੁਤਾ ਸ਼ੌਂਕ ਸੀ, ਪਰ ਉਹ ਕੋਈ ਗਾਣੇ ਗੁਣੇ ਗਾਉਂਦੇ ਹੁੰਦੇ ਸੀ ਆਪਣੇ ਵਿਆਹਾਂ ਵਿੱਚ ਲੰਮੇ ਗਾਉਣ, ਜਿਵੇਂ ਸਹੇਲੀਆਂ ਸੁਹੇਲੀਆਂ ਬੈਠ ਕੇ ਗਾਉਂਦੀਆਂ ਨੇ, ਹੋਰ ਕੋਈ ਇਹੋ ਜਿਹਾ ਸ਼ੌਂਕ ਨਹੀਂ ਸੀ ਐਡਾ ਕਗਾ, ਪਰ ਮੈਨੂੰ ਸੀ ਜ਼ਿਆਦਾ
1: ਜੀ। ਤੁਹਾਨੂੰ ਹੱਲਾਸ਼ੇਰੀ ਦਿੱਤੀ ਪਰਿਵਾਰਕ ਮੈਂਬਰ?
0: ਬਿਲਕੁਲ। ਔਰ ਮੈਨੂੰ ਗੁਰਸ਼ਰਨ ਭਾਜੀ ਨੂੰ ਜਦੋਂ ਮੈਂ ਜਾ ਕੇ ਕੋਈ

0: ਆਪਣਾ ਜੇ ਕਦੇ ਦੁੱਖੜਾ ਰੋਇਆ ਵੀ ਹੈ ਕਿ ਭਾਜੀ ਲੋਕੀ ਇਹ ਕਹਿੰਦੇ ਨੇ ਜਾਂ ਇਹ ਕਹਿੰਦੇ ਨੇ ਜਿਸ ਤਰ੍ਹਾਂ ਬੋਲਦੇ ਨੇ ਮੇਰੀ ਬਾਬਤ ਗਲਤ ਬੜਾ ਬੋਲਦੇ ਨੇ ਤੇ ਕਹਿੰਦੇ ਸੀ ਬੇਟਾ ਤੁਹਾਡੀ ਜ਼ਿੰਦਗੀ ਹੈ ਇਹਨੂੰ ਖੁਦ ਆਪਣੇ ਤਰੀਕੇ ਨਾਲ ਜੀਣਾ ਸਿੱਖੋ
1: ਜੀ
0: ਤੇ ਜਿਹੜੇ ਹੱਕ ਤੁਸੀਂ ਕਹਿੰਦੇ ਹੋ ਤੁਹਾਨੂੰ ਕਿਸੇ ਨੇ ਪਰੋਸ ਕੇ ਨਹੀਂ ਦੇਣੇ ਥਾਲੀ ਚ
1: ਚਲੋ
0: ਇਹਨੂੰ ਖੋਲੋ ਇਹ ਲੈਣੇ ਪੈਣੇ ਆ ਤੇ ਫਿਰ ਤੁਸੀਂ ਕੁਛ ਕਰ ਸਕਦੇ ਹੋ ਇਹ ਵੇਖੋ ਕਿ ਤੁਸੀਂ ਕੀ ਕਰਨਾ ਆਪਣੇ ਢੰਗ ਨਾਲ ਜੀਣਾ ਜਾਂ ਲੋਕਾਂ ਦੇ ਢੰਗ ਨਾਲ ਜੀਣਾ ਤੇ ਮੈਨੂੰ ਇਹੋ ਹੀ ਲੱਗਾ ਕਿ ਜ਼ਿੰਦਗੀ ਤੇ ਮੇਰੀ ਹੈ ਮੈਂ ਲੋਕਾਂ ਦੇ ਢੰਗ ਨਾਲ ਕਿਉਂ ਜੀਆਂ ਮੈਂ ਆਪਣੇ ਢੰਗ ਨਾਲ ਜੀਣਾ ਚਾਹੁੰਦੀ ਹਾਂ ਬਸ ਇਸੇ ਚੀਜ਼ ਦੇ ਨਾਲ ਮੈਂ ਲੋਕਾਂ ਦਾ ਮੁਕਾਬਲਾ ਕਰਦੀ ਰਹੀ ਜਾਂ ਲੋਕਾਂ ਦੀਆਂ ਸੁਣਦੀ ਵੀ ਰਹੀ ਜਾਂ ਇਕੱਲਿਆਂ ਬੈਠ ਕੇ ਬੜਾ ਇਹਨੂੰ ਸੋਚ ਵਿਚਾਰ ਕੇ ਰੋਂਦੀ ਵੀ ਰਹੀ ਕਦੀ ਜੀ ਕਰੇ ਇਹਨੂੰ ਛੱਡ ਜਾਵਾਂ ਕਦੀ ਜੀ ਕਰੇ ਮੈਂ ਇੱਥੋਂ ਤੱਕ ਆ ਗਈ ਹਾਂ ਫਿਰ ਛੱਡ ਜਾਵਾਂ ਫਿਰ ਹਾਰ ਮੰਨ ਜਾਵਾਂ ਪਰ ਮੈਂ ਪਿੱਛੇ ਮੁੜ ਕੇ ਵੇਖਿਆ ਨਹੀਂ ਅਗਾਂਹ ਅਗਾਂਹ ਤੁਰਦੀ ਰਹੀ ਹਾਂ ਹੌਸਲੇ ਮੇਰੇ ਬੁਲਾਉਂਦੇ ਰਹੇ
1: ਕਿਆ ਬਾਤ ਹੈ ਜੀ ਕਹਿੰਦੇ ਨੇ ਕਿ ਜੇ ਇੱਕ ਲਗਨ ਹੋਵੇ ਨਾ ਤੇ ਫਿਰ ਬੰਦਾ ਅੱਗੇ ਹੀ ਅੱਗੇ ਵੱਧਦਾ ਜਾਂਦਾ ਤੇ ਆਪਣੀ ਮੰਜ਼ਿਲ ਵੱਲ ਪਹੁੰਚ ਹੀ ਜਾਂਦਾ ਮੰਜ਼ਿਲ ਪ੍ਰਾਪਤ ਕਰਕੇ ਹੀ ਸਾਰਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਬੜਾ ਫਖਰ ਮਹਿਸੂਸ ਕਰਦੀ ਹੈ ਕਿ ਅਸੀਂ ਇੱਕ ਮਹਾਨ ਕਲਾਕਾਰ ਜਤਿੰਦਰ ਕੌਰ ਦੇ ਨਾਲ ਕੰਮ ਕੀਤਾ ਜਦੋਂ ਜਤਿੰਦਰ ਕੌਰ ਨਵੀਂ ਨਵੀਂ ਆਈ ਸੀ ਉਹਨੂੰ ਕਿੱਦਾਂ ਫਖਰ ਹੋ ਰਿਹਾ ਸੀ ਕਿਹੜੇ ਕਿਹੜੇ ਨਾਮਵਰ ਕਲਾਕਾਰਾਂ ਦੇ ਨਾਲ ਉਸਨੇ ਕੰਮ ਕੀਤਾ
0: ਥੀਏਟਰ ਤੇ ਉਹਨੂੰ ਹੈ ਹੀ ਨਹੀਂ ਸੀ ਬਿਲਕੁਲ
1: ਜੀ
0: ਮੇਰੇ ਲਈ ਤੇ ਉਸ ਵੇਲੇ ਗੁਰਸ਼ਰਨ ਭਾਜੀ ਨਾਮਵਰ ਸਨ
1: ਜੀ
0: ਹੋਰ ਤੇ ਕੋਈ ਵੀ ਨਹੀਂ ਸੀ ਹੈਗਾ
1: ਜੀ
0: ਤੇ ਅੰਮ੍ਰਿਤਸਰ ਦੇ ਵਿੱਚ ਥੀਏਟਰ ਸ਼ੁਰੂ ਹੀ ਅਸੀਂ ਕੀਤਾ ਸੀ ਬਾਅਦ ਵਿੱਚ ਥੀਏਟਰ ਜਿਹੜਾ ਵੈ ਹੁਣ ਇਸ ਵੇਲੇ ਥੀਏਟਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਹੋਇਆ ਤੇ ਉਸ ਵਕਤ ਜਿਹੜਾ 50 ਸਾਲ ਪਹਿਲਾਂ ਜੇ ਤੁਸੀਂ ਜਾਂਦੇ ਹੋ ਤੇ ਥੀਏਟਰ ਹੈ ਹੀ ਨਹੀਂ ਸੀ ਨਾ ਕੋਈ ਕੁੜੀਆਂ ਸੀ ਫਿਰ ਉਸ ਥੀਏਟਰ ਕਰਦਿਆਂ ਕਰਦਿਆਂ ਮੈਨੂੰ ਕੁਝ ਮੌਕਾ ਬਣਿਆ ਥੀਏਟਰ ਕਰਦਿਆਂ ਕਰਦਿਆਂ ਟੀਵੀ ਕਰਦਿਆਂ ਕਰਦਿਆਂ ਬਲਰਾਜ ਸਾਹਨੀ ਜੀ ਦੇ ਨਾਲ ਜਸਪਾਲ ਪੱਟੀ ਦੇ ਨਾਲ ਮੇਹਰ ਮਿੱਤਲ ਨਾਲ ਹਰਭਜਨ ਜੱਬਲ ਹਰਜੀਤ ਸਿੰਘ ਸੁਰਿੰਦਰ ਸਾਹਨੀ ਹੈ ਜਿਹੜੇ ਇੱਥੇ ਨੇ
1: ਟੀਵੀ
0: ਤੇ ਦੂਰਦਰਸ਼ਨ ਤੇ ਕੇਵਲ ਧਾਲੀਵਾਲ ਗੁਰਪ੍ਰੀਤ ਘੁੱਗੀ ਜਗਦੀਸ਼ ਸਚਦੇਵਾ ਇਹਨਾਂ ਸਾਰਿਆਂ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਬਣਿਆ
1: ਵਾਹ ਜੀ ਵਾਹ ਯਾਨੀ ਕਿ ਤੁਸਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਤੇ ਤੁਸਾਂ ਨੇ ਫਖਰ ਮਹਿਸੂਸ ਕੀਤਾ ਤੇ ਉਹਨਾਂ ਨੂੰ ਫਖਰ ਹੋ ਰਿਹਾ ਕਿ ਉਹਨਾਂ ਨੇ ਜਤਿੰਦਰ ਕੌਰ ਦੇ ਨਾਲ ਕੰਮ ਕੀਤਾ ਅੱਛਾ ਦੂਰਦਰਸ਼ਨ ਦੇ ਨਾਲ ਅਚਾਨਕ ਹੀ ਸਾਂਝ ਪੈ ਗਈ ਸੀ ਕਿ ਜਾਂ ਡੈਲੀਬਰੇਟਲੀ ਸੋਚ ਸਮਝ ਕੇ ਇੱਧਰ ਆਏ ਸੀ
0: ਨਹੀਂ ਥੀਏਟਰ ਤੇ ਮੈਂ ਬਹੁਤ ਕਰਦੀ ਸਾਂ ਤੇ ਜਦੋਂ ਫਿਰ ਇਹ ਪਤਾ ਲੱਗਾ ਵੀ ਇਹ ਸਾਡੇ ਜਲੰਧਰ ਆਪਣਾ ਦੂਰਦਰਸ਼ਨ ਵੀ ਆ ਰਿਹਾ ਉਹਦੇ ਲਈ ਆਡੀਸ਼ਨ ਹੋ ਰਹੀ ਸੀ ਦਿੱਲੀ ਦਿੱਲੀ ਅਸੀਂ ਇੱਕ ਪਲੇਅ ਕਰਨ ਗਏ ਹੋਏ ਸਾਂ ਉੱਥੇ ਸਾਨੂੰ ਉਹ ਥੀਏਟਰ ਦੇ ਡਾਇਰੈਕਟਰ ਮਿਲੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਅਸੀਂ ਪੰਜਾਬੀ ਦਾ ਉੱਥੇ ਜਲੰਧਰ ਚੈਨਲ ਸ਼ੁਰੂ ਕਰਨਾ ਤੇ ਤੁਸੀਂ ਆਡੀਸ਼ਨ ਦਿਓ
1: ਜੀ
0: ਫਿਰ ਅਸੀਂ ਆਡੀਸ਼ਨ ਦਿੱਤੀ ਹੈ ਉੱਥੇ ਦਿੱਲੀ ਜਾ ਕੇ ਆਡੀਸ਼ਨ ਦਿੱਤੀ ਹੈ ਪਹਿਲੋ ਵੋਇਸ ਟੈਸਟ ਹੋਇਆ ਫਿਰ ਕੈਮਰਾ ਟੈਸਟ ਹੋਇਆ ਦੋਵੇਂ ਮੈਂ ਕਲੀਅਰ ਕਰ ਗਈ ਤੇ ਬਸ ਫਿਰ ਚਾਂਸ ਬਣਦਾ ਗਿਆ ਪਹਿਲੋ ਦਿੱਲੀ ਜਾ ਕੇ ਪਲੇ ਕਰਦੀ ਰਹੀ ਹਾਂ ਫਿਰ ਜਦੋਂ ਜਲੰਧਰ ਪਲੇ ਹੋਈ ਹੈ ਫਿਰ ਮੈਂ ਇੱਥੇ ਸ਼ੁਰੂ ਹੋ ਗਿਆ
1: ਅਰੇ ਵਾਹ ਕਿਆ ਬਾਤ ਹੈ ਔਰ ਜਦੋਂ ਜਤਿੰਦਰ ਜਲੰਧਰ ਦੂਰਦਰਸ਼ਨ ਨਾਲ ਜੁੜੀ ਤੇ ਨਾਲ ਦੀ ਨਾਲ ਹਰਭਜਨ ਜੱਬਲ ਵੀ ਇੱਕ ਨਾਮ ਜੁੜ ਗਿਆ ਤੁਹਾਡੇ ਦੋਨਾਂ ਦੀ ਜੋੜੀ ਨੇ ਕਾਫੀ ਸਾਲ ਦਰਸ਼ਕਾਂ ਤੱਕ ਆਪਣੇ ਇੱਕ ਕਿਰਦਾਰ ਦਿਲਾਂ ਦੇ ਵਿੱਚ ਸਮਾ ਦਿੱਤੇ ਦਰਸ਼ਕਾਂ ਤੱਕ ਧੁੰਮਾਂ ਪਾ ਦਿੱਤੀਆਂ ਦਰਸ਼ਕ ਅੱਜ ਤੱਕ ਨਹੀਂ ਭੁਲਾ ਸਕੇ ਉਸ ਜੋੜੀ ਨੂੰ ਤੁਹਾਡਾ ਇੱਕੋ ਲੜਾਕਾ ਕਿਰਦਾਰ ਤੇ ਹਰਭਜਨ ਜੱਬਲ ਦਾ ਨਿਮਾਣਾ ਜਿਹਾ ਕਿਰਦਾਰ ਇਹ ਕਿਰਦਾਰ ਵੀ ਸੋਚ ਸਮਝ ਕੇ ਘੜੇ ਗਏ ਸਨ ਕਿ ਜਾਂ ਫਿਰ ਡਾਇਰੈਕਟਰ ਦੀ ਮੰਗ ਸੀ
0: ਇਹ ਕਿਰਦਾਰ ਮੈਂ ਬਣਾਇਆ ਸੀ ਡਾਇਰੈਕਟਰ ਦੀ ਡਿਮਾਂਡ ਨਹੀਂ ਸੀ
1: ਜੀ
0: ਮੈਂ ਕਿਉਂਕਿ 10 ਸਾਲ ਪਹਿਲਾਂ ਗੁਰਸ਼ਰਨ ਭਾਜ ਦੇ ਨਾਲ ਪਿੰਡਾਂ ਦੇ ਵਿੱਚ ਫਿਰਦੀ ਰਹੀ ਹਾਂ ਮੈਂ ਉੱਥੇ ਵੇਖਦੀ ਰਹੀ ਹਾਂ ਕਿ ਜਿਹੜੀਆਂ ਪਿੰਡਾਂ ਦੀਆਂ ਔਰਤਾਂ ਉਹ ਦੱਬੀਆਂ ਹੋਈਆਂ ਸੀ ਉਹ ਆਪਣੀ ਗੱਲ ਆਪਣੇ ਹਸਬੈਂਡ ਤੱਕ ਜੋ ਕਹਿਣਾ ਚਾਹੁੰਦੀਆਂ ਸੀ ਕਹਿ ਹੀ ਨਹੀਂ ਸੀ ਸਕਦੀਆਂ ਉਹਨਾਂ ਕੋਲ ਜ਼ਰੂਰਤ ਹੀ ਨਹੀਂ ਸੀ ਹੈਗੀ ਸੋ ਉਸ ਕਿਰਦਾਰ ਨੂੰ ਥੋੜਾ ਉਭਾਰਨ ਲਈ ਉਹਨਾਂ ਨੂੰ ਥੋੜਾ ਉਸ ਕਿਰਦਾਰ ਨੂੰ ਪਿੰਡ ਦੇ ਔਰਤ ਦੇ ਕਿਰਦਾਰ ਨੂੰ ਉੱਚਾ ਚੁੱਕਣ ਲਈ ਮੈਂ ਆਪਣੇ ਕਿਰਦਾਰ ਨੂੰ ਇਸ ਤਰ੍ਹਾਂ ਦਾ ਬਣਾਇਆ ਕਿ ਸ਼ਾਇਦ ਮੇਰੇ ਕਿਰਦਾਰ ਵੱਲ ਵੇਖ ਵੇਖ ਕੇ ਉਹਨਾਂ ਨੂੰ ਥੋੜੀ ਜਿਹੀ ਹਿੰਮਤ ਬਣੇ ਕਿ ਇਸ ਤਰ੍ਹਾਂ ਵੀ ਬੋਲਿਆ ਜਾ ਸਕਦਾ ਜਵਾਬ ਦਿੱਤਾ ਜਾ ਸਕਦਾ ਤੇ ਕੁਛ ਤੇ ਅਸਰ ਹੋਏਗਾ ਤੇ ਇਹਦਾ ਅਸਰ ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰੀ ਕਿਸੇ ਪਿੰਡ ਵਿੱਚ ਗਈ ਹਾਂ ਸ਼ੂਟਿੰਗ ਕਰਨ ਵਾਸਤੇ ਤੇ ਉਹ ਕਹਿੰਦੇ ਹੈ ਬੀਬੀ ਸਾਨੂੰ ਲੱਗਦਾ ਹੀ ਨਹੀਂ ਕਿ ਤੂੰ ਕੋਈ ਆਰਟਿਸਟ ਹੈ ਸਾਨੂੰ ਲੱਗਦਾ ਕਿ ਤੂੰ ਸਾਡੇ ਵਿੱਚ ਉੱਠ ਕੇ ਕੋਈ ਗਈ ਹੋਈ ਹੈ ਔਰ ਤੂੰ ਸਾਡੀਆਂ ਮੁਸ਼ਕਲਾਂ ਸਾਡੀਆਂ ਗੱਲਾਂ ਕਰਦੀਆਂ ਜਾ ਕੇ ਸਾਡੀਆਂ ਪ੍ਰੋਬਲਮਸ ਨੂੰ ਦੱਸਣੀਆਂ ਸਾਹਮਣੇ ਲੈ ਕੇ ਆਉਣੀ ਹੈ ਔਰ ਜਿਹੜੀ ਤੂੰ ਜ਼ਰੂਰਤ ਕਰਦੀ ਹੈ ਨਾ ਗੱਲ ਕਰਨ ਦੀ ਜਦਕਿ ਸਾਡਾ ਕਸੂਰ ਕੋਈ ਨਹੀਂ ਹੁੰਦਾ ਫਿਰ ਵੀ ਅਸੀਂ ਇਹਨਾਂ ਕੋਲੋਂ ਖਾ ਜਾਂਦੇ ਹਾਂ ਤੇ ਅਸੀਂ ਫਿਰ ਜਦੋਂ ਤੂੰ ਬੋਲਦੀ ਹੈ ਤੇ ਟੇਢੀ ਜਿਹੀ ਨਜ਼ਰ ਨਾਲ ਆਪਣੇ ਹਸਬੈਂਡ ਵੱਲ ਵੇਖਦੇ ਹਾਂ ਸੁਣਦਾ ਪਿਆ ਕਿ ਨਹੀਂ ਸੁਣਦਾ ਪਿਆ

0: ਤੇ ਜਦੋਂ ਵੇਖਦੇ ਸੁਣਦਾ ਪਿਆ ਭਾਵੇਂ ਦੋ ਗਾਲਾਂ ਤਿੰਨ ਬਾਅਦ ਵਿੱਚੋਂ ਕੱਢ ਹੀ ਜਾਂਦੇ ਨੇ ਪਰ ਅਸੀਂ ਇਹ ਵੇਖ ਲੈਂਦੇ ਕਿ ਉਹਨੇ ਸੁਣ ਤੇ ਲਈ ਹੈ ਨਾ, ਇਹੋ ਹੀ ਮੈਂ ਕਹਿਣਾ ਚਾਹੁੰਦੀ ਸੀ ਜੋ ਜਤਿੰਦਰ ਕੌਰ ਨੇ ਕਹਿ ਦਿੱਤਾ।
1: ਬਸ ਜੀ, ਇਹੀ ਹੁੰਦਾ ਕਿ ਕਲਾਕਾਰ ਉਹੀ ਸਫਲ ਹੋ ਗਿਆ ਜਿਹਨੇ ਉਸਨੇ ਲੋਕਾਂ ਦੇ ਅੰਦਰ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਵੇ। ਦੂਰਦਰਸ਼ਨ ਨਾਲ ਸਾਂਝ ਰਹੀ ਤੇ ਆਕਾਸ਼ਵਾਣੀ ਨਾਲ ਕਿੰਨੀ ਕੁ ਦੇਰ ਦੀ ਸਾਂਝ ਹੈ?
0: ਮੈਂ ਜਲੰਧਰ ਆਕਾਸ਼ਵਾਣੀ ਔਰ ਜਲੰਧਰ ਦੂਰਦਰਸ਼ਨ ਦੋਵਾਂ ਦਾ ਆਡੀਸ਼ਨ ਇਕੱਠੇ ਹੀ ਪਾਸ ਕੀਤਾ ਸੀ
1: ਜੀ,
0: ਇੱਧਰ ਵੀ ਤੇ ਉੱਧਰ ਵੀ, ਔਰ ਮੈਂ ਦੋਵੇਂ ਪਾਸੇ ਟਾਈਮ ਦੇ ਨਾਲ ਕੰਮ ਕਰਦੀ ਰਹੀ ਹਾਂ, ਇੱਧਰ ਵੀ ਕਰਦੀ ਰਹੀ ਹਾਂ ਉੱਧਰ ਵੀ ਕਰਦੀ ਰਹੀ ਹਾਂ। ਇੱਥੇ ਵੀ ਮੈਂ ਬਹੁਤ ਪਲੇ ਕੀਤੇ ਨੇ ਤੇ ਜੇ ਮੈਂ ਅੱਜ ਵੀ ਤੁਹਾਡੇ ਸਟੂਡੀਓ 'ਚ ਬੈਠੀ ਹਾਂ ਤਾਂ ਇਹਦਾ ਮਤਲਬ ਮੈਂ ਅੱਜ ਤੱਕ ਵੀ ਤੁਹਾਡੇ ਨਾਲ ਜੁੜੀ ਹੋਈ ਹਾਂ
1: ਜੀ। ਕਿਆ ਬਾਤ ਹੈ ਜੀ, ਬੜੀ ਅੱਛੀ ਗੱਲ ਹੈ, ਬੜੀ ਖੁਸ਼ੀ ਹੁੰਦੀ ਹੈ। ਕੋਈ ਇਹੋ ਜਿਹਾ ਕਿਰਦਾਰ ਇੰਨੇ ਸਾਰੇ ਨਾਟਕਾਂ ਦੇ ਵਿੱਚੋਂ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਇਹਦੇ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਪਰ ਪਹਿਲਾਂ ਤੁਹਾਡੀ ਪਸੰਦ ਦਾ ਗੀਤ ਤੁਹਾਨੂੰ ਅਸੀਂ ਸੁਣਾਉਣਾ, ਕਿਸ ਨੂੰ ਸੁਣਨਾ ਚਾਹੋਗੇ?
0: ਮੈਨੂੰ ਪੁਰਾਣੇ ਗੀਤ ਬੜੇ ਪਸੰਦ ਨੇ, ਤੁਸੀਂ ਕੋਈ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦਾ ਕੋਈ ਸੁਣਾ ਦਿਓ
1: ਜੀ
0: ਤੇ ਬੜਾ ਅੱਛਾ ਰਹੇਗਾ।
1: ਤੇ ਲਓ ਜੀ ਫਿਰ ਤੁਹਾਡੀ ਪਸੰਦ ਤੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦਾ ਗੀਤ ਅਸੀਂ ਸੁਣਾਵਾਂਗੇ, ਪਰ ਸਾਨੂੰ ਬੜਾ ਚੰਗਾ ਲੱਗੇਗਾ ਕਿ ਜੇਕਰ ਜਤਿੰਦਰ ਕੌਰ ਇੱਕ ਲਾਈਨ ਗੁਣਗੁਣਾਈ ਦੇਵੇ।
0: ਮੈਨੂੰ ਗਾਣਾ ਤੇ ਬਿਲਕੁਲ ਨਹੀਂ ਆਉਂਦਾ।
1: ਅੱਛਾ,
0: ਮੈਂ ਤੁਹਾਨੂੰ ਟਾਈਮ ਨਾਲ ਲੱਗੇ ਕੋਈ ਡਾਇਲੌਗ ਸੁਣਾ ਦਿਆਂਗੀ, ਪਰ ਮੈਨੂੰ ਗਾਣਾ ਨਹੀਂ ਆਉਂਦਾ ਬਿਲਕੁਲ।
1: ਪਰ ਫਿਲਹਾਲ ਅਸੀਂ ਤੁਹਾਡੀ ਪਸੰਦ ਤੇ ਸੁਰਿੰਦਰ ਕੌਰ ਜੀ ਦਾ ਗੀਤ ਸੁਣਾ ਰਹੇ ਹਾਂ ਜੀ। ਜਤਿੰਦਰ ਜੀ ਗੀਤ ਸੁਣ ਲਿਆ ਤੇ ਰੂਹ ਹੋ ਗਈ ਰਾਜ਼ੀ, ਐਵੇਂ ਨੀ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ, ਕਿਉਂਕਿ ਜਤਿੰਦਰ ਕੌਰ ਨੇ ਉਸਨੂੰ ਸੁਣਨਾ ਸੀ। ਜਤਿੰਦਰ ਕੌਰ ਤਾਂ ਨਾਟਕਾਂ ਦੀ ਕੋਇਲ ਹੈ ਔਰ ਸੁਰਿੰਦਰ ਕੌਰ ਗੀਤਾਂ ਦੇ ਵਿੱਚ ਪੰਜਾਬ ਦੀ ਕੋਇਲ ਹੈ। ਅਸੀਂ ਗੱਲ ਕੀਤੀ ਸੀ ਕਿ ਇਹੋ ਜਿਹਾ ਕਿਰਦਾਰ ਇੰਨੇ ਸਾਰੇ ਨਾਟਕਾਂ ਵਿੱਚੋਂ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ।
0: ਮੈਂ ਬਹੁਤ ਸਾਰੇ ਕਿਰਦਾਰ ਕਰ ਚੁੱਕੀ ਹਾਂ
1: ਜੀ,
0: ਮੈਨੂੰ ਜੇ 50 ਸਾਲ ਹੋ ਗਏ ਆ ਡਰਾਮਾ ਕਰਦੇ ਆ ਤੇ ਸਟੇਜ ਤੇ ਇੰਨੇ ਕਿਰਦਾਰ ਨਿਭਾ ਚੁੱਕੀ ਹਾਂ ਕਿ ਹਰ ਕਿਰਦਾਰ ਦੇ ਵਿੱਚ ਮੈਂ ਆਪ ਅੰਦਰ ਵੜ ਜਾਂਦੀ ਹਾਂ, ਭੁੱਲ ਜਾਂਦੀ ਹਾਂ ਕਿ ਮੈਂ ਜਤਿੰਦਰ ਕੌਰ ਹਾਂ। ਜਦੋਂ ਮੈਂ ਅੰਦਰ ਉਸ ਕਿਰਦਾਰ ਦੇ ਅੰਦਰ ਵੜ ਜਾਂਦੀ ਹਾਂ ਤੇ ਉਹ ਹਰ ਕਿਰਦਾਰ ਮੈਨੂੰ ਲੱਗਣ ਲੱਗ ਜਾਂਦਾ ਕਿ ਮੇਰੇ ਨਜ਼ਦੀਕ ਹੈ, ਇਹ ਕਿਰਦਾਰ ਵੀ ਮੇਰੇ ਨਜ਼ਦੀਕ ਹੈ। ਜੇ ਕੋਈ ਹੱਸਣ ਵਾਲਾ ਵੈ, ਲੜਨ ਵਾਲਾ ਵੈ, ਕੋਈ ਦੁਖਣ ਵਾਲਾ ਵੈ ਜਾਂ ਕੋਈ ਮਹਿਸੂਸ ਕਰਨ ਵਾਲੀ ਬੜੀ ਕੋਈ ਚੀਜ਼ ਹੈ ਜ਼ਿੰਦਗੀ ਦੀ, ਤੇ ਮੈਨੂੰ ਲੱਗਦਾ ਕਿ ਇਹ ਸਾਰੇ ਕਿਰਦਾਰ ਮੇਰੇ ਹੀ ਕਰੀਬ ਨੇ
1: ਜੀ,
0: ਇਹ ਸਾਰੇ ਕਿਰਦਾਰ ਮੇਰੇ ਹੀ ਕਰੀਬ ਨੇ। ਤੇ ਮੈਨੂੰ ਇੰਝ ਲੱਗਦਾ ਹੁੰਦਾ ਕਿ ਮੈਂ ਕਿਹੜੇ ਕਿਰਦਾਰ ਦੀ ਗੱਲ ਕਰਾਂ। ਮੈਂ ਹੁਣ ਪਿੱਛੇ ਜੇ ਇੱਕ ਡਰਾਮਾ ਕੀਤਾ ਸੀਗਾ ਤਰਕਾਲਾ, ਜ਼ਿੰਦਗੀ ਦੀ ਸ਼ਾਮ, ਸਾਡੀ ਜ਼ਿੰਦਗੀ ਦੀ ਸ਼ਾਮ, ਜਦੋਂ ਅਸੀਂ ਬੁੱਢੇ ਹੋ ਜਾਂਦੇ ਹਾਂ ਤੇ ਉਦੋਂ ਜੇ ਸਾਡੇ ਕੋਲ ਕੋਈ ਨਹੀਂ ਹੁੰਦਾ ਤੇ ਉਹ ਕਿਹੋ ਜਿਹੇ ਦਿਨ ਹੁੰਦੇ ਨੇ, ਕਿਹੋ ਜਿਹਾ ਹੁੰਦਾ। ਮੈਂ ਇੱਕ ਹੋਰ ਵੀ ਮੈਂ ਬੜੇ ਪਲੇ ਕੀਤੀ, ਇੱਕ ਮੈਂ ਪਲੇ ਕੀਤਾ ਕਣਕ ਦੀ ਬੱਲੀ, ਕਿੰਨਾ ਦਾ ਲਿਖਿਆ ਹੋਇਆ ਕਣਕ ਦੀ ਬੱਲੀ, ਸ਼ਾਇਦ ਮੇਰੇ ਦਿਮਾਗ ਚੋਂ ਨਿਕਲ ਗਿਆ। ਮੈਂ ਉਹ ਕਿਰਦਾਰ ਵੀ ਕੀਤਾ, ਉਹ ਹੈ ਪਿੰਡ ਦੀ ਫੱਫੇ ਕੁੱਟਣੀ ਜਿਹੜੀ ਰਿਸ਼ਤੇ ਕਰਵਾਉਂਦੀ ਹੈ, ਉਹਨੂੰ ਸਿਰਫ ਆਪਣੇ ਨਾਲ ਹੀ ਮਤਲਬ ਹੈ ਕਿ ਉਹਦਾ ਸੋਰਸ ਆਫ ਇਨਕਮ ਜਿਹੜਾ ਵਾ ਉਹ ਕੋਈ ਨਹੀਂ ਹੈ, ਕਿ ਮੈਂ ਇੱਥੋਂ ਹੀ ਕਿੰਨੇ ਪੈਸੇ ਕਮਾਉਣੇ ਆ, ਇੱਥੋਂ ਵੀ ਕਿੰਨੇ ਪੈਸੇ ਕਮਾਉਣੇ ਆ, ਉਹ ਬਸ ਰਿਸ਼ਤੇ ਤੇ ਰਿਸ਼ਤੇ ਕਰਵਾਈ ਜਾਂਦੀ ਹੈ। ਉਹ ਵੀ ਇੰਨੀ ਤੇਜ਼ ਤਰਾਰ ਔਰਤ ਹੈ, ਜਦਕਿ ਮੈਂ ਆਪਣੀ ਜ਼ਿੰਦਗੀ ਚ ਵੈਸੇ ਤਾਂ ਨਹੀਂ ਆ, ਪਰ ਉਸ ਕਿਰਦਾਰ ਦੇ ਵਿੱਚ ਇੰਝ ਘੁਲ ਮਿਲ ਗਈ ਕਿ ਮੈਨੂੰ ਆਪ ਨੂੰ ਲੱਗੇ ਕਿ ਇਹੋ ਜਿਹਾ ਕਿਰਦਾਰ ਵੀ ਮੈਂ ਕਰ ਸਕਦੀ
1: ਹਾਂ।
0: ਮਤਲਬ ਮੈਂ ਹਰ ਕਿਰਦਾਰ ਚ ਇਸ ਤਰੀਕੇ ਨਾਲ ਅੰਦਰ ਵੜ ਜਾਂਦੀ ਹਾਂ ਕਿ ਮੈਨੂੰ ਲੱਗਦਾ ਸਾਰੇ ਮੇਰੀ ਜ਼ਿੰਦਗੀ ਦੇ ਨੇੜੇ ਨੇ।
1: ਕਿਆ ਬਾਤ ਹੈ ਜੀ। ਔਰ ਜਤਿੰਦਰ ਕੌਰ ਨੇ ਜਦੋਂ ਦੂਰਦਰਸ਼ਨ ਤੇ ਸੰਜੀਦਾ ਰੋਲ ਵੀ ਕੀਤੇ ਤਾਂ ਉਹਨਾਂ ਦੇ ਵਿੱਚ ਵੀ ਮਜ਼ਾਈਆਪਨ ਸਾਫ਼ ਝਲਕਦਾ ਹੁੰਦਾ ਸੀ। ਜੇ ਲੜਾਕੀ ਸੱਸ ਦਾ, ਕੁਪੱਤੀ ਸੱਸ ਦਾ ਰੋਲ ਕੀਤਾ ਤੇ ਉਹ ਵੀ ਚਿਹਰਿਆਂ ਦੇ ਉੱਤੇ ਇੱਕ ਹਾਸਾ ਤੇ ਇੱਕ ਮੁਸਕਰਾਹਟ ਲੈ ਕੇ ਆਉਂਦਾ ਹੀ ਹੁੰਦਾ ਸੀ। ਹਰਭਜਨ ਜੱਬਲ ਜੀ ਨਾਲ ਵੀ ਤੁਹਾਡਾ ਕਾਫ਼ੀ ਲੰਮਾ ਸਮਾਂ ਰਿਸ਼ਤਾ ਬਣਿਆ ਰਿਹਾ ਨਾਟਕਾਂ ਦੇ ਜ਼ਰੀਏ, ਔਰ ਦਰਸ਼ਕ ਇਸ ਜੋੜੀ ਨੂੰ ਕਦੇ ਵੀ ਨਹੀਂ ਭੁਲਾ ਸਕਣਗੇ। ਅਸੀਂ ਤਾਂ ਪਹਿਲਾਂ ਵੀ ਜ਼ਿਕਰ ਕੀਤਾ, ਕੋਈ ਤਮੰਨਾ ਹੋਵੇ ਜਿਹੜਾ ਕਿਰਦਾਰ ਤੁਸੀਂ ਹਾਲੇ ਤੱਕ ਨਾ ਨਿਭਾਇਆ ਹੋਵੇ?
0: ਮੈਂ ਕਿਰਦਾਰ ਤੇ ਸਾਰੇ ਨਿਭਾ ਚੁੱਕੀ ਹਾਂ
1: ਜੀ,
0: ਤਮੰਨਾ ਤੇ ਬਸ ਇਹੋ ਰਹਿ ਗਈ ਕਿ ਜੱਬਲ ਛੇਤੀ ਚਲਾ ਗਿਆ, ਜੇ ਜਿਉਂਦਾ ਰਹਿੰਦਾ ਤੇ ਹੋਰ ਬੜੇ ਕਿਰਦਾਰ ਨਿਭਾਉਣੇ ਸੀ।
1: ਬਿਲਕੁਲ,
0: ਬੜੀਆਂ ਗਾਲਾਂ ਕੱਢਣੀਆਂ ਸੀ ਉਹਨੂੰ, ਹਾਲੇ ਬੜਾ ਲੜਨਾ ਸੀ ਉਹਦੇ ਨਾਲ
1: ਜੀ,
0: ਪਰ ਚਲੋ ਜਿਹੜੀ ਚੀਜ਼ ਵਾਪਰ ਗਈ ਹੈ ਉਹ ਮੇਰੇ ਵੱਸ ਦੀ ਚੀਜ਼ ਗੱਲ ਨਹੀਂ ਸੀ ਹੈਗੀ, ਉਹਨੂੰ ਕੁਛ ਨਹੀਂ ਕਰ ਸਕਦੇ। ਮੈਂ ਕਿਰਦਾਰ ਇੰਨੇ ਕਿਰਦਾਰ ਨਿਭਾ ਚੁੱਕੀ ਹਾਂ ਕਿ ਹੁਣ ਮੈਨੂੰ ਆਪ ਨੂੰ ਵੀ ਨਹੀਂ ਪਤਾ ਕਿ ਮੈਂ ਕਿਹੜਾ ਕਿਰਦਾਰ ਬਾਕੀ ਰਹਿ ਗਿਆ ਨਿਭਾਉਣ ਵਾਲਾ
1: ਜੀ। ਯਾਨੀ ਕਿ ਬਹੁਤ ਸਾਰੇ ਕਿਰਦਾਰ ਨਿਭਾਏ,
0: ਬਿਲਕੁਲ,
1: ਤੇ ਸਾਰੇ ਹੀ ਕਿਰਦਾਰਾਂ ਵਿੱਚ ਤੁਸੀਂ ਘੁਲ ਮਿਲ ਗਏ ਤੇ ਤੁਹਾਨੂੰ ਲੱਗਦਾ ਹੀ ਨਹੀਂ ਕਿ ਕੋਈ ਕਿਰਦਾਰ ਬਾਕੀ ਰਹਿ ਗਿਆ ਹੋਵੇ। ਪੰਜਾਬੀ ਫਿਲਮਾਂ ਵੀ ਕੀਤੀਆਂ
0: ਜੀ, ਪੰਜਾਬੀ ਫਿਲਮਾਂ ਵੀ ਕੀਤੀਆਂ ਨੇ,
1: ਉਹਨਾਂ ਵਿੱਚੋਂ ਕੁਝ ਕੁ ਦੇ ਨਾਮ ਜੇ ਤੁਸੀਂ ਲੈਣਾ ਚਾਹੁੰਦੇ ਸਾਂਝੇ ਕਰਨਾ।

0: ਬਸ ਮੈਂ ਪੰਜਾਬੀ ਫਿਲਮਾਂ ਬਹੁਤ ਘੱਟ ਕੀਤੀਆਂ, ਤੁਸੀਂ ਸਮਝੋ ਸ਼ੁਰੂ ਹੀ ਹੁਣ ਕੀਤੀਆਂ
1: ਜੀ,
0: ਕੁਝ ਫਿਲਮਾਂ ਥੋੜੀਆਂ ਜਿਵੇਂ ਪਹਿਲਾਂ ਕੀਤੀਆਂ ਸੀ ਜਾਂ ਫਿਰ ਹੁਣ ਸ਼ੁਰੂ ਕੀਤਾ। ਪਹਿਲਾਂ ਇਹਨਾਂ ਦੇ ਹਰਜੀਤ ਸਿੰਘ ਹੋਰਾਂ ਨੇ ਬਣਾਈ ਸੀ ਵਿਸਾਖੀ, ਪੱਟੀ ਸਾਹਿਬ ਦੀ ਸੀ ਮਾਹੌਲ ਠੀਕ ਹੈ, ਪੁਰਜਾ ਪੁਰਜਾ ਕੱਟ ਮਰੇ, ਦੁੱਲਾ ਪੱਟੀ
1: ਜੀ,
0: ਜੀ ਆਇਆਂ ਨੂੰ, ਅਸਾਂ ਨੂੰ ਮਾਨ ਵਤਨਾਂ ਦਾ, ਹੁਣ ਪਿੱਛੇ ਜੇ ਕੀਤੀ ਹੈ ਦਲਜੀਤ ਦੁਸਾਂਝ ਦੀ ਸਰਦਾਰ ਜੀ 2 ਕੱਚੇ ਧਾਗੇ, ਹੁਣ ਇੱਕ ਫਿਲਮ ਮੈਂ ਕਰ ਰਹੀ ਹਾਂ ਕਪਿਲ ਸ਼ਰਮਾ ਦੀ ਫਿਰੰਗੀ
1: ਜੀ,
0: ਛੋਟੀਆਂ ਸ਼ਾਰਟ ਫਿਲਮਾਂ ਵੀ ਕੀਤੀਆਂ ਬਕਾਇਆ ਚੂੜਾ
1: ਜੀ,
0: ਇਹ ਵੀ ਬਹੁਤ ਅੱਛੀਆਂ ਬਣੀਆਂ ਨੇ
1: ਜੀ। ਨੁੱਕੜ ਨਾਟਕ, ਓਪਨ ਥੀਏਟਰ ਕੀਤਾ, ਫਿਲਮਾਂ ਕੀਤੀਆਂ,
0: ਬਿਲਕੁਲ।
1: ਜੇ ਆਪਾਂ ਪੰਜਾਬ ਦੇ ਥੀਏਟਰ ਦਾ ਭਵਿੱਖ ਦੇਖੀਏ ਤਾਂ ਕੀ ਹੈ?
0: ਪੰਜਾਬ ਦੇ ਥੀਏਟਰ ਦਾ ਭਵਿੱਖ ਇਹ ਹੈ ਕਿ ਜੇ ਮੈਂ ਅੰਮ੍ਰਿਤਸਰ ਵੱਲ ਝਾਤੀ ਮਾਰਾਂ ਤੇ ਅੰਮ੍ਰਿਤਸਰ ਵਿੱਚ ਇਸ ਵੇਲੇ ਬਹੁਤ ਹੀ ਜ਼ਿਆਦਾ ਥੀਏਟਰ ਹੋ ਰਿਹਾ, ਤੇ ਮੈਂ ਉੱਥੇ ਵੀ ਕੀਤਾ, ਮੈਂ ਬਾਹਰ ਵੀ ਬਹੁਤ ਕੀਤਾ ਵੈ, ਗੁਰਸ਼ਰਨ ਭਾਅ ਜੀ ਨਾਲ 10-12 ਸਾਲ ਤੇ ਮੈਂ ਪਿੰਡਾਂ ਵਿੱਚ ਹੀ ਗਈ ਹਾਂ, ਵੱਡੇ ਵੱਡੇ ਸ਼ਹਿਰਾਂ ਵਿੱਚ ਵੀ ਗਈ ਹਾਂ, ਕੇਵਲ ਦੇ ਨਾਲ ਮੈਂ ਬਹੁਤ ਘੁੰਮੀ ਹਾਂ, ਬਹੁਤ ਥੀਏਟਰ ਕੀਤਾ ਵੈ, ਬਾਹਰ ਫੋਰਨ ਕੰਟਰੀ ਵਿੱਚ ਵੀ ਮੈਂ ਗਈ ਹਾਂ ਤੇ ਉੱਥੇ ਵੀ ਮੈਂ ਥੀਏਟਰ ਕਾਫੀ ਕਰਕੇ ਆਈ ਹਾਂ
1: ਜੀ।
0: ਤੇ ਥੀਏਟਰ ਦਾ ਸਾਰਿਆਂ ਸ਼ਹਿਰਾਂ ਵਿੱਚ ਥੀਏਟਰ ਦਾ ਭਵਿੱਖ ਮੈਂ ਕੁਝ ਨਹੀਂ ਕਹਿ ਸਕਦੀ, ਕੁਛ ਕੁ ਚੰਡੀਗੜ੍ਹ ਹੈ ਜਾਂ ਦਿੱਲੀ ਹੈ ਜਾਂ ਅੰਮ੍ਰਿਤਸਰ ਸਭ ਤੋਂ ਜ਼ਿਆਦਾ ਹੈ
1: ਜੀ,
0: ਜਾਂ ਫਿਰ ਦੂਸਰੇ ਪ੍ਰਦੇਸ਼ਾਂ ਵਿੱਚ ਹੋਵੇ, ਦੂਸਰੀ ਸਟੇਟਸ ਦੇ ਵਿੱਚ, ਜਿਹਦੀ ਸ਼ਾਇਦ ਮੈਨੂੰ ਬਹੁਤ ਹੀ ਜ਼ਿਆਦਾ ਜਾਣਕਾਰੀ ਨਾ ਹੋਵੇ, ਕਿਉਂਕਿ ਅੰਮ੍ਰਿਤਸਰ ਜਦੋਂ ਥੀਏਟਰ ਹੁੰਦਾ ਤੇ ਫੈਸਟੀਵਲ ਜਦੋਂ ਹੁੰਦਾ ਤੇ ਅਸੀਂ ਦੂਸਰੀਆਂ ਸਟੇਟਸ ਦੇ ਵਿੱਚੋਂ ਬਹੁਤ ਸਾਰੇ ਪਲੇਸ ਜਿਹੜੇ ਹੈ ਉਹ ਅੰਮ੍ਰਿਤਸਰ ਵਿੱਚ ਵੇਖਦੇ ਹਾਂ, ਔਰ ਉਹਨਾਂ ਦੀ ਆਪਣਾ ਇਹ ਸ਼ੈਲੀ ਜਿਹੜੀ ਹੈ ਕੰਮ ਕਰਨ ਦੀ ਬਹੁਤ ਵਧੀਆ ਹੁੰਦੀ ਹੈ। ਜੰਮੂ ਤੋਂ ਆਉਂਦੇ ਨੇ, ਉਜੈਨ ਤੋਂ ਆਉਂਦੇ ਨੇ, ਦਿੱਲੀ ਤੋਂ ਆਉਂਦੇ ਨੇ, ਬਹੁਤ ਵਧੀਆ ਪਲੇ, ਕੈਲਕਟਾ ਤੋਂ ਆਉਂਦੇ ਨੇ, ਬਹੁਤ ਵਧੀਆ ਪਲੇ ਕਰਦੇ ਨੇ ਉਹ, ਉੱਥੇ ਬਹੁਤ ਮੰਜੇ ਹੋਏ ਆਰਟਿਸਟ ਹੁੰਦੇ ਹੈ, ਸਟੋਰੀ ਲਾਈਨ ਵੀ ਬਹੁਤ ਅੱਛੀ ਹੁੰਦੀ ਹੈ, ਪਰ ਅੰਮ੍ਰਿਤਸਰ ਦੇ ਵਿੱਚ ਥੀਏਟਰ ਇਸ ਵੇਲੇ ਬਹੁਤ ਰੈਗੂਲਰ ਹੋ ਰਿਹਾ,
1: ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਜਦ ਤੱਕ ਜਤਿੰਦਰ ਕੌਰ ਵਰਗੇ ਕਲਾਕਾਰ ਤੇ ਜਦ ਤੱਕ ਥੀਏਟਰ ਨੂੰ ਪਿਆਰਨ ਵਾਲੇ ਦਰਸ਼ਕ ਨੇ, ਪੰਜਾਬੀ ਥੀਏਟਰ ਦਾ ਭਵਿੱਖ ਬਹੁਤ ਉਜਵਲ ਹੈ। ਬਹੁਤ ਵਧੀਆ ਵਧੀਆ ਰੋਲ ਅਦਾ ਕੀਤੇ, ਬੜੇ ਵਧੀਆ ਵਧੀਆ ਤੁਸੀਂ ਪਲੇ ਕੀਤੇ, ਮਾਨ ਸਨਮਾਨ ਵੀ ਜ਼ਰੂਰ ਮਿਲਿਆ ਹੋਵੇਗਾ, ਅਸੀਂ ਜਾਣਨਾ ਚਾਹਾਂਗੇ।
0: ਹਾਂਜੀ, ਮਾਨ ਸਨਮਾਨ ਵੀ ਬਹੁਤ ਜ਼ਿਆਦਾ ਮਿਲੇ ਨੇ, ਬਹੁਤ ਜ਼ਿਆਦਾ ਤਾਂ ਨਹੀਂ ਮੈਨੂੰ ਯਾਦ ਹੋਣਗੇ, ਜਿੰਨੇ ਥੋੜ੍ਹੇ ਬਹੁਤੇ। ਇੱਕ ਵਾਰੀ ਇਲਾਹਾਬਾਦ ਕੰਪੀਟੀਸ਼ਨ ਸੀ
1: ਜੀ,
0: ਆਲ ਇੰਡੀਆ ਆਲ ਲੈਂਗੁਏਜਿਸ ਵਿੱਚ, ਉੱਥੇ 88 ਪਲੇਅਰ ਸੀ, 88 ਦੇ ਵਿੱਚੋਂ ਮੇਰਾ ਐਕਟਿੰਗ ਦਾ ਬੈਸਟ ਐਕਟਰਸ ਦਾ
1: ਜੀ
0: ਆਇਆ, ਤੇ ਹੁਣ ਪਿੱਛੇ ਜੇ ਮੈਨੂੰ ਸ਼੍ਰੋਮਣੀ ਅਵਾਰਡ ਪੰਜਾਬ ਗਵਰਨਮੈਂਟ ਨੇ, ਬਾਦਲ ਹੋਰਾਂ ਨੇ ਦਿੱਤਾ
1: ਜੀ,
0: ਉਹ ਅੰਮ੍ਰਿਤਸਰ ਦੇ ਵਿੱਚ ਮੈਨੂੰ ਹੀ ਮਿਲਿਆ ਹਾਲੇ ਤੱਕ, ਸ਼੍ਰੋਮਣੀ ਅਵਾਰਡ ਬੈਸਟ ਅਦਾਕਾਰਾ
1: ਜੀ,
0: ਕਲਪਨਾ ਚਾਵਲਾ ਅਵਾਰਡ ਮਿਲਿਆ, ਨੋਰਾ ਰਿਚਰਡ ਅਵਾਰਡ ਮਿਲਿਆ, ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਇਹਨਾਂ ਨੇ ਵੀ ਦਿੱਤਾ, ਫੈਡਰੇਸ਼ਨ ਆਫ ਨੌਰਥ ਜ਼ੋਨ ਫਿਲਮ ਐਂਡ ਟੀਵੀ ਐਸੋਸੀਏਸ਼ਨ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ, ਇਹ ਵੀ ਮੈਨੂੰ ਦੇ ਚੁੱਕੇ ਨੇ, ਸਨਮਾਨ ਦੇ ਚੁੱਕੇ। ਗੁਰਨਾਮ ਸਿੰਘ ਤੀਰ ਅਵਾਰਡ ਪੰਜਾਬੀ ਸਾਥ ਲਾਂਬੜਾ ਵਾਲੇ, ਕਾਮੇਡੀ ਕੁਈਨ ਅਵਾਰਡ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵਾਲੇ, ਤੇ ਜਿਹੜਾ ਮੈਨੂੰ ਸਭ ਤੋਂ ਚੰਗਾ ਲੱਗਦਾ ਉਹ ਹੈ ਮਦਰ ਆਫ ਪੰਜਾਬੀ ਥੀਏਟਰ ਅਵਾਰਡ ਬਾਏ ਮੰਚ ਰੰਗ ਮੰਚ ਅੰਮ੍ਰਿਤਸਰ, ਅੰਮ੍ਰਿਤਸਰ ਦਾ ਇਹ ਮੈਨੂੰ ਬਹੁਤ ਹੀ ਚੰਗਾ ਲੱਗਦਾ ਕਿ ਮਦਰ ਆਫ ਪੰਜਾਬੀ ਥੀਏਟਰ ਜਿਹਨੂੰ ਮਾਂ ਦਾ ਹੀ ਅਵਾਰਡ ਮਿਲ ਗਿਆ, ਉਸ ਤੋਂ ਉੱਪਰ ਤੇ ਕੁਛ ਵੀ ਨਹੀਂ ਰਹਿ
1: ਜਾਂਦਾ, ਔਰ ਸਭ ਤੋਂ ਵੱਡਾ ਅਵਾਰਡ ਤੇ ਦਰਸ਼ਕਾਂ ਦਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਜੀ। ਜਤਿੰਦਰ ਨੇ ਬਹੁਤ ਸਾਰੇ ਸੀਰੀਅਲ ਕੀਤੇ, ਨਾਟਕ ਕੀਤੇ, ਸੀਰੀਅਲ ਦੇ ਬਾਰੇ, ਧਾਰਾਵਾਹਿਕ ਦੇ ਬਾਰੇ ਜਾਣਨਾ ਚਾਹਾਂਗੇ ਜੀ।
0: ਮੈਂ ਇੱਥੇ ਕਾਫੀ ਕੀਤੇ ਨੇ ਦੂਰਦਰਸ਼ਨ ਚ, ਸਤਰੰਗੀ, ਸੁਪਨੇ ਦੇ ਪਰਛਾਵੇਂ, ਗਰਦਿਸ਼, ਚਿੱਟਾ ਲਓ, ਅੱਧ ਚਾਨੀ ਰਾਤ, ਫਿਕਰ ਚੰਦ, ਦਲ ਦਲ, ਲੋਰੀ
1: ਜੀ,
0: ਬਾਕੀ ਛੋਟੇ ਛੋਟੇ ਪ੍ਰੋਗਰਾਮ ਆਉਂਦੇ ਹੁੰਦੇ ਸੀ, ਉਹ ਵੀ ਬਹੁਤ ਜ਼ਿਆਦਾ ਜਿਹੜੇ ਸ਼ਾਇਦ ਉਹਨਾਂ ਦਾ ਨਾਂ ਸੀ ਸਤਰੰਗੀ, ਕੱਚ ਦੀਆਂ ਮੁੰਦਰਾਂ, ਰੌਣਕ ਮੇਲਾ, ਸ਼ਾਮ ਸੰਦੂਰੀ, ਲਿਸ਼ਕਾਰਾ, ਹੁੱਲੇ ਹੁਲਾਰੇ, ਕੁਛ ਇਸ ਤਰ੍ਹਾਂ ਦੇ। ਮੇਰੀ ਵੈਸੇ ਯਾਦ ਹੈ ਬਹੁਤ ਤੇਜ਼ ਨਹੀਂ ਹੈਗੀ, ਮੈਨੂੰ ਸਿਰਫ ਸਕ੍ਰਿਪਟ ਯਾਦ ਰਹਿੰਦੀ ਹੈ, ਹੁਣ
1: ਜੇ ਸਕ੍ਰਿਪਟ ਯਾਦ ਰਹਿੰਦੀ ਹੈ ਤੇ ਉਸ ਸਕ੍ਰਿਪਟ ਵਿੱਚੋਂ ਇੱਕ ਡਾਇਲੌਗ ਵੀ ਸੁਣਨਾ ਚਾਹਾਂਗੇ ਜਿਹੜਾ ਤੁਹਾਡੇ ਬੇਹੱਦ ਲਾਗੇ ਹੋਵੇ, ਮੇਰੇ ਬੇਹੱਦ ਚੰਗਾ ਲੱਗਦਾ।
0: ਬਿਲਕੁਲ, ਮੈਨੂੰ ਹਰ ਤਰ੍ਹਾਂ ਦਾ, ਕਿਉਂਕਿ ਕਿਰਦਾਰ ਕਰਨਾ, ਜੇ ਮੈਂ ਬੜੀ ਚੁਸਤੀ ਵੱਲ ਆਵਾਂ ਤੇ ਉਹ ਕਿਰਦਾਰ ਏ ਵੀ ਮੈਂ ਤੇ ਹਵਾ ਨੂੰ ਗੰਢ ਮਾਰਦਿਆਂ

0: ਹਾਏ
1: ਬੱਦਲਾਂ ਚ ਮੋਰੀ ਕਰਦਿਆਂ ਸਮਾਨੇ ਟਾਕੀ ਲਾ ਦਿਆਂ ਹਾਏ ਹਾਏ ਮੈਂ ਤੇ ਨੇਰੀਆਂ ਲਿਆ ਦਿਆਂ ਮਰ ਜਾਣੇ ਉਹ ਕੰਮ ਤਾਂ ਦੱਸੋ ਕਿਤੇ ਮੈਨੂੰ ਐ ਚੁਟਕੀਆਂ ਚ ਕਰਕੇ ਦਿਖਾਉਂਗੀ ਮੈਂ
0: ਕਿਆ ਬਾਤ ਹੈ ਜੀ ਕਿਆ ਬਾਤ
1: ਹੈ ਮੈਂ ਟ੍ਰੈਜਡੀ ਵੀ ਬੜੀ ਕੀਤੀ ਹੈ
0: ਜੀ
1: ਜੇ ਕਹੋ ਤੇ ਉਹ
0: ਬਿਲਕੁਲ
1: ਇਹ ਤਰਕਾਲਾਂ ਦਾ ਇੱਕ ਡਾਇਲੋਗ ਕਰ ਰਹੀ ਹਾਂ ਮੇਰਾ ਜੀ ਕਰਦਾ ਮੇਰਾ ਕੋਈ ਆਪਣਾ ਹੋਵੇ ਜਿਹੜਾ ਮੇਰੇ ਵਾਲ ਵਾਹੇ ਮੇਰਾ ਜੂੜਾ ਬਣਾਏ ਮੇਰਾ ਜੀ ਕਰਦਾ ਕੋਈ ਹੋਰ ਖਾਣਾ ਬਣਾਏ ਤੇ ਮੈਂ ਖਾਵਾਂ ਚਿਰਾਂ ਤੂੰ ਆਪੇ ਹੀ ਬਣਾਈ ਜਾਂਦੀ ਆ ਆਪੇ ਹੀ ਖਾਈ ਜਾਂਦੀ ਆ ਹਾਏ ਮੇਰਾ ਬੜਾ ਜੀ ਕਰਦਾ ਮੇਰਾ ਪੁੱਤ ਮੈਨੂੰ ਕਵੇ ਮਾਂ ਮਿੱਠੀ ਰੋਟੀ ਬਣਾ ਤੇਰੇ ਹੱਥੀ ਰੋਟੀ ਬਣੀ ਬੜੀ ਸਵਾਦ ਲੱਗਦੀ ਹੈ ਮੇਰਾ ਜੀ ਕਰਦਾ ਮੇਰੀ ਨੂੰਹ ਮੇਰੇ ਗੋਡੇ ਮੁੱਢ ਬੈਠ ਕੇ ਕਵੇ ਮਾਂ ਜੀ ਅੰਬ ਦਾ ਅਚਾਰ ਪਾਓ ਤੁਹਾਡੇ ਹੱਥਾਂ ਦਾ ਅਚਾਰ ਪਾਇਆ ਬੜਾ ਚੰਗਾ ਲੱਗਦਾ ਮੇਰਾ ਜੀ ਕਰਦਾ
0: ਵਾਕਈ ਜਤਿੰਦਰ ਜੀ ਹਸਾਇਆ ਤੇ ਹਸਾਇਆ ਔਰ ਸੰਜੀਦਾ ਰੋਲ ਕੀਤਾ ਤੇ ਅੱਖਾਂ ਦੇ ਵਿੱਚ ਹੰਝੂ ਲੈ ਆਂਦੇ ਚਾਹੇ ਬਲਵੰਤ ਗਾਰਗੀ ਦਾ ਕਣਕ ਦੀ ਬੱਲੀ ਹੋਵੇ ਤੇ ਜਾਂ ਫਿਰ ਤੁਹਾਡਾ ਇਹ ਤਰਕਾਲਾਂ ਦਾ ਇੱਕ ਦ੍ਰਿਸ਼ ਜਿਹੜਾ ਤੁਸੀਂ ਆਪਣੇ ਡਾਇਲੋਗ ਦੇ ਜ਼ਰੀਏ ਸਾਡੇ ਅੱਗੇ ਖਿੱਚਿਆ ਸੇਜਲ ਕਰ ਗਿਆ ਅੱਖਾਂ ਥੀਏਟਰ ਤੋਂ ਇਲਾਵਾ ਤੇ ਹੋਰ ਡਰਾਮਿਆਂ ਤੋਂ ਇਲਾਵਾ ਤੁਹਾਡਾ ਕੀ ਰੂਟੀਨ ਹੈ
1: ਬਸ ਕੋਈ ਖਾਸ ਰੂਟੀਨ ਨਹੀਂ ਮੈਂ ਘਰ ਹੀ ਹੁੰਦੀ ਹਾਂ ਬੱਚਿਆਂ ਵਾਸਤੇ ਖਾਣਾ ਬਣਾਉਣ ਦਾ ਕਿਉਂਕਿ ਜਦੋਂ ਮੈਂ ਬਹੁਤ ਜ਼ਿਆਦਾ ਬਿਜ਼ੀ ਸਾਂ ਤਾਂ ਸ਼ਾਇਦ ਇੰਨਾ ਵਕਤ ਨਹੀਂ ਮੈਂ ਦੇ ਸਕੀ ਉਹਨਾਂ ਨੂੰ ਖਾਣਾ ਵੀ ਮੈਂ ਉਦੋਂ ਵੀ ਬਣਾ ਕੇ ਦਿੰਦੀ ਰਹੀ ਹਾਂ ਸਭ ਕੁਝ ਬਣਾ ਕੇ ਦਿੰਦੀ ਰਹੀ ਹਾਂ ਪਰ ਉਹ ਕਾਹਲੀ ਕਾਹਲੀ ਕਾਹਲੀ ਕਾਹਲੀ ਵਿੱਚ ਹੁਣ ਜ਼ਰਾ ਆਰਾਮ ਦੇ ਨਾਲ ਸ਼ੌਂਕ ਨਾਲ ਬਣਾ ਕੇ ਅਤੇ ਉਹਨਾਂ ਨੂੰ ਖਵਾਉਂਦੀ ਹਾਂ
0: ਪਰਿਵਾਰ ਦੇ ਵਿੱਚ ਕੌਣ ਕੌਣ ਆਇਆ
1: ਪਰਿਵਾਰ ਵਿੱਚ ਇੱਕ ਮੇਰੀ ਬੇਟੀ ਹੈ ਉਹ ਇਸ ਵੇਲੇ ਇੰਗਲੈਂਡ ਹੈ
0: ਜੀ
1: ਉਹ ਕਿਸੇ ਕਾਲਜ ਪ੍ਰੋਫੈਸਰ ਹੈ ਉੱਥੇ
0: ਜੀ
1: ਅਤੇ ਇੱਕ ਮੇਰਾ ਬੇਟਾ ਹੈ ਉਹ ਅੰਮ੍ਰਿਤਸਰ ਮੇਰੇ ਕੋਲ ਹੀ ਹੈ
0: ਜੀ
1: ਉਹਦੀਆਂ ਦੋ ਬੇਟੀਆਂ
0: ਜੀ
1: ਦੋਵੇਂ ਸਪ੍ਰਿੰਗ ਡੇਲ ਸਕੂਲ ਪੜ੍ਹਾਉਂਦੀਆਂ ਨੇ ਇੱਕ ਬੇਟਾ ਉਹ ਹਜੇ ਪੜ੍ਹਦਾ ਪਿਆ ਉਹ ਨੌਵੀਂ ਚ ਹੈ
0: ਜੀ ਅੱਛਾ ਉਹ ਪੋਤਾ ਪੋਤੀਆਂ ਹਾਂਜੀ ਦਾਦੀ ਦੇ ਨਾਟਕਾਂ ਨੂੰ ਪਸੰਦ ਕਰਦੇ ਨੇ
1: ਬਿਲਕੁਲ ਜੀ ਬਿਲਕੁਲ ਪਸੰਦ ਕਰਦੇ ਨੇ
0: ਜੀ
1: ਤੇ ਘਰ ਚ ਹੋਰ ਤੇ ਕੋਈ ਵੀ ਨਹੀਂ ਆਇਆ ਇਸ ਲਾਈਨ ਵੱਲ ਪਰ ਉਹ ਮੈਨੂੰ ਵੇਖ ਕੇ ਪਸੰਦ ਵੀ ਬੜਾ ਕਰਦੇ ਨੇ ਤੇ ਬੜਾ ਫਖਰ ਮਹਿਸੂਸ ਕਰਦੇ ਨੇ ਜਦੋਂ ਕਿਤੇ ਰਾਹ ਵਿੱਚ ਕੋਈ ਮਿਲ ਜਾਂਦਾ ਵੈ ਕੋਈ ਫੋਟੋ ਨੂੰ ਆਉਂਦਾ ਵੈ ਜਾਂ ਉਹ ਕੋਲ ਖੜੋ ਜਾਂਦੇ ਨੇ ਨਾਲ ਵੀ ਇਹ ਕਹਿ ਦੇਵੇ ਕਿ ਇਹ ਮੇਰਾ ਪੁੱਤਰ ਹੈ ਇਹ ਮੇਰੀ ਪੋਤਰੀ
0: ਕਿਆ ਬਾਤ ਹੈ ਅੱਛਾ ਜਤਿੰਦਰ ਜੀ ਕਿਹੜੇ ਕਿਹੜੇ ਮੁਲਕਾਂ ਦੀ ਸੈਰ ਕੀਤੀ
1: ਮੈਂ ਜੀ ਗਈ ਆ ਇੰਗਲੈਂਡ ਗਈ ਆ ਕੈਨੇਡਾ ਗਈ ਆ
0: ਜੀ
1: ਆਸਟ੍ਰੇਲੀਆ ਗਈ ਆ ਪਾਕਿਸਤਾਨ ਬਹੁਤ ਕੀਤੇ ਮੈਂ ਪਲੇ ਜਾ ਕੇ
0: ਜੀ
1: ਅਮੈਰੀਕਾ ਵੀ ਗਈ ਆ
0: ਕਿਆ ਬਾਤ
1: ਤੇ ਸਭ ਥਾਵਾਂ ਤੇ ਮੈਂ ਪਲੇ ਕਰਕੇ ਆਈ
0: ਕਦੇ ਆਪ ਵੀ ਡਾਇਰੈਕਟ ਕਰਨ ਦਾ ਦਿਲ ਕੀਤਾ
1: ਮੈਂ ਮੇਰਾ ਡਾਇਰੈਕਟ ਕਰਨ ਨੂੰ ਜੀ ਨਹੀਂ ਕੀਤਾ ਕਦੀ
0: ਜੀ
1: ਪਰ ਜਦੋਂ ਪਲੇ ਹੋ ਰਿਹਾ ਹੁੰਦਾ ਡਾਇਰੈਕਟ ਕੋਈ ਕਰ ਰਿਹਾ ਹੁੰਦਾ ਤੇ ਜਿਹੜੇ ਆਰਟਿਸਟ ਕੋਈ ਠੀਕ ਨਹੀਂ ਕਰ ਰਹੇ ਹੁੰਦੇ ਮੇਰਾ ਜੀ ਕਰਨ ਦਾ ਮੈਂ ਇਹਨਾਂ ਨੂੰ ਅੱਗੇ ਜਾ ਕੇ ਆਪ ਦੱਸਾਂ ਇਹਨੂੰ ਇੰਜ ਨਹੀਂ ਕਰਨਾ ਜਾਂ ਇੰਜ ਕਰਨਾ ਜਾਂ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ
0: ਜੀ
1: ਡਾਇਰੈਕਸ਼ਨ ਵੱਲ ਸ਼ਾਇਦ ਮੈਂ ਇਸ ਕਰਕੇ ਵੀ ਨਹੀਂ ਗਈ ਕਿ ਮੇਰਾ ਆਪਣਾ ਹੀ ਜੀ ਕਰਦਾ ਹੁੰਦਾ ਕਿ ਮੈਂ ਹਮੇਸ਼ਾ ਸਟੇਜ ਤੇ ਰਹਾਂ ਸਟੇਜ ਤੇ ਕੰਮ ਕਰਾਂ ਮੈਂ ਸਟੇਜ ਤੇ ਰਵਾਂ ਤੇ ਸ਼ਾਇਦ ਮੈਨੂੰ ਇਹੋ ਚੀਜ਼ ਹੈ ਜਿਹੜੀ ਡਾਇਰੈਕਸ਼ਨ ਵੱਲ ਨਹੀਂ ਜਾਣ ਦਿੰਦੀ
0: ਵਾਹ
1: ਤੇ ਇੰਜ ਹੀ ਲੱਗਦਾ ਕਿ ਪਤਾ ਨਹੀਂ ਅਜੇ ਬੜਾ ਹੀ ਕੁਛ ਹੈ ਕਰਨ ਵਾਲਾ ਬੜਾ ਕੁਛ ਮੈਂ ਕਰ ਚੁੱਕੀ ਹਾਂ ਫਿਰ ਵੀ ਕੀ ਕਰਨ ਵਾਲਾ ਰਹਿ ਗਿਆ ਉਹ ਸ਼ਾਇਦ ਹਾਲੇ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ
0: ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ
1: ਬਸ ਮੈਂ ਇਸ ਤਰ੍ਹਾਂ ਹੀ ਮੈਨੂੰ ਸਾਰੇ ਜਣੇ ਪਿਆਰ ਦਿੰਦੇ ਰਹਿਣ ਇਹ ਸਾਰਿਆਂ ਦੇ ਵੇਖਣ ਵਾਲਿਆਂ ਦੇ ਵੀ ਪਿਆਰ ਦਾ ਸਦਕਾ ਕਿ ਮੈਂ ਅੱਜ ਤੱਕ ਇੱਥੋਂ ਤੱਕ ਪਹੁੰਚ ਚੁੱਕੀ ਹਾਂ
0: ਕਿਆ ਬਾਤ
1: ਜੇ ਮੈਨੂੰ ਸਾਰੇ ਪਿਆਰ ਨਾ ਦਿੰਦੇ ਮਾਨ ਸਨਮਾਨ ਨਾ ਦਿੰਦੇ ਤੇ ਸ਼ਾਇਦ ਜਿਸ ਤਰ੍ਹਾਂ ਸ਼ੁਰੂਆਤ ਮੇਰੀ ਹੋਈ ਸੀ ਮੈਂ ਕਈ ਵਾਰੀ ਟੁੱਟੀ ਤੇ ਕਈ ਵਾਰੀ ਉੱਠੀ ਤੇ ਕਈ ਵਾਰੀ ਤੁਰੀ ਪਰ ਹੁਣ ਉਹ ਟਾਈਮ ਨਹੀਂ ਰਿਹਾ ਜੇ ਉਹ ਟਾਈਮ ਨਹੀਂ ਰਿਹਾ ਤਾਂ ਹੁਣ ਮੈਨੂੰ ਸਾਰਿਆਂ ਦਾ ਮਾਨ ਸਤਿਕਾਰ ਇੰਨਾ ਜ਼ਿਆਦਾ ਮਿਲ ਰਿਹਾ ਕਿ ਮੈਂ ਇਹ ਚਾਹਵਾਂਗੀ ਕਿ ਇਸ ਤਰ੍ਹਾਂ ਹੀ ਮਿਲਦਾ ਰਹੇ ਤੇ ਜਿੰਨੇ ਵੀ ਜਨਮ ਮੇਰੇ ਅੱਗੇ ਕਿਤੇ ਹੈ ਨੇ ਉਹਦੇ ਵਿੱਚ ਮੈਂ ਜਤਿੰਦਰ ਕੌਰ ਬਣ ਕੇ ਹੀ ਆਵਾਂ
0: ਕਿਆ ਬਾਤ ਹੈ ਸੋ ਜਤਿੰਦਰ ਕੌਰ ਜੀ ਅੱਜ ਖੁੱਲੀਆਂ ਗੱਲਾਂ ਤੁਸੀਂ ਸਾਡੇ ਨਾਲ ਕੀਤੀਆਂ ਖੁਸ਼ਾਮਦੀਦ ਪ੍ਰੋਗਰਾਮ 'ਚ ਆਏ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਗੱਲਾਂ ਬਾਤਾਂ ਕਰਨ ਲਈ ਆਪਣੇ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ
1: ਮੈਂ ਤੁਹਾਡੀ ਸਭ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਆਕਾਸ਼ਵਾਣੀ ਦੀ ਸ਼ੁਕਰਗੁਜ਼ਾਰ ਹਾਂ ਜਿਹਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੀਆਂ ਗੱਲਾਂ ਸਭ ਦੇ ਨਾਲ ਸਾਂਝੀਆਂ ਕਰ ਸਕਾਂ ਬਹੁਤ ਬਹੁਤ ਮਿਹਰਬਾਨੀ
2: ਰੂਬਰੂ ਪ੍ਰੋਗਰਾਮ 'ਚ ਹੁਣ ਤੁਸੀਂ ਸੁਣ ਰਹੇ ਸੀ

0: ਰੰਗਮੰਚ ਅਤੇ ਫਿਲਮੀ ਅਦਾਕਾਰਾ ਜਤਿੰਦਰ ਕੌਰ ਨਾਲ ਹੋਈ ਮੁਲਾਕਾਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਹੈਲੋ,
2: ਯਾ ਆਇਕਰ ਵਿਭਾਗ ਹੈ। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजी, कोई भी फोन कॉल फ्रॉड हो सकती है। कोई भी बटन दबने तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ। ਕਿਉਂਕਿ

ਇਸੇ ਗੀਤੇ ਨਾਲ ਹੀ ਹਿੰਦੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10:30 ਹੋ ਰਹੇ ਨੇ। ਹੁਣ ਪੇਸ਼ੀ ਪ੍ਰੋਗਰਾਮ ਸਰਗਮ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਸਰਗਮ। ਜੀ ਹਾਂ, ਰੰਗੀਲਾ ਜੇ ਤੁਸੀਂ ਰੰਗੀਲਾ ਇਨਸਾਨ ਸੋਚਦੇ ਹੋ, ਕਲਪਨਾ ਕਰਦੇ ਹੋ, ਤਾਂ ਅਜਿਹਾ ਇਨਸਾਨ ਕਿਹੋ ਜਿਹਾ ਹੋ ਸਕਦਾ ਹੈ? ਉਹ ਇਨਸਾਨ ਜਿਸ ਦੀ ਸ਼ਖਸੀਅਤ ਵਿੱਚ ਜ਼ਿੰਦਾ ਦਿਲੀ, ਰੌਣਕ, ਖੁੱਲ੍ਹਾਪਨ ਅਤੇ ਜੀਵਨ ਨੂੰ ਵੱਖ ਵੱਖ ਰੰਗਾਂ ਦੇ ਨਾਲ ਜਿਉਣ ਦੀ ਕਲਾ ਹੋਵੇ। ਰੰਗੀਲੇ ਇਨਸਾਨ ਦੀ ਪਛਾਣ ਉਸਦੇ ਕੱਪੜਿਆਂ ਜਾਂ ਬਾਹਰੀ ਦਿਖਣਾ ਨਹੀਂ ਹੁੰਦੀ, ਸਗੋਂ ਉਸਦੀ ਸੋਚ, ਉਸਦੀ ਬੋਲਚਾਲ ਅਤੇ ਦੂਜਿਆਂ ਦੇ ਨਾਲ ਕੀਤੇ ਗਏ ਵਰਤਾਵ ਨਾਲ ਹੁੰਦੀ ਹੈ। ਉਹ ਮੁਸ਼ਕਿਲ ਵੇਲੇ ਵਿੱਚ ਉਮੀਦ ਦਾ ਦੀਵਾ ਜਗਾਈ ਰੱਖਦਾ ਹੈ, ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਮਹਿਸੂਸ ਕਰਦਾ ਹੈ, ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਮੁਸਕਾਨ ਲਿਆਉਂਦਾ ਹੈ। ਅਸਲ ਰੰਗੀਲਾਪਨ ਉਹ ਹੁੰਦਾ ਹੈ ਜੋ ਕਿ ਆਪਣੇ ਅੰਦਾਜ਼ ਵਿੱਚ ਸੱਚਾ ਹੁੰਦਾ ਹੈ ਅਤੇ ਜ਼ਿੰਦਗੀ ਦੇ ਹਰ ਰੰਗ ਨੂੰ ਦਿਲੋਂ ਕਬੂਲ ਕਰਦਾ ਹੈ। ਪਲ ਭਰ ਕੇ

ਜਿੱਥੇ ਨਿਭਾਉਣ ਦੀ ਚੰਗੀ ਤਰ੍ਹਾਂ ਕਰਮ ਕਰਨ ਦੀ ਅਤੇ ਵਿਸ਼ਵਾਸ ਦੇ ਨਾਲ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ, ਉਹ ਸੱਚਾ ਪਿਆਰ ਹੈ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਜੇਕਰ ਹੁਸਨ ਦੀ ਤਾਰੀਫ ਕੀਤੀ ਜਾਵੇ ਤਾਂ ਉਸਦੀ ਤਾਰੀਫ ਸਿਰਫ ਚਿਹਰੇ ਦੀ ਖੂਬਸੂਰਤੀ ਬਿਆਨ ਕਰਕੇ ਨਹੀਂ ਸਗੋਂ ਅੱਖਾਂ ਦੀ ਕਸ਼ਿਸ਼, ਮੁਸਕਾਨ ਦੀ ਰੌਣਕ, ਅੰਦਾਜ਼ ਦੀ ਨਜ਼ਾਕਤ ਤੇ ਸ਼ਖਸੀਅਤ ਦੀ ਗਹਿਰਾਈ ਨੂੰ ਮਹਿਸੂਸ ਕਰਕੇ ਕੀਤੀ ਜਾ ਸਕਦੀ ਹੈ।

0: ਲਓ ਜੀ, ਸਾਡੇ ਪਹਿਲੇ ਕਾਲਰ ਦੋਸਤ ਸਾਡੇ ਨਾਲ ਜੁੜ ਗਏ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ, ਵੇਖਦੇ ਹਾਂ ਕੀ ਲੈ ਕੇ ਆਏ ਨੇ, ਕੀ ਦੇ ਕੇ ਜਾਣਗੇ, ਯਾਨੀ ਕਿਹੜਾ ਗੀਤ ਹੈ ਉਹ ਫਰਮਾਇਸ਼ੀ ਗੀਤ ਫਰਮਾਇਸ਼ ਕਰਨਗੇ ਅੱਜ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਕੌਣ ਬੋਲ ਰਹੇ ਹੋ ਜੀ? ਆਪਣਾ ਨਾਮ ਇੱਕ ਵਾਰੀ ਫਿਰ ਦੁਹਰਾ ਦਿਓ, ਨਾਮ ਹਜੇ ਪਹੁੰਚਿਆ ਨੀ ਸਾਡੇ ਕੋਲ।
1: ਗਿਆਨ ਸਿੰਘ।
0: ਹਾਂ ਗਿਆਨ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ।
0: ਚਲੋ ਵਧੀਆ ਹੀ ਰਹਿਣਾ ਚਾਹੀਦਾ ਹੈ। ਔਰ ਮੌਸਮ ਦੇ ਤੁਹਾਡੇ ਪਾਸੇ ਕੀ ਹਾਲ ਨੇ?
1: ਮੌਸਮ ਜੀ ਅੱਗੇ ਬਹੁਤ ਠੰਡਾ ਹੋ ਗਿਆ।
0: ਅੱਛਾ, ਚਲੋ ਹੁਣ ਤਾਂ ਦੇਖੋ ਮੌਸਮ, ਦੀਵਾਲੀ ਆਉਣ ਵਾਲੀ, ਦੁਸ਼ਹਿਰਾ ਆਉਣ ਵਾਲਾ, ਤਾਂ ਹੁਣ ਤਾਂ ਮੌਸਮ ਠੰਡਾ ਹੋਣਾ ਬਣਦਾ।
1: ਹਾਂਜੀ ਹਾਂਜੀ।
0: ਤਾਂ ਫਿਰ ਅੱਜ ਕਿਹੜੇ ਗਾਇਕ ਦਾ ਜਿਹੜਾ ਗੀਤ ਹੈ ਤੁਸੀਂ ਉਹ ਸੁਣਨਾ ਚਾਹੁੰਦੇ ਹੋ?
1: ਸਰਦੂਲ
0: ਸਿਕੰਦਰ ਦਾ ਗੀਤ ਸੁਣਨਾ ਚਾਹੁੰਦੇ। ਲਓ ਜੀ, ਤੁਸੀਂ ਸਰਦੂਲ ਸਿਕੰਦਰ ਅਤੇ ਨਾਲ ਉਹਨਾਂ ਦੇ ਅਮਰ ਨੂਰੀ, ਇੱਕ ਮਹਾਨ ਸ਼ਖਸੀਅਤ ਔਰ ਮਹਾਨ ਗਾਇਕ ਦੋਨੋਂ ਜਣੇ, ਅਤੇ ਉਹਨਾਂ ਦਾ ਗੀਤ ਸੁਣਨਾ ਚਾਹੁੰਦੇ ਹੋ। ਲਓ ਜੀ, ਫਿਰ ਉਹਨਾਂ ਦਾ ਗੀਤ ਤੁਹਾਨੂੰ ਸੁਣਾਉਂਦੇ ਹਾਂ। ਤੁਸੀਂ ਸਾਡੇ ਨਾਲ ਜੁੜਿਓ, ਸਾਨੂੰ ਕਾਲ ਕੀਤੀ ਹੈ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ
0: ਜੀ। ਲਓ ਜੀ, ਪਹਿਲੀ ਫਰਮਾਇਸ਼ ਜਿਹੜੀ ਹੈ ਉਹ ਸਾਡੇ ਕੋਲ ਪਹੁੰਚ ਗਈ ਹੈ, ਸਰਦੂਲ ਸਿਕੰਦਰ ਅਤੇ ਨਾਲ ਉਹਨਾਂ ਦੇ ਕਹਿੰਦੇ ਨੇ ਕਿ ਜਿਹੜੀ ਜੋੜੀ ਹੈ ਅਬਰ ਨੂਰੀ ਹੋਣਾ ਦੀ, ਉਹ ਸੁਣਨਾ ਚਾਹੁੰਦੇ ਹੈ ਅਤੇ ਗੀਤ ਜ਼ਰੂਰ ਸੁਣਨਾ। ਔਰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਕੋਈ ਮਨਪਸੰਦੀਦਾ ਗੀਤ ਤੁਹਾਨੂੰ ਇੱਦਾਂ ਹੀ ਸੁਣਾਇਆ ਜਾਏ, 0101-3243-141 ਇਸ ਨੰਬਰ 'ਤੇ ਕਾਲ ਕਰੋ, ਜੁੜ ਜਾਓ ਆਪਣੇ ਰੇਡੀਓ ਬੇਲੀ ਗੌਰਵ ਦੇ ਨਾਲ। ਪੂਰੀ ਰਾਤ ਅਸੀਂ ਤੁਹਾਡੇ ਨਾਲ, 1 ਵਜੇ ਤੱਕ ਇਹ ਪ੍ਰੋਗਰਾਮ ਇੱਦਾਂ ਚੱਲੇਗਾ। ਬਸ ਫਿਰ ਅੱਜ ਕਾਲਾਂ ਲਾਈ ਜਾਓ, ਅੱਜ ਛੁੱਟੀ ਦਾ ਦਿਨ, ਕੱਲ੍ਹ ਵੀ ਛੁੱਟੀ ਹੈ, ਪਰਸੋਂ ਵੀ ਛੁੱਟੀ ਹੈ, ਵੀਕਐਂਡ ਸ਼ੁਰੂ ਹੋ ਗਿਆ ਹੈ, ਅਤੇ ਆ ਜਾਓ ਫਿਰ, ਤੁਸੀਂ ਆ ਜਾਓ। ਫਿਲਹਾਲ ਸੁਣਦੇ ਹਾਂ ਗੀਤ।

0: ਦੇਖੋ ਜੀ, ਗੀਤਾਂ ਦੇ ਵਿੱਚ ਜੋ ਕਿਹਾ ਜਾਂਦਾ ਨਾ, ਉਹਨੂੰ ਇੰਨਾ ਸੀਰੀਅਸ ਲਿਆ ਨਹੀਂ ਜਾਂਦਾ। ਪੁਰਾਣਾ ਸਮਾਂ ਸੀ, ਪੁਰਾਣੇ ਸਮੇਂ ਦਾ ਗੀਤ ਸੀ, ਅੱਜ ਦਾ ਸਮਾਂ ਬਦਲ ਗਿਆ। ਅੱਜ ਤਾਂ ਸਾਰੇ ਜਣੇ ਇੱਕ ਦੂਜੇ ਨੂੰ ਪਿਆਰ ਵੰਡਦੇ ਨੇ, ਔਰ ਪਿਆਰ ਹੀ ਵੰਡਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਪੀਂਘਾਂ ਪਾਈਆਂ, ਸਾਂਝ ਪਾਈ ਹੈ ਇਸ ਪ੍ਰੋਗਰਾਮ ਦੀ, ਅਤੇ ਆਓ ਫਿਰ ਅਗਲੇ ਕਾਲਰ ਦੋਸਤ ਦੇ ਨਾਲ ਸਾਂਝ ਪਾ ਲਈਏ। ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕੀ ਹਾਲ ਚਾਲ ਹੈ ਜੀ?
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਰਾਜੂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਜਲੰਧਰ ਦੇ ਵਿਹੜੇ।
1: ਧੰਨਵਾਦ ਜੀ।
0: ਤਾਂ ਫਿਰ ਚੰਡੀਗੜ੍ਹ ਦੇ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਨੇ ਸਰ ਜੀ, ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ।
0: ਚਲੋ, ਵੈਰੀ ਗੁੱਡ। ਵਧੀਆ ਹੀ ਵਧੀਆ ਰਹਿਣੀ ਚਾਹੀਦੀ ਹੈ, ਰੌਣਕਾਂ ਲੱਗੀ ਰਹਿਣੀ ਚਾਹੀਦੀਆਂ, ਕਿਉਂਕਿ ਰੌਣਕਾਂ ਲੱਗਣਗੀਆਂ ਤਾਂ ਹੀ ਗੱਲ ਬਣੇਗੀ ਨਾ ਕੋਈ। ਤਾਂ ਫਿਰ ਇਹ ਦੱਸੋ, ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ? ਸਤਿੰਦਰ ਸਰਤਾਜ ਦਾ ਗੀਤ ਸੁਣਨਾ ਚਾਹੁੰਦੇ ਹੋ? ਚਲੋ ਲਓ ਜੀ, ਸਤਿੰਦਰ ਸਰਤਾਜ ਦਾ ਤੁਹਾਨੂੰ ਗੀਤ ਸੁਣਾ ਦਿੰਦੇ ਹਾਂ। ਉਮੀਦ ਹੈ ਤੁਹਾਨੂੰ ਇਹ ਗੀਤ ਜ਼ਰੂਰ ਪਸੰਦ ਆਏ, ਔਰ ਅੱਜ ਕੱਲ੍ਹ ਗੀਤ ਬਹੁਤ ਚੱਲ ਵੀ ਰਿਹਾ, ਤਾਂ ਫਿਰ ਸੁਣੀਏ ਸਤਿੰਦਰ ਸਰਤਾਜ ਦਾ ਗਾਇਆ ਇਹ ਗੀਤ।
1: ਧੰਨਵਾਦ
0: ਜੀ ਕਾਲ ਕਰਨ ਲਈ, ਬਹੁਤ ਬਹੁਤ ਧੰਨਵਾਦ। ਤੋ ਜਿਹਨਾਂ ਨੇ ਹਜੇ ਤੱਕ

ਮੈਸੇਜ ਨਹੀਂ ਕੀਤੇ ਉਹਨਾਂ ਨੂੰ ਦੱਸ ਦੋ, ਮੈਸੇਜ ਤੁਸੀਂ ਕਰ ਲਓ ਕਿਉਂਕਿ ਅਗਲਾ ਫਰਮਾਇਸ਼ੀ ਗੀਤ ਨਾ ਇਹਨਾਂ ਮੈਸੇਜਾਂ ਤੋਂ ਪੜ੍ਹ ਕੇ ਦੱਸਣਾ। ਕਰਨਾ ਕੀ ਹੈ, 9465336077 ਯਾਨੀ 9465336077 ਇਸ ਨੰਬਰ 'ਤੇ ਕਾਲ ਕਰਨਾ ਹੈ ਔਰ ਸੱਜਣਾ ਨੂੰ ਯਾਦ ਕਰਨਾ, ਆਪਣੇ ਰੇਡੀਓ ਬੇਲੀ ਗੌਰਵ ਨੂੰ ਯਾਦ ਕਰਨਾ, ਅਤੇ ਆਓ ਫਿਰ ਸਤਿੰਦਰ ਸਰਤਾਜ ਨੂੰ ਹਾਕ ਮਾਰਦੇ ਹਾਂ।

ਤੁਸੀਂ ਸਾਡੇ ਪਾਸੇ ਆਓ, ਕਿਸੇ ਹੋਰ ਪਾਸੇ ਨਹੀਂ ਜਾਣਾ, ਕਿਉਂਕਿ ਸਾਡਾ ਪਾਸਾ ਹੈ, ਤੁਹਾਡਾ ਆਪਣਾ ਪਾਸਾ। ਤੋ ਲਓ ਜੀ, ਮੈਸੇਜ ਪੜ੍ਹਨ ਦੀ ਸ਼ੁਰੂਆਤ ਕਰਨ ਜਾ ਰਿਹਾ। ਡਾਕਟਰ ਰਮੇਸ਼ ਕੁਮਾਰ ਜੋਜੋਦੀਆ, ਗੀਤਾ ਰਾਣੀ, ਗਗਨਦੀਪ ਆਰਜ਼ੂ ਅਤੇ ਗੁੱਡੂ, ਇਹ ਜੁੜੇ ਨੇ ਪਟੇਲ ਨਗਰ ਮਲੋੜ ਤੋਂ। ਜੀ ਆਇਆਂ ਨੂੰ ਜੀ ਬਹੁਤ ਬਹੁਤ ਸਵਾਗਤ ਹੈ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਵਿਸ਼ਾਲ ਦਿਸ਼ਾਨੀ, ਨਿਮਿਤ ਹੋਜਾ, ਇਹ ਵੀ ਜੁੜ ਗਏ ਨੇ। ਇਹਨਾਂ ਦਾ ਵੀ ਜੀ ਆਇਆਂ ਨੂੰ। ਵੜਿੰਗ ਖੇੜਾ ਤੋਂ ਸਾਡੇ ਨਾਲ ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਲੰਘਾਓ ਜੀ ਆਕਾਸ਼ਵਾਣੀ ਦੇ ਵਿਹੜੇ। ਆਦਰਨੀ ਮੇਜ਼ਬਾਨ ਜੀ ਨਮਸਕਾਰ, ਆਦਰਸ਼ ਨਗਰ ਮਲੋੜ ਤੋਂ। ਇਹ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ ਦਾ ਇਹ ਕਹਿਣਾ, ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਸੁਨੀਲ ਪਾਠਕ, ਕਮਲ, ਦੀਪਿਕਾ, ਗਾਵਿਆ, ਭਾਈ ਸੁੱਚਾ ਸਿੰਘ ਪਾਠਕ, ਇਹ ਜੁੜੇ ਹੋਏ ਨੇ ਜਗਰਾਓਂ, ਅਨਾਰਕਲੀ ਬਾਜ਼ਾਰ ਤੋਂ। ਇਹਨਾਂ ਨੂੰ ਵੀ ਜੀ ਆਇਆਂ ਨੂੰ। ਬਠਿੰਡਾ ਤੋਂ ਸਾਡੇ ਨਾਲ ਜੁੜ ਗਏ ਨੇ ਰਵਿੰਦਰ, ਗਗਨਦੀਪ, ਜਸਮੀਨ ਅਤੇ ਨਾਲ ਗੁਰਲੀਨ ਅਤੇ ਸ਼ਿੰਦਰਪਾਲ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਜੀ ਆਇਆਂ ਨੂੰ। ਅਤੇ ਇਹ ਸਾਰਿਆਂ ਦੀ ਹੁਣ ਜਿਹੜੀ ਮਿਲੀ ਜੁਲੀ ਫਰਮਾਇਸ਼ ਹੈ ਨਾ, ਦੇਖੋ ਜੀ, ਜਦੋਂ ਫਰਮਾਇਸ਼ ਮਿਲੀ ਜੁਲੀ ਹੁੰਦੀ ਹੈ ਨਾ, ਬੜਾ ਧਿਆਨ ਦੇਣਾ ਪੈਂਦਾ। ਧਿਆਨ ਇਸ ਕਰਕੇ ਦੇਣਾ ਪੈਂਦਾ ਕਿ ਬਹੁਤ ਸਾਰਿਆਂ ਨੇ ਚੰਗੇ ਗੀਤਾਂ ਦੀ ਫਰਮਾਇਸ਼ ਕੀਤੀ ਹੁੰਦੀ ਹੈ, ਔਰ ਨਾਲ ਨਾਲ ਕਹਿੰਦੇ ਵੀ ਸਾਡਾ ਗੀਤ ਜਿਹੜਾ ਉਹ ਚੱਲਣਾ ਵੀ ਜ਼ਰੂਰ ਚਾਹੀਦਾ। ਅਤੇ ਜਦੋਂ ਪੰਜਾਬੀ ਗੀਤਾਂ ਦੀ ਗੱਲ ਹੁੰਦੀ ਹੈ ਨਾ, ਤਾਂ ਇੱਕ ਨਾਮ ਜਿਸ ਤੋਂ ਬਗੈਰ ਇਹ ਕੋਈ ਵੀ ਪ੍ਰੋਗਰਾਮ ਪੰਜਾਬੀ ਗੀਤਾਂ ਦਾ ਕਦੀ ਪੂਰਾ ਹੁੰਦਾ ਹੀ ਨਹੀਂ। ਉਹ ਹੈ ਜੀ ਮਾਨਾ ਦੇ ਮਾਨ, ਗੁਰਦਾਸ ਮਾਨ ਜੀ। ਹਾਂ, ਅਤੇ ਉਹਨਾਂ ਦੇ ਹੀ ਗੀਤ ਦੀ ਫਰਮਾਇਸ਼ ਹੈ, ਅਤੇ ਇਹ ਤਾਂ ਬਿਨ ਗਏ ਹੈ ਜੀ, ਉਹਨਾਂ ਦਾ ਗੀਤ ਚੱਲਣਾ ਹੀ ਹੁੰਦਾ ਮੇਰੇ ਪ੍ਰੋਗਰਾਮ ਦੇ ਵਿੱਚ। ਤੋ ਆਓ ਫਿਰ ਉਹਨਾਂ ਦਾ ਇੱਕ ਗੀਤ ਸੁਣਨਾ। ਉਹਨਾਂ ਦੇ ਗੀਤ ਤਾਂ ਤੁਸੀਂ ਸਾਰੇ ਹੀ ਸੁਣੇ ਹੋਏ ਨੇ, ਲੇਕਿਨ ਮੈਨੂੰ ਲੱਗਦਾ ਕਿ ਕੁਛ ਗੀਤ ਇੱਦਾਂ ਦੇ ਜਿਹੜੇ ਕੁਛ ਥੋੜ੍ਹੇ ਜਿਹੇ ਘੱਟ ਚੱਲਦੇ ਹੈ, ਕਿਉਂਕਿ ਸ਼ਾਇਦ ਲੋਕ ਇੱਕੋ ਹੀ ਗੀਤ ਨੂੰ ਰਿਪੀਟ 'ਤੇ ਜ਼ਿਆਦਾ ਸੁਣਨੇ ਚਾਹੁੰਦੇ ਨੇ। ਲੇਕਿਨ ਉਹਨਾਂ ਦੇ ਬਹੁਤ ਸਾਰੇ ਗੀਤ ਨੇ ਜਿਹੜੇ ਘੱਟ ਸੁਣੇ ਜਾਂਦੇ ਨੇ, ਅਤੇ ਉਹਨਾਂ 'ਚੋਂ ਇੱਕ ਗੀਤ ਇਹ ਵੀ ਹੈ। ਆਓ ਫਿਰ ਇਹ ਗੀਤ ਨੂੰ ਵੀ ਝਾਤ ਮਾਰ ਲੈਂਦੇ ਹਾਂ, ਆਵਾਜ਼ ਮਾਰ ਲੈਂਦੇ ਹਾਂ ਗੁਰਦਾਸ ਮਾਨ ਸਾਹਿਬ ਨੂੰ। ਆ ਗਏ ਜੀ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਕਾਲ ਕਰੀ ਜਾਓ ਸਾਨੂੰ ਕਾਲ ਤੁਸੀਂ ਕਰੋਗੇ ਮੈਸੇਜ ਕਰੋਗੇ ਤਾਂ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਉਹ ਅਸੀਂ ਪੂਰੀਆਂ ਕਰਾਂਗੇ ਨੰਬਰ ਤੁਹਾਨੂੰ ਪਤਾ ਹੀ ਹੈ 0181 23 42 171 ਅਤੇ ਆ ਜਾਓ ਜੁੜ ਜਾਓ ਕਰੋ ਫਿਰ ਕਾਲ ਔਰ ਜਦੋਂ ਤੱਕ ਕਾਲ ਜਾਂਦੀ ਹੈ ਨਾ ਤਾਂ ਮੇਰੇ ਕੋਲ ਮੈਸੇਜ ਆਏ ਨੇ ਉਹ ਵੀ ਪੜ੍ਹ ਦਿਓ ਮੈਸੇਜ ਪੜ੍ਹਨੇ ਵੀ ਬਹੁਤ ਜ਼ਰੂਰੀ ਨੇ ਕਿਉਂਕਿ ਅਗਰ ਮੈਸੇਜ ਨਹੀਂ ਪੜ੍ਹਾਂਗਾ ਨਾ ਤਾਂ ਢੇਰ ਲੱਗ ਜਾਂਦਾ ਫਿਰ ਬਾਅਦ ਦੇ ਵਿੱਚ ਪੜ੍ਹਨੇ ਮੁਸ਼ਕਲ ਹੋ ਜਾਂਦੇ ਨੇ ਆਹ ਦੇਖੋ ਲੱਗ ਗਿਆ ਨਾ ਢੇਰ ਕਾਲ ਵੀ ਆ ਗਈ ਹੈ ਕਾਲ ਵੀ ਜ਼ਰੂਰ ਲਵਾਂਗੇ ਪਰ ਮੈਸੇਜ ਕੁਛ ਪੜ੍ਹ ਦੇਵਾਂ ਮੁਕੇਸ਼ ਕਸ਼ਯਪ ਸ਼ੀਤਲ ਕਸ਼ਯਪ ਸੋਨੂੰ ਰਾਜਪਾਲ ਕਾਜਲ ਸੀਮਾ ਮਾਨਵੀ ਤਨਵੀ ਲਕਸ਼ਯ ਸੋਨੀ ਮੋਹਿਨੀ ਰਿਤਿਕ ਅਤੇ ਬਲਬੀਰ ਸਿੰਘ ਇਹ ਵੀ ਜੁੜ ਗਏ ਨੇ ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਅਨਮੋਲ ਪਿੰਡ ਅਤੇ ਸ਼ਹਿਰ ਦੀਨਾਨਗਰ ਜ਼ਿਲ੍ਹਾ ਇਹਨਾਂ ਦਾ ਹੈ ਗੁਰਦਾਸਪੁਰ ਔਰ ਇਹਨਾਂ ਨੇ ਬਹੁਤ ਸਾਰੇ ਆਪਣੇ ਸਾਥੀ ਨਾਲ ਦੱਸੇ ਨੇ ਔਰ ਮੈਂ ਮੇਰੇ ਪਾਪਾ ਜੁਝਾਰ ਸਿੰਘ ਜੀ ਮੰਮੀ ਹਰਜੀਤ ਕੌਰ ਔਰ ਮੇਰੀ ਲਾਡਲੀ ਛੋਟੀ ਭੈਣ ਮਹਿਕਪ੍ਰੀਤ ਕੌਰ ਪੂਰੇ ਪਰਿਵਾਰ ਦੇ ਨਾਲ ਜਿਹੜੇ ਜੁੜੇ ਹੋਏ ਆ ਔਰ ਗੀਤ ਸੁਣਨ ਦੀ ਚਾਹ ਮਾਨਾ ਔਰ ਉਹੀ ਗੀਤ ਇਹਨਾਂ ਨੇ ਵਾਰ ਵਾਰ ਭੇਜਿਆ ਇਹਨਾਂ ਦਾ ਪੁਰਾਣਾ ਮੈਸੇਜ ਸੀਗਾ ਮੇਰੇ ਕੋਲ ਆਇਆ ਹੋਇਆ ਅਤੇ ਗੀਤ ਤੁਹਾਡੇ ਬਹੁਤ ਸਾਰੇ ਪਏ ਨੇ ਤੁਹਾਨੂੰ ਜ਼ਰੂਰ ਫਰਮਾਇਸ਼ ਪੂਰੀ ਕਰਾਂਗੇ ਔਰ ਜਿਹੜਾ ਤੁਸੀਂ ਫੌਂਟ ਦੋਸਤ ਯੂਜ਼ ਕਰਦੇ ਹੋ ਨਾ ਇਹਦੇ ਵਿੱਚ ਉਹ ਫੌਂਟ ਨਾ ਮਤਲਬ ਚੰਗੀ ਤਰ੍ਹਾਂ ਸਾਨੂੰ ਇੱਥੇ ਨਜ਼ਰ ਨਹੀਂ ਆਉਂਦਾ ਤਾਂ ਤੁਸੀਂ ਆਪਣੇ ਉਹਦਾ ਫੌਂਟ ਜ਼ਰੂਰ ਕੁਛ ਚੇਂਜ ਕਰੋ ਔਰ ਜਦੋਂ ਲਿਖਦੇ ਹੋ ਤਾਂ ਆਪਣਾ ਨਾਂ ਆਪਣੇ ਸ਼ਹਿਰ ਦਾ ਨਾਂ ਅਲੱਗ ਅਲੱਗ ਰੱਖੋ ਤੁਸੀਂ ਇਕੱਠੇ ਲਿਖ ਦਿੰਦੇ ਹੋ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਅਤੇ ਇਸ ਕਰਕੇ ਸਭ ਤੋਂ ਪਹਿਲੇ ਤੁਸੀਂ ਆਪਣਾ ਨਾਂ ਲਿਖਣਾ ਜਿਹੜੇ ਤੁਹਾਡੇ ਨਾਲ ਹੋਰ ਦੋਸਤ ਹੈਗੇ ਨੇ ਜਾਂ ਪਰਿਵਾਰ ਵਾਲੇ ਉਹਨਾਂ ਦਾ ਨਾਂ ਲਿਖਣਾ ਫਿਰ ਤੁਸੀਂ ਗੀਤ ਦੀ ਫਰਮਾਇਸ਼ ਕਰਨੀ ਹੈ ਠੀਕ ਹੈ ਨਾ ਇਹ ਇੱਕ ਪੈਟਰਨ ਹੈ ਸੈੱਟ ਇੱਦਾਂ ਹੀ ਤੁਸੀਂ ਕਰਨਾ ਤਾਂ ਹੀ ਸਾਡੇ ਨਾਲ ਜੁੜ ਪਾਓਗੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟਿੱਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਜੈਵੀਰ ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭਚੰਦਰ ਬਜਾਜ ਅਤੇ ਸਾਹਿਲ ਬਜਾਜ ਨਾਲ ਉਹਨਾਂ ਦੇ ਬਿੱਟਾ ਬਜਾਜ ਦੇਖੋ ਇਹਨਾਂ ਨੇ ਬਿਲਕੁਲ ਸਹੀ ਲਿਖਿਆ ਅਤੇ ਬਿਲਕੁਲ ਸਹੀ ਜਿਹੜਾ ਹੈ ਉਹ ਪੜ੍ਹਿਆ ਗਿਆ ਅਤੇ ਉਹ ਫਿਰ ਇਹ ਸਾਰਿਆਂ ਦੀ ਹੁਣ ਇੱਕ ਮਿਲੀ ਜੁਲੀ ਫਰਮਾਇਸ਼ ਆ ਗਈ ਹੈ ਜੀ ਹੰਸ ਰਾਜ ਹੰਸ ਜੀ ਦਾ ਕੋਈ ਵੀ ਗੀਤ ਸੁਣਾ ਦਿਓ ਦੇਖੋ ਪਹਿਲੇ ਸਰਦੂਰ ਸਿਕੰਦਰ ਫਿਰ ਗੁਰਦਾਸ ਮਾਨ ਹੁਣ ਹੰਸ ਰਾਜ ਹੰਸ ਤੋ ਅੱਜ ਚੋਟੀ ਦੇ ਕਲਾਕਾਰ ਇਹਨਾਂ ਦੇ ਗੀਤ ਤੁਸੀਂ ਸਾਰੇ ਸੁਣ ਰਹੇ ਹੋ ਅਤੇ ਆਓ ਫਿਰ ਸੁਣੀਏ ਹੰਸ ਰਾਜ ਹੰਸ ਜੀ ਦਾ ਗਾਇਆ ਇਹ ਪਿਆਰਾ ਜਿਹਾ ਗੀਤ

0: ਸੁਗਾਤ ਪ੍ਰੋਗਰਾਮ ਤੁਹਾਡਾ ਰੇਡੀਓ ਬੇਲੀ ਗੌਰਵ ਪੇਸ਼ ਕਰ ਰਿਹਾ ਆਕਾਸ਼ਵਾਣੀ ਪੰਜਾਬ ਤੇ 0182-43-41 ਇਸ ਨੰਬਰ ਦੇ ਨਾਲ ਤੁਸੀਂ ਜੁੜ ਜਾਣਾ ਰਾਬਤਾ ਕਾਇਮ ਕਰਨਾ ਔਰ ਫਿਰ ਵੇਖਣਾ ਅੱਗੋਂ ਆਵਾਜ਼ ਆਉਂਦੀ ਹੈ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਵਧੀਆ ਜੀ, ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਹੁਤ ਵਧੀਆ।
1: ਵਧੀਆ ਤੇ ਬਹੁਤ ਵਧੀਆ।
0: ਹਾਂਜੀ, ਪਹਿਲੇ ਵਧੀਆ ਸੀ, ਜਦੋਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਹੋਈ ਫਿਰ ਬਹੁਤ ਵਧੀਆ ਹੋ ਗਿਆ।
1: ਬਹੁਤ ਵਧੀਆ, ਠੀਕ ਹੈ ਜੀ।
0: ਆਪਣਾ ਤਾਰਫ ਕਰਵਾ ਦਿਓ, ਮੈਨੂੰ ਤਾਂ ਪਤਾ ਲੱਗ ਗਿਆ।
1: ਮਨਜੀਤ ਕੌਰ ਬੋਲ ਰਹੀ ਆ ਦਿੱਲੀ ਤੋਂ ਜੀ।
0: ਦਿਲ ਵਾਲਿਆਂ ਦੀ ਦਿੱਲੀ ਤੋਂ ਮਨਜੀਤ ਜੀ ਬੋਲ ਰਹੇ ਨੇ।
1: ਹਾਂਜੀ,
0: ਤੋਂ ਮਨਜੀਤ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ, ਧੰਨਵਾਦ ਜੀ।
0: ਤੋਂ ਫਿਰ ਮਨਜੀਤ ਜੀ, ਅੱਜ ਕੀ ਦਿਲ ਕਰ ਰਿਹਾ, ਕਿਹੜਾ ਗੀਤ ਸੁਣਨਾ ਹੈ?
1: ਗੀਤ ਤੁਹਾਨੂੰ ਦੱਸਿਆ ਨਾ,
0: ਦੱਸੋ।
1: ਜੱਗ ਜਿਉਂਦਿਆਂ ਦੇ ਮੇਲੇ।
0: ਅੱਛਾ, ਜੱਗ ਜਿਉਂਦਿਆਂ ਦੇ ਮੇਲੇ, ਇਕੱਲੇ ਹੀ ਸੁਣਨਾ ਜਾਂ ਨਾਲ ਕਿਸੇ ਦੇ ਸੁਣਨਾ? ਜੇ
1: ਨਹੀਂ ਬੈਠੇ ਨੇ ਨਾਲ ਸੁਣਨਗੇ ਉਹ ਵੀ।
0: ਅੱਛਾ, ਉਹ ਵੀ ਨਾਲ ਸੁਣਨਗੇ, ਚਲੋ ਵਧੀਆ ਜੀ। ਵਾਕਈ ਜੱਗ ਜਿਉਂਦਿਆਂ ਦੇ ਮੇਲੇ
1: ਉਹਨਾਂ ਦੀ ਪਸੰਦ ਹੈ ਅੱਜ ਇਹ ਗੀਤ।
0: ਲਓ ਜੀ, ਜੱਗ ਜਿਉਂਦਿਆਂ ਦੇ ਮੇਲੇ, ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ, ਆਕਾਸ਼ਵਾਣੀ ਜਲੰਧਰ ਸੁਣਦੇ ਰਹੋ।
1: ਬਹੁਤ ਬਹੁਤ
0: ਸਾਨੂੰ ਕਾਲ ਕਰਦੇ ਆ, ਸਾਨੂੰ ਕਾਲ ਕਰਦੇ ਆ
1: ਤੁਸੀਂ ਵੀ,
0: ਸ਼ੁਕਰੀਆ ਜੀ, ਸ਼ੁਕਰੀਆ। ਤੇ ਆਓ ਫਿਰ ਸੁਣਦੇ ਆ ਗੀਤ ਤੁਹਾਡੀ ਪਸੰਦ ਦਾ। ਤੁਸੀਂ ਸਾਨੂੰ ਕਾਲ ਕੀਤੀ, ਇਹਦੇ ਲਈ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ,
0: ਥੈਂਕ ਯੂ ਜੀ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਚਲੋ ਜੀ ਕੁਝ ਮੈਸੇਜ ਪੜ੍ਹ ਦਈਏ ਤਾਂ ਕਿ ਜਾਂਦੇ ਜਾਂਦੇ ਯਾਨੀ ਕਿ ਇਹ ਦਿਨ ਦੇ ਜਾਂਦੇ ਜਾਂਦੇ ਕੁਝ ਮੈਸੇਜ ਤਾਂ ਹੋਰ ਚਲੇ ਜਾਣ। ਸੁਸ਼ੀਲ ਕੁਮਾਰ ਚਲਾਣਾ ਪੈਪੀ, ਪ੍ਰਿਸ਼ਾ ਚਲਾਣਾ ਪੈਪੀ ਦੀ ਹੱਟੀ, ਵੀ ਪੀ ਓ ਰੋਹਰਾਂ ਵਾਲੀ ਹਨੁਮਾਨਗੜ੍ਹ ਸਾਡੇ ਨਾਲ ਜੁੜ ਗਏ ਨੇ ਜੀ ਆਇਆਂ ਨੂੰ ਜੀ। ਕਹਿੰਦੇ ਨੇ ਸਾਨੂੰ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਓ। ਮਜਨੂੰ ਟਿੱਲੇ ਦਿੱਲੀ ਤੋਂ, ਕਮਲ ਮਧੂ ਸਾਗਰ ਉਮੰਗ ਆਕਾਂਕਸ਼ਾ ਗੁੜੀਆ ਅਤੇ ਇਸ਼ਿਤਾ ਅਰੋੜਾ ਆ ਜਾਓ ਜੀ, ਆ ਜਾਓ ਲੰਘ ਆਓ ਇਸੇ ਤਰ੍ਹਾਂ। ਹੁਣ ਬਹੁਤ ਸਾਰੇ ਮੈਸੇਜ ਕਈਆਂ ਨੇ ਕੀਤੇ ਹੋਏ ਨੇ ਔਰ ਮੈਸੇਜ ਐਂਡ ਤੱਕ ਜਾਂਦੇ ਜਾਂਦੇ ਬਹੁਤ ਟਾਈਮ ਲੱਗ ਜਾਂਦਾ, ਪਤਾ ਨਹੀਂ ਲੱਗਦਾ ਜੀ ਮੈਸੇਜ ਕਿੱਥੇ ਪਹੁੰਚ ਗਏ ਨੇ। ਫਿਲਹਾਲ ਜ਼ਾਕਿਰ ਮੁਲਾਨੀ, ਸਮਿਆ ਮੁਲਾਨੀ, ਸੁਬਾਨ, ਸਮੀਰ, ਸਲਮਾ, ਮੁਮਤਾਜ਼, ਦਿਲ, ਸ਼ਾਦ, ਨਸੀਰ, ਬਾਨੂ ਵੀ, ਬਾਦਸ਼ਾਹ, ਇਹ ਸਾਰੇ ਜੁੜ ਗਏ ਨੇ ਸਾਡੇ ਨਾਲ ਔਰ ਇਹਨਾਂ ਨੇ ਕਿਹਾ ਵੀ ਪੰਜਾਬੀ ਗੀਤ ਸਾਨੂੰ ਵੀ ਜ਼ਰੂਰ ਸੁਣਾ ਦਿਓ, ਸੁਣਾ ਦਿਆਂਗੇ ਜੀ। ਇਹ ਪੰਡਰਪੁਰ ਤੋਂ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ। ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼, ਇਹ ਵੀ ਸਾਡੇ ਨਾਲ ਜੁੜ ਗਏ ਨੇ ਔਰ ਕਹਿੰਦੇ ਗੀਤ ਕੋਈ ਵੀ ਚਲਾ ਦਿਓ। ਮੰਡੀ ਹਰਜੀ ਰਾਮ ਮਲੋੜ ਤੋਂ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜਦੇ ਰਹੋ ਜੀ ਸਾਡੇ ਨਾਲ, ਕਰਦੇ ਰਹੋ ਮੈਸੇਜ, ਤੁਹਾਡਾ ਰੇਡੀਓ ਬੋਲੀ ਗੌਰਵ ਤੁਹਾਡੇ ਨਾਲ ਹੈ ਜੀ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ, ਇੱਕ ਤਾਂ ਮੈਸੇਜ ਆ ਗਿਆ ਸਰ ਜੀ ਆਵਾਜ਼ ਘੱਟ ਆ ਰਹੀ ਹੈ,

ਮਿਹਰਬਾਨੀ ਕਰਕੇ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਦੇਖੋ ਜੀ, ਮੇਰੇ ਵੱਲੋਂ ਆਵਾਜ਼ ਪੂਰੀ ਜਾ ਰਹੀ ਹੈ, ਤੁਸੀਂ ਆਪਣੇ ਰੇਡੀਓ ਸੈੱਟ ਦੀ ਆਵਾਜ਼ ਜਿਹੜੀ ਹੈ ਉਹ ਵਧਾਓ, ਥੋੜ੍ਹੇ ਸਪੀਕਰ ਵੱਡੇ ਲਵਾਓ ਤਾਂ ਆਵਾਜ਼ ਪਹੁੰਚਣੀ ਤੁਹਾਡੇ ਕੋਲ। ਹਰਜਿੰਦਰ ਸਿੰਘ, ਜਸਵੀਰ, ਜੱਸੀ, ਸੀਤਾ ਅਤੇ ਗੀਤਾ ਇਹ ਪਿੰਡ ਥਾਣਾ ਬਠਿੰਡਾ ਜੁੜੇ ਨੇ। ਸਾਡੇ ਵੱਲੋਂ ਆਵਾਜ਼ ਪੂਰੀ ਫੁੱਲ ਜਾ ਰਹੀ ਹੈ ਜੀ, ਮੈਂ ਜ਼ਿਆਦਾ ਵਧਾਵਾਂਗਾ ਸਪੀਕਰ, ਤੁਹਾਡੇ ਫੜ ਜਾਣੇ ਫਿਰ ਨਾ ਕਹਿਣਾ। ਫਿਰ ਬਾਕੀ ਸਾਰਿਆਂ ਨੇ ਮੈਨੂੰ ਕਹਿਣਾ ਵੀ ਆਵਾਜ਼ ਬਹੁਤ ਵਧਾ ਦਿੱਤੀ ਤੁਸੀਂ। ਦੇਖੋ, ਹਾਸੀਆਂ ਖੇਡੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਹੈ, ਔਰ ਤੁਹਾਡੇ ਨਾਲ ਚੱਲਣੀਆਂ ਵੀ ਚਾਹੀਦੀਆਂ। ਅਤੇ ਹੁਣ ਵਾਰੀ ਆ ਗਈ ਹੈ, ਗੀਤ ਚਲਾ ਦਈਏ ਨਾ। ਸਾਰਿਆਂ ਦੀ ਮਿਲੀ ਜੁਲੀ ਜਿਹੜੀ ਫਰਮਾਇਸ਼ ਹੈ ਨਾ, ਉਹ ਹੁਣ ਕਹਿੰਦੀ ਹੈ ਕਿ

ਉਹ ਸੁਣਾ ਦਿਓ। ਹਰਜੀਤ ਹਰਮਨ ਇਹਨਾਂ ਨੂੰ ਕੌਣ ਨਹੀਂ ਜਾਣਦਾ ਜੀ। ਜਦੋਂ ਸੁਰੀਲੇ ਗੀਤਾਂ ਦੀ ਗੱਲ ਹੁੰਦੀ ਹੈ ਨਾ ਤਾਂ ਇਹਨਾਂ ਦਾ ਨਾਂ ਸਭ ਤੋਂ ਉੱਤੇ ਆਉਂਦਾ। ਕਿਉਂ ਆਉਂਦਾ ਇਹ ਤੁਸੀਂ ਜਦੋਂ ਗੀਤ ਸੁਣੋਗੇ ਇਹ ਤੁਹਾਨੂੰ ਪਤਾ ਹੀ ਲੱਗ ਜਾਏਗਾ ਕਿ ਮੈਂ ਗੱਲ ਕਹੀ ਕਿਉਂ ਹੈ। ਠੀਕ ਹੈ ਨਾ, ਕਿਉਂਕਿ ਦਿਲ ਦੀ ਗੱਲ ਹੈ ਅਤੇ ਜਦੋਂ ਦਿਲ ਦੀ ਗੱਲ ਹੁੰਦੀ ਹੈ ਤਾਂ ਹਰਜੀਤ ਹਰਮਨ ਦਿਲ ਦੀ ਗੱਲ ਦੱਸ ਹੀ ਦਿੰਦੇ ਨੇ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਸੌਗਾਤ ਤੁਹਾਡਾ ਰੇਡੀਓ ਬੇਲੀ ਗੌਰਵ ਹੈ ਤੁਹਾਡੇ ਨਾਲ ਔਰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਮਨ ਪਸੰਦੀਦਾ ਜਿਹੜਾ ਕੋਈ ਗੀਤ ਚਲਾਇਆ ਜਾਵੇ ਤਾਂ ਕਰਨਾ ਕੀ ਹੈ ਬਹੁਤ ਆਸਾਨ ਕੰਮ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ 0181 23 42 171 ਇਸ ਨੰਬਰ 'ਤੇ ਕਾਲ ਕਰਨਾ ਔਰ ਜੁੜ ਜਾਣਾ ਸਾਡੇ ਨਾਲ ਤੁਸੀਂ ਜੁੜੋਗੇ ਤਾਂ ਫਿਰ ਹੋਰ ਗੱਲਾਂ ਵੀ ਜੁੜਨਗੀਆਂ ਹੋਰ ਗੱਲਾਂ ਜੁੜਨਗੀਆਂ ਹੋਰ ਗੀਤ ਸੰਗੀਤ ਤੁਹਾਡੇ ਨਾਲ ਜੁੜੇਗਾ ਔਰ ਤੁਹਾਡੀ ਔਰ ਸਾਡੀ ਸਾਂਝ ਵਧੇਗੀ ਅਤੇ ਆਓ ਫਿਰ ਸਾਂਝ ਵਧਾਉਣ ਲਈ ਵੇਖੀਏ ਕੌਣ ਸਾਡੇ ਵਿਹੜੇ ਆਇਆ ਨਮਸਕਾਰ ਜੀ ਕੌਣ ਬੋਲ ਰਹੇ ਨੇ ਰਬੜੀ ਪਾਤੀ ਤੁਸੀਂ ਅੱਛਾ ਜੀ ਦੇਖੋ ਤੁਹਾਡੇ ਕੋਲ ਸਿੱਖ ਸਿੱਖ ਕੇ ਆਪਾਂ ਬੋਲਦੇ ਪਏ ਹਾਂ ਜੀ ਜੀ ਬਿਲਕੁਲ ਬਿਲਕੁਲ ਇਹ ਤੁਹਾਡੇ ਕਰਕੇ ਹੀ ਤਾਂ ਇਹ ਸਾਰਾ ਰੇਡੀਓ ਇਹ ਪ੍ਰੋਗਰਾਮ ਚੱਲ ਰਿਹਾ ਕਹਿੰਦੇ ਰਾਹ ਨੂੰ ਰਾਹ ਹੈ ਹੱਥ ਨੂੰ ਹੱਥ ਹੈ ਨੱਥ ਨੂੰ ਨੱਥ ਹੈ ਹਾਂ ਬਿਲਕੁਲ ਜੀ ਬਿਲਕੁਲ ਤਾਂ ਫਿਰ ਆਪਣਾ ਤਾਰੁਫ ਕਰਵਾ ਦਿਓ ਪਹਿਲੇ
1: ਮੈਂ ਬੰਸੀ ਲਾਲ ਹਾਂ ਜੀ ਪਿੰਡ ਚੱਜਾ ਮੋੜੀ ਜ਼ਿਲ੍ਹਾ ਅੰਬਾਲਾ ਜੀ
0: ਬੰਸੀ ਲਾਲ ਜੀ ਬਹੁਤ ਬਹੁਤ ਸਵਾਗਤ ਹੈ ਦੇਖੋ
1: ਪੱਕੇ ਸਰੋਤੇ ਹੈ ਜੀ
0: ਹਾਂ ਬੰਸੀ ਵਾਲੇ ਵੀ ਪਹੁੰਚ ਗਏ ਸਾਡੇ ਕੋਲ ਵੈਕੁੰਠ ਤੋਂ ਤਾਂ ਹੋਰ ਸਾਨੂੰ ਕੀ ਚਾਹੀਦਾ
1: ਨਹੀਂ ਜੀ ਦੇਖੋ ਜੀ ਹਮਕੋ ਗੌਰਵ ਹੈ ਪੂਰਾ ਆਪਣੇ
0: ਦੇਖੋ ਤੁਸੀਂ ਹਰਿਆਣੇ ਤੋਂ ਹੈ ਨਾ
1: ਉੱਪਰ ਗੌਰਵ ਹੈ
0: ਹਾਂ ਹਰਿਆਣੇ ਤੋਂ ਹਰਿਆਣੇ ਦੇ ਵਿੱਚ ਕੁਰੂਕਸ਼ੇਤਰ ਵੀ ਹੈ ਜਿੱਥੇ ਉਹ ਬੰਸੀ ਵਾਲੇ ਨੇ ਗੀਤਾ ਦਾ ਸਾਰ ਦਿੱਤਾ ਸੀ ਜੀ ਜੀ ਔਰ ਤੁਸੀਂ ਸਾਨੂੰ ਪਿਆਰ ਦਿੰਦੇ ਪਏ ਹੋ
1: ਪਿਆਰ ਪਿਆਰ ਤੋਂ ਪੈਸੇ ਘੱਟ ਨਹੀਂ ਮਿਲਦਾ
0: ਹਾਂਜੀ ਹਾਂਜੀ ਹਾਂਜੀ ਇਹ ਪੈਸੇ ਨਾਲ
1: ਅੰਦਰ ਹੁੰਦਾ ਬੰਦੇ ਜਾਂਦਾ
0: ਹਾਂਜੀ ਪੈਸੇ ਨਾਲ ਬਹੁਤ ਕੁਝ ਮਿਲ ਜਾਂਦਾ ਪਰ ਜਿਹੜਾ ਸੱਚਾ ਪਿਆਰ ਹੈ ਨਾ ਉਹ ਤਾਂ ਅੰਦਰੋਂ ਹੀ ਮਿਲਦਾ ਜੀ
1: ਪਿਆਰ ਹੱਥੀਆਂ ਤੇ ਨਹੀਂ ਮਿਲਦਾ
0: ਜੀ ਜੀ ਬਿਲਕੁਲ ਇਹ ਤਾਂ ਗੱਲ ਸਹੀ ਹੈ ਤੇ ਫਿਰ ਅੱਜ ਗੀਤ ਕਿਹੜਾ ਸੁਣਾ ਦਈਏ ਮਿੱਠੀਆਂ ਮਿੱਠੀਆਂ ਗੱਲਾਂ ਨਾ ਇਹੀ ਸਾਡੇ ਨਾਲ ਸਾਨੂੰ ਪਿਆਰ ਸਿਖਾਉਂਦੀ ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਇਹ ਗੱਲ ਤਾਂ ਤੁਹਾਡੀ ਸਹੀ ਹੈ ਲਓ ਜੀ ਤੁਸੀਂ ਚਾਹੁੰਦੇ ਹੋ ਕਿ ਐਮੀ ਵਰਕ ਦਾ ਗੀਤ ਸੁਣਾਇਆ ਜਾਏ ਤਾਂ ਲਓ ਫਿਰ ਅਸੀਂ ਤੁਹਾਨੂੰ ਐਮੀ ਵਰਕ ਦਾ ਗੀਤ ਸੁਣਾ ਦਿੰਦੇ ਹਾਂ ਤੁਸੀਂ ਸਾਡੇ ਨਾਲ ਜੁੜਿਓ ਸਾਡੇ ਨਾਲ ਪਿਆਰ ਦੀ ਸਾਂਝ ਪਾਈ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਸੇ ਤਰ੍ਹਾਂ ਕਾਲ ਕਰਦੇ ਰਹੋ ਜੁੜਦੇ ਰਹੋ ਸਾਡੇ ਨਾਲ ਬਹੁਤ ਬਹੁਤ ਸ਼ੁਕਰੀਆ ਦੇਖੋ ਜੀ ਇਹ ਬੰਸੀ ਲਾਲ ਸਨ ਇਹਨਾਂ ਦਾ ਕਾਲ ਲੱਗ ਗਿਆ ਤੁਹਾਡਾ ਵੀ ਕਾਲ ਲੱਗੇਗਾ ਬਸ ਕਿਸਮਤ ਜਿਹੜੀ ਹੈ ਨਾ ਉਹ ਬਦਲਦੇ ਦੇਰ ਨਹੀਂ ਲੱਗਦੀ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਐਮੀ ਵਿਰਕ ਸਾਹਿਬ ਇਹ ਗੱਲ ਕਹਿ ਰਹੇ ਨੇ ਐਮੀ ਵਿਰਕ ਦੇ ਨਾਲ ਬੀ ਪਰਾਖ ਆਓ ਇਹਨਾਂ ਦਾ ਸੁਣਦੇ ਹਾਂ ਗੀਤ ਬੰਸੀ ਲਾਲ ਜੀ ਦੀ ਫਰਮਾਇਸ਼

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਸੁਗਾਤ ਤੁਹਾਡਾ ਰੇਡੀਓ ਬੇਲੀ ਗੌਰਵ ਹੈ ਤੁਹਾਡੇ ਨਾਲ ਤੋ ਫਿਰ ਅਗਲੇ ਸਾਡੇ ਜਿਹੜੇ ਗਾਇਕ ਹੈ ਉਹਨਾਂ ਨੂੰ ਲਿਆਉਣ ਤੋਂ ਪਹਿਲਾਂ ਅਗਲੇ ਕਾਲਰ ਨੂੰ ਨਾਲ ਲੈ ਲਈ ਗੁੱਸਾ ਹੀ ਨਾ ਕਰ ਜਾ ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਪਹਿਲਾਂ ਸਰ ਜੀ ਸਤਿ ਸ਼੍ਰੀ ਅਕਾਲ
0: ਜੀ ਕੀ ਹਾਲ ਚਾਲ ਹੈ ਜੀ
1: ਵਧੀਆ ਜੀ ਤੁਸੀਂ ਸੁਣਾਓ ਜੀ ਤਾਂ ਨਹੀਂ ਫਾਇਰ

ਮਨਜੀਤ ਮਨੀ ਜੀ ਤੁਹਾਡੀ ਜਿਹੜੀ ਆਵਾਜ਼ ਹੈ ਨਾ ਉਹ ਉਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਫਾਜ਼ਿਲਕਾ ਵਾਲੇ ਆ ਗਏ ਨੇ। ਦੇਖੋ ਫਾਜ਼ਿਲਕਾ ਵਾਲਿਆਂ ਨੇ ਹਰ ਥਾਂ ਤੱਕ ਪਾਈ ਹੋਈ ਹੈ। ਸਾਡਾ ਫਾਜ਼ਿਲਕਾ ਦਾ ਮੁੰਡਾ ਸੁਮਨ ਗਿੱਲ ਕਪਤਾਨ ਹੈ ਜੀ ਇੰਡੀਆ ਦਾ, ਇੰਡੀਆ ਦੀ ਕ੍ਰਿਕਟ ਟੀਮ ਦਾ। ਔਰ ਪਿੱਛੇ ਜੇ ਇੱਕ ਜਗ੍ਹਾ ਤੇ ਮੈਂ ਕਮੈਂਟਰੀ ਕਰਨ ਗਿਆ ਸੀਗਾ ਸ਼ੇਰੇ ਪੰਜਾਬ T20 ਲੀਗ, ਸਾਡੀ ਪੰਜਾਬ ਦੀ ਆਪਣੀ ਲੀਗ, ਉਹਦੇ ਚ ਵੀ ਫਾਜ਼ਿਲਕਾ ਦੀ ਇੱਕ ਟੀਮ ਆਈ ਸੀ, ਉਹਨਾਂ ਦੇ ਉਹ ਕਪਤਾਨ ਸਨ। ਤਾਂ ਫਾਜ਼ਿਲਕਾ ਵਾਲੇ ਚੜ੍ਹਦੀ ਕਲਾ ਚ ਨੇ। ਤਾਂ ਫਿਰ ਅੱਜ ਦੱਸੋ ਅੱਜ ਗੀਤ ਕਿਹੜਾ ਸੁਣਾਈਏ? ਅੱਛਾ ਜਿੰਨਾ ਤੇਰਾ ਮੈਂ ਕਰਦੀ। ਓਹੋ ਇਹ ਕਿਹਨੇ ਸੁਣਾਉਣਾ ਗੀਤ ਤੁਸੀਂ? ਇਹ ਕਿਸੇ ਖਾਸ ਨੂੰ ਹੋਵੇਗਾ ਗੀਤ ਸੁਣਾਉਣਾ? ਚਲੋ ਠੀਕ ਆ ਜੀ, ਸੁਣਾਓ ਉਹਨਾਂ ਨੂੰ ਤੇ ਅਸੀਂ ਤੁਹਾਡੇ ਨਾਲ ਪੂਰਾ ਕਰਦੇ ਹਾਂ ਜੀ। ਤੇ ਆਓ ਫਿਰ ਸੁਣੀਏ ਤੁਹਾਡਾ ਗੀਤ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਓਕੇ ਜੀ।

ਬਿਲਕੁਲ ਜੀ, ਇਹ ਗੁਰਨਾਮ ਭੁੱਲਰ ਸਾਹਿਬ ਬਿਲਕੁਲ ਸਹੀ ਕਹਿ ਰਹੇ ਸੀ ਕਿ ਉਨਾ ਕਿਸੇ ਹੋਰ ਨੇ ਨਹੀਂ ਕਰਨਾ ਜਿੰਨਾ ਤੇਰਾ ਮੈਂ ਕਰਦੀ ਹਾਂ। ਔਰ ਹੁਣ ਮੈਂ ਪੜ੍ਹਨ ਜਾ ਰਿਹਾ ਇੱਕ ਖਾਸ ਮੈਸੇਜ, ਇਹ ਮੈਸੇਜ ਮੈਨੂੰ ਭੇਜਿਆ ਹੈ ਅਰਵਿੰਦ ਕੁਮਾਰ ਹੋਰਾਂ ਨੇ ਦਿੱਲੀ ਤੋਂ, ਔਰ ਉਹ ਕਹਿੰਦੇ ਨੇ ਗੌਰਵ ਜੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਬਹੁਤ ਵਧੀਆ ਲੱਗ ਰਿਹਾ। ਔਰ ਉਹ ਕਹਿੰਦੇ ਵੀ ਇੱਕ ਗੱਲ ਮੈਂ ਕਰਨੀ ਚਾਹਾਂਗਾ ਕਿ ਇਹ ਗੱਲ ਸਾਰੇ ਦੇ ਸਾਰੇ ਰਾਸ਼ਟਰ ਵਾਸਤੇ ਹੈ, ਪੂਰੇ ਦੇ ਪੂਰੇ ਭਾਰਤ ਵਾਸਤੇ, ਪੂਰੀ ਦੀ ਪੂਰੀ ਦੁਨੀਆ ਵਾਸਤੇ ਹੈ ਕਿ ਸਾਨੂੰ ਜਿਹੜਾ

ਖਾਣਾ ਹੈ ਨਾ ਆਪਣੀ ਪਲੇਟ ਦੇ ਵਿੱਚ ਓਨਾ ਹੀ ਲੈਣਾ ਚਾਹੀਦਾ ਜਿੰਨਾ ਅਸੀਂ ਖਾ ਸਕਦੇ ਹਾਂ, ਉਹਨੂੰ ਵੇਸਟ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਡਾ ਜਿਹੜਾ ਭਾਰਤ ਦੇਸ਼ ਹੈ ਨਾ ਉਹ ਖਾਣਾ ਵੇਸਟ ਕਰਨ ਵਿੱਚ ਬਹੁਤ ਉੱਤਲੇ ਪਾਏਦਾਨ 'ਤੇ ਹੈ। ਯਾਨੀ ਅਗਰ ਮੈਂ ਕਹਾਂ ਕਿ ਪਹਿਲੇ 20 ਨੰਬਰਾਂ 'ਚੋਂ ਅਸੀਂ ਆਉਂਦੇ ਹਾਂ ਨਾ ਤਾਂ ਕੋਈ ਵੱਡੀ ਗੱਲ ਨਹੀਂ ਹੋਏਗੀ। ਦੇਖੋ ਜੀ, ਉਹਨਾਂ ਦੀ ਗੱਲ ਬਹੁਤ ਪਤੇ ਦੀ ਹੈ ਕਿ ਸਾਨੂੰ ਜਿਹੜਾ ਖਾਣਾ ਹੈ ਉਹ ਵੇਸਟ ਨਹੀਂ ਕਰਨਾ ਚਾਹੀਦਾ। ਜਿੱਥੇ ਇੱਕ ਪਾਸੇ ਸਾਡੇ ਦੇਸ਼ 'ਚ ਬਹੁਤ ਸਾਰੇ ਲੋਕ ਹਜੇ ਵੀ ਭੁੱਖੇ ਰਹਿੰਦੇ ਨੇ, ਉਹਨਾਂ ਨੂੰ ਉਹ ਖਾਣਾ ਖਿਲਾ ਸਕਦੇ ਹਾਂ। ਪੋਸ਼ਣ ਨਾਲ ਭਰਪੂਰ ਉਹ ਖਾਣਾ ਅਗਰ ਉਹਨਾਂ ਨੂੰ ਦਿੱਤਾ ਜਾਵੇ ਤਾਂ ਇੱਕ ਤਾਂ ਖਾਣਾ ਵੇਸਟ ਨਹੀਂ ਹੋਏਗਾ, ਦੂਜਾ ਕਿਸੇ ਭੁੱਖੇ ਦੇ ਢਿੱਡ 'ਚ ਪੈ ਜਾਏਗਾ। ਅਤੇ ਸਾਡੇ ਗੁਰੂਆਂ ਦਾ ਵੀ ਤਾਂ ਇਹੀ ਕਹਿਣਾ ਕਿ ਗਰੀਬ ਦੀ ਜਿਹੜੀ ਮੂੰਹ ਹੈ ਉਹ ਗੋਲਕ ਹੈ ਜੀ। ਜੀ ਹਾਂ, ਬਹੁਤ ਬਹੁਤ ਸ਼ੁਕਰੀਆ। ਅਗਰ ਮੈਂ ਜਿੰਨਾ ਵੀ ਸ਼ੁਕਰੀਆ ਕਰਾਂ ਖਾਸ ਕਰਕੇ ਅਰਵਿੰਦ ਹੋਰਾਂ ਦਾ ਇਹ ਇੱਦਾਂ ਦਾ ਮੈਸੇਜ ਦੇਣ ਲਈ, ਉਹ ਕਹਿੰਦੇ ਹੰਗਰ ਫ੍ਰੀ ਭਾਰਤ ਮਿਸ਼ਨ ਉਹਨਾਂ ਨੇ ਚਲਾਇਆ। ਅਤੇ ਸਾਰਿਆਂ ਨੂੰ ਇਹ ਰਿਕੁਐਸਟ ਕਰਦੇ ਨੇ ਕਿ ਉਸ ਮਿਸ਼ਨ ਦੇ ਨਾਲ ਜੁੜੋ ਔਰ ਜਿੰਨਾ ਖਾਣਾ ਖਾ ਸਕਦੇ ਓਨਾ ਹੀ ਪਲੇਟ 'ਚ ਲਓ ਔਰ ਸਾਰੀ ਦੁਨੀਆ ਨੂੰ ਖਾਣਾ ਵੰਡੋ, ਕੋਈ ਭੁੱਖਾ ਨਾ ਰਹੇ। ਇਹ ਬਿਲਕੁਲ ਗੱਲ ਸਹੀ ਹੈ। ਮੈਨੂੰ ਇੱਕ ਗੱਲ ਯਾਦ ਆ ਗਈ ਹੈ ਇਹਦੇ ਤੋਂ ਕਿ ਕਹਿੰਦੇ ਨੇ ਸਾਈਂ ਇਤਨਾ ਦੀਜੀਏ ਜਾਮੇ ਕੁਟੁੰਬ ਸਮਾਏ, ਮੈਂ ਵੀ ਭੁੱਖਾ ਨਾ ਰਹੂੰ ਸਾਧੂ ਵੀ ਭੁੱਖਾ ਨਾ ਜਾਏ। ਯਾਨੀ ਕਿ ਮੈਨੂੰ ਇੰਨਾ ਕੁ ਦਿਓ ਕਿ ਨਾ ਮੈਂ ਭੁੱਖਾ ਰਵਾਂ ਅਤੇ ਨਾ ਹੀ ਕੋਈ ਆਉਣ ਵਾਲਾ ਉਹ ਭੁੱਖਾ ਰਵੇ। ਉਹ ਪੰਜਾਬ ਤਾਂ ਵੈਸੇ ਹੀ ਸਾਰੀ ਦੁਨੀਆ ਨੂੰ ਖਵਾਉਂਦਾ ਜੀ, ਇਹ ਗੱਲ ਪੱਲੇ ਬੰਨ ਲਓ। ਤੋ ਬਹੁਤ ਬਹੁਤ ਸ਼ੁਕਰੀਆ ਅਰਵਿੰਦ ਕੁਮਾਰ ਜੀ। ਔਰ ਕਹਿੰਦੇ ਗੀਤ ਭਾਵੇਂ ਕੋਈ ਵੀ ਚਲਾ ਦੇਣਾ, ਕੋਈ ਗੱਲ ਨਹੀਂ। ਲਓ ਜੀ, ਗੀਤ ਉਹਨਾਂ ਨੇ ਕਿਹਾ ਤਾਂ ਜ਼ਰੂਰ ਚਲਾਵਾਂਗੇ। ਫਿਲਹਾਲ ਕਰਨਵੀਰ ਹਾਊਸ ਪੁੱਛੋ ਕੈਂਚੀਆਂ ਤੋਂ ਵੀ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਹੋਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਸ 'ਚੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਦਪਿੰਦਰ, ਕੁਲਦੀਪ, ਸਿਮੂ, ਏਕਮ, ਦਮੰਤ, ਅਭਿਜੋਤ, ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ। ਡੈਨੀ, ਨੀਤੂ, ਜੋਤੀ, ਸਜਨੀ, ਚਰਨ ਰਹੇਜਾ, ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਇਹ ਜੁੜ ਗਏ ਨੇ ਸਾਡੇ ਨਾਲ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਹੁਣ ਐਡੀ ਵਧੀਆ ਇਹਨਾਂ ਨੇ ਗੱਲ ਕੀਤੀ ਹੈ ਅਤੇ ਗੀਤ ਤਾਂ ਫਿਰ ਉਹੀ ਚੱਲੂਗਾ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਹੜਾ ਗੀਤ ਹੁਣ ਅਸੀਂ ਚਲਾਉਣ ਜਾ ਰਹੇ ਹਾਂ। ਗੱਲ ਹੰਗਰ ਫ੍ਰੀ ਭਾਰਤ ਦੀ ਹੋ ਰਹੀ ਹੈ, ਗੱਲ ਭੁੱਖਿਆਂ ਨੂੰ ਖਵਾਉਣ ਦੀ ਹੋ ਰਹੀ ਹੈ, ਗੱਲ ਰੋਟੀ ਦੀ ਹੋ ਰਹੀ ਹੈ, ਤਾਂ ਰੋਟੀ ਹੱਕ ਦੀ ਖਾਈਏ, ਕਹਿੰਦੇ ਭਾਵੇਂ ਬੂਟ ਪਾਤਸ਼ਾਹ ਕਰੀਏ। ਗੁਰਦਾਸ ਮਾਨ ਸਾਹਿਬ ਦਾ ਗੀਤ ਸੁਣਾਉਣ ਜਾ ਰਹੇ ਹਾਂ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਬਹੁਤ ਪਸੰਦ ਆਏਗਾ ਔਰ ਗੀਤ ਦੇ ਨਾਲ ਜਿਹੜਾ ਮੈਸੇਜ ਹੈ ਉਹ ਯਾਦ ਰੱਖਣਾ ਕਿ ਰੋਟੀ ਹੱਕ ਦੀ ਖਾਈਏ ਔਰ ਰੋਟੀ ਨੂੰ ਵੇਸਟ ਨਾ ਕਰੀਏ ਔਰ ਜੁੜੀਏ ਹੰਗਰ ਫ੍ਰੀ ਭਾਰਤ ਦੇ ਨਾਲ। ਆ ਸੁਣਦੇ ਹਾਂ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਬੜਾ ਮਨ ਪਸੰਦੀਦਾ ਜਿਹਦਾ ਨਾਮ ਹੈ ਸੌਗਾਤ ਔਰ ਸੌਗਾਤ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਕਾਲਰ ਵੀ ਸਾਨੂੰ ਕਾਲ ਕਰ ਰਹੇ ਨੇ ਔਰ ਅਗਲੇ ਕਿਹੜੇ ਕਾਲਰ ਦੋਸਤ ਨੇ ਆਓ ਜਦੋਂ ਤੱਕ ਉਹਨਾਂ ਦੇ ਨਾਲ ਗੱਲ ਨਹੀਂ ਕਰਾਂਗੇ ਤਾਂ ਕਿੱਦਾਂ ਪਤਾ ਲੱਗੇਗਾ ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਹੈਲੋ
0: ਹੈਲੋ ਜੀ ਕੌਣ ਬੋਲ ਰਹੇ ਨੇ ਬਿੱਟੂ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਆਪਣਾ ਹੀ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਹਾਂ ਬਿਲਕੁਲ ਇਹ ਪ੍ਰੋਗਰਾਮ ਵੀ ਤੁਹਾਡਾ ਹੈ ਔਰ ਤੁਸੀਂ ਇਸ ਪ੍ਰੋਗਰਾਮ ਨੂੰ ਚਲਾ ਰਹੇ ਹੋ ਮੈਂ ਤਾਂ ਬਸ ਜੋ ਤੁਸੀਂ ਗੁਜ਼ਾਰਿਸ਼ਾਂ ਕਰ ਰਹੀ ਹੈ ਮੈਂ ਉਹਨੂੰ ਅੱਗੇ ਤੁਹਾਡੇ ਤੱਕ ਪਹੁੰਚਾਉਣਾ ਸਾਰਿਆਂ ਤੱਕ

0: तो चलो बहुत बहुत शुक्रिया बिट्टू जी। बिल्कुल जी बिल्कुल, तुहाडे नाल असीं रात पूरी रहे हां और अगे भी रहांगे। ते गीत केड़ा तुसीं सुनना है?
1: ਹਾਂ ਗੀਤ ਵੀ ਸੁਣਾ ਦਿਓ। ਸੁਣ ਲਈ ਹੈ ਸ਼ੇਰ ਪੁੱਤਰ ਦੇ ਗਾਣੇ ਤੇਰੇ ਕੋਲ ਆਣ ਕੇ ਜੀ ਨਹੀਂ ਕਰਦਾ ਗਾਣ ਕੇ।
0: ਵਾਹ ਜੀ ਵਾਹ, ਬਿਲਕੁਲ ਤੁਹਾਡੇ ਕੋਲ ਆਣ ਤੇ ਜੀ ਨਹੀਂ ਕਰਦਾ। ਹੁਣੇ ਪਿੱਛੇ ਜੇ ਇੱਕ ਮੈਸੇਜ ਆਇਆ ਸੀ, ਮੈਂ ਉਹ ਪੜ੍ਹਿਆ ਸੀਗਾ, ਤੇ ਮੈਸੇਜ ਵੀ ਸੁਣ ਕੇ ਮੇਰਾ ਵੀ ਜੀ ਇੱਦਾਂ ਦੀ ਕਰਨ ਲੱਗ ਪਿਆ। ਜੀ ਜੀ ਜੀ ਜੀ, ਬਿਲਕੁਲ ਤੁਸੀਂ ਸਾਡੇ ਨਾਲ ਜੁੜੇ ਹੋ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਔਰ ਤੁਸੀਂ ਤੁਸੀਂ ਕਹਿ ਰਹੇ ਸੀ ਤੁਸੀਂ ਕੁਛ ਖਾਸ ਮੈਸੇਜ ਦੇਣਾ ਚਾਹੁੰਦੇ ਸੀ।
1: ਹਾਂਜੀ ਬਿਲਕੁਲ ਜੀ, ਖਾਣੇ ਵਾਲੇ ਦੀ ਗੱਲ ਹੈ
0: ਜੀ,
1: ਸਾਰਾ ਸਾਫ ਹੀ ਖਾਣਾ ਚਾਹੀਦਾ ਜੀ।
0: ਬਿਲਕੁਲ ਜੀ ਬਿਲਕੁਲ, ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਜਿੰਨਾ ਖਾਣਾ ਚਾਹੀਦਾ ਉਨਾ ਹੀ ਪਲੇਟ ਚਵਾਓ, ਬਾਕੀ ਨਹੀਂ ਤਾਂ ਫਿਰ ਲੈ ਲਓ। ਜੇ ਤੁਹਾਡੇ ਕੋਲ ਜ਼ਿਆਦਾ ਤਾਂ ਮੰਨ ਦਿਓ। ਹਾਂ ਵੇਸਟ ਨਹੀਂ ਕਰਨਾ ਚਾਹੀਦਾ, ਇਹ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਵੇਸਟ ਨਹੀਂ ਕਰਨਾ ਚਾਹੀਦਾ। ਔਰ ਵੰਡੋ, ਔਰ ਕਹਿੰਦੇ ਕਿ ਵੰਡ ਖਾਓ ਅਤੇ ਖੰਡ ਖਾਓ, ਯਾਨੀ ਜਿੰਨਾ ਵੰਡੋਗੇ ਉਨਾ ਹੀ ਤੁਹਾਨੂੰ ਹੋਰ ਮਿਲੇਗਾ। ਬਹੁਤ ਵਧੀਆ ਜੀ, ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ ਹੈ। ਤੇ ਆਓ ਫਿਰ ਤੁਹਾਡਾ ਪਸੰਦੀਦਾ ਗੀਤ ਸੁਣਦੇ ਹਾਂ। ਭੁਪਿੰਦਰ ਤਾਂ ਮੈਨੂੰ ਤਾਂ ਗਾਇਆ ਇਹ ਗੀਤ, ਤੁਸੀਂ ਸਾਨੂੰ ਕਾਲ ਕੀਤੀ, ਸਾਡੇ ਨਾਲ ਜੁੜੇ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਬਿੱਟੂ ਜੀ, ਬਾਏ ਬਾਏ।

ਕਿੱਥੇ ਜੀ ਲੱਗਦਾ ਸਾਡਾ ਬਈ ਜਾ ਕੇ ਤੁਸੀਂ ਬਸ ਇੱਥੇ ਹੀ ਕਾਲ ਕਰਦੇ ਰਹੋ। ਕਾਲ ਆ ਗਈ ਜੀ, ਅਗਲੀ ਕਾਲ ਵੀ ਸੁਣਦੇ ਹਾਂ ਔਰ ਨਾਲ ਮੈਸੇਜ ਜਿਹੜੇ ਨਾ ਉਹ ਵੀ ਪੜ੍ਹ ਦਿੰਦੇ ਹਾਂ। ਅਨਿਲ ਤਾਂਬੜਕਰ, ਉਮਰ ਦਲੀਪ, ਰਾਜੂ, ਸੱਜਣ, ਵਿਪਿਨ, ਪ੍ਰਕਾਸ਼, ਰੰਜਨ, ਅਰੁਣ।

0: ਆਜੋ ਜੀ ਆਜੋ ਜਲਦੀ ਜਲਦੀ ਆਜੋ, ਟਾਈਮ ਘੱਟ ਰਹਿ ਗਿਆ ਜੇ। ਜਿਨ੍ਹਾਂ ਦੀ ਕਾਲ ਲੱਗਦੀ ਹੈ ਲਾਲੋ ਫਟਾਫਟ, ਕਿਉਂਕਿ ਆਵਾਜ਼ ਤਾਂ ਹੀ ਆਣੀ ਹੈ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹਾਂਜੀ, ਧਰਮਾ ਸਾਗਰ ਬੋਲ ਰਹੇ ਜੀ।
0: ਧਰਮਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਸਵਾਗਤ ਚ। ਅੱਛਾ, ਫਾਜ਼ਿਲ ਦਾ ਤੋਂ?
1: ਹਾਂਜੀ
0: ਜੀ, ਫਾਜ਼ਿਲ ਦਾ ਵਾਲਿਆਂ ਨੇ ਅੱਜ ਕੰਮ ਚੱਕ ਕੇ ਰੱਖਿਆ। ਬਿਲਕੁਲ ਜੀ ਬਿਲਕੁਲ, ਪਿਆਰ ਬਹੁਤ ਹੈ। ਮੈਂ ਆਪ ਮੰਨਦਾ ਕਿ ਫਾਜ਼ਿਲਕਾ ਵਾਲਿਆਂ ਦਾ ਪਿਆਰ ਮੇਰੇ ਨਾਲ ਥੋੜਾ ਜਿਹਾ ਜ਼ਿਆਦਾ, ਬਾਕੀ ਸਾਰਿਆਂ ਨਾਲ ਵੀ ਹੈ। ਹਾਂ ਬਿਲਕੁਲ ਬਿਲਕੁਲ, ਸਪੈਸ਼ਲ ਹੈ ਜੀ। ਤਾਂ ਫਿਰ ਅੱਜ ਗੀਤ ਕਿਹੜਾ ਸੁਣਾਈ?
1: ਕਮਲਜੀਤ ਨਹਿਰੂ ਦਾ ਸੁਣਾ ਦੇ ਗਿੱਧੇ ਦੀ ਰਾਤ ਨੂੰ।
0: ਧੰਨਵਾਦ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਸੌਗਾਤ ਔਰ ਸਾਡੇ ਨਾਲ ਇੱਕ ਕਾਲਰ ਦੋਸਤ ਜੁੜ ਗਏ ਨੇ ਉਹ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਰਾਬਤਾ ਕਾਇਮ ਕਰਦੇ ਹਾਂ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਨੇ
1: ਤਿਆਰੀਆਂ
0: ਪੂਰੀਆਂ ਬਿਲਕੁਲ ਜੀ ਤਿਆਰੀਆਂ ਪੂਰੀਆਂ ਹੋਣੀ ਚਾਹੀਦੀਆਂ ਡਟ ਕੇ ਪੇਪਰ ਦੇਣੇ ਆਪਾਂ
1: ਹਾਂਜੀ
0: ਤੇ ਫਿਰ ਅੱਜ ਕਿਹੜੇ ਸਿੰਗਰ ਦਾ ਗੀਤ ਸੁਣਾ ਦਈਏ ਹਰਜੀਤ ਹਰਮਨ ਦਾ ਸੁਣਨਾ ਲਓ ਜੀ ਹਰਜੀਤ ਹਰਮਨ ਦਾ ਗੀਤ ਸੁਣਾ ਦਿੰਦੇ ਹਾਂ ਤੁਸੀਂ ਸਾਡੇ ਨਾਲ ਜੁੜਿਓ ਇਹਦੇ ਲਈ ਬਹੁਤ ਬਹੁਤ ਧੰਨਵਾਦ ਔਰ ਇਸੇ ਤਰ੍ਹਾਂ ਡਟ ਕੇ ਪੜੋ ਰੇਡੀਓ ਵੀ ਸੁਣੋ ਵਿੱਚੋਂ ਵਿੱਚੋਂ ਸੁਣਦੇ ਹੋ
1: ਹਾਂਜੀ ਸੁਬਾਹ ਸ਼ਾਮ ਸਾਰਾ ਦਿਨ ਸੁਣਦੇ ਆ ਰੇਡੀਓ
0: ਅੱਛਾ ਸਾਰਾ ਦਿਨ ਰੇਡੀਓ ਸੁਣਦੇ ਹੋ ਜੇ ਸਾਰਾ ਦਿਨ ਰੇਡੀਓ ਸੁਣਦੇ ਹੋ ਤੇ ਪੜ੍ਹਦੇ ਕਿਸ ਵੇਲੇ ਹੋ ਹਰਜੀਤ ਹਰਮਨ ਦਾ ਗੀਤ ਸੁਣਾਨੇ ਆ ਤੁਸੀਂ ਸਾਡੇ ਨਾਲ ਜੁੜਿਓ ਇਹਦੇ ਲਈ ਬਹੁਤ ਬਹੁਤ ਧੰਨਵਾਦ
1: ਥੈਂਕ ਯੂ
0: ਜੀ ਲਓ ਜੀ ਹਰਜੀਤ ਹਰਮਨ ਦਾ ਇਹ ਗੀਤ ਤੁਹਾਡੇ ਸਾਰਿਆਂ ਦੇ ਲਈ

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨਪਸੰਦੀਦਾ ਸਾਡੇ ਅੱਜ ਦੇ ਆਖਰੀ ਕਾਲਰ ਸਾਡੇ ਨਾਲ ਜੁੜ ਗਏ ਨੇ ਆਓ ਉਹਨਾਂ ਦੇ ਨਾਲ ਫਟਾਫਟ ਗੱਲ ਕਰ ਲਈਏ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ ਜੈ ਹਿੰਦ ਜੀ ਕੌਣ ਬੋਲ ਰਹੇ ਨੇ
1: ਸ਼ਾਮ ਲਾਲ ਬੋਲਦਾ ਜੀ ਰਤੀਆ ਜ਼ਿਲ੍ਹਾ ਫਤਿਹਾਬਾਦ
0: ਸ਼ਾਮ ਲਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ਾਮ ਲਾਲ ਜੀ ਕਰਦੇ ਕੀ ਹੋ
1: ਹਾਂਜੀ
0: ਕਰਦੇ ਕੀ ਹੋ ਮੈਂ ਕਿਹਾ
1: ਬਸ ਜੀ ਆਪਣੇ ਸਟਾਲਾਂ ਤੇ ਜਾਂਦਾ ਜੀ
0: ਸਟਾਲਾਂ ਤੇ ਮਤਲਬ ਕੀ ਕੰਮ ਕੀ ਹੈ ਉਹਦੇ ਵਿੱਚ
1: ਕੰਮ ਜਿਸ ਤਰ੍ਹਾਂ ਵਿੱਚ ਵਿਆਹ ਸ਼ਾਦੀਆਂ
0: ਅੱਛਾ ਅੱਛਾ ਮਤਲਬ ਤੁਸੀਂ ਵਿਆਹ ਅਲੱਗ ਅਲੱਗ ਸਟਾਲ ਲਾਉਂਦੇ ਹੋ
1: ਨਹੀਂ ਮਤਲਬ ਐ ਨਾ ਜੀ ਬਸ ਜਿਵੇਂ ਕੋਈ ਗਲੇ ਗੋਲ ਗੱਪਿਆ ਤੇ ਡਿਊਟੀ ਲਾਤੀ ਕਦੇ
0: ਲੋਕਾਂ ਦੇ ਜੀਵਨ ਚ ਚਟਕਾਰੇ ਭਰਦੇ ਹੋ
1: ਹਾਂਜੀ ਹਾਂਜੀ
0: ਬਹੁਤ ਵਧੀਆ ਕੰਮ ਜੀ ਤੁਸੀਂ ਗੋਲ ਗੱਪੇ ਆ ਕੇਕ ਦਹੀਂ ਭੱਲੇ ਕਹਿ ਕੇ ਨਾ ਮੂੰਹ ਚ ਪਾਣੀ ਲਿਆ ਤਾ ਰਾਤੀ ਵਾਸਤੇ ਮਿਲਣੇ ਕਿਤੋਂ ਨੀ ਮੈਨੂੰ ਵਿਆਹ ਚ ਜਾਣਾ ਪੈਣਾ ਕਿਤੇ ਵੈਸੇ ਉੱਥੇ ਵੀ ਇਸ ਵੇਲੇ ਖਤਮ ਹੋ ਜਾਂਦੇ ਨੇ ਤੇ ਫਿਰ ਅੱਜ ਗੀਤ ਕਿਹੜਾ ਸੁਣਾਈਏ ਤੁਹਾਨੂੰ ਚਲੋ ਬਹੁਤ ਵਧੀਆ ਵਧੀਆ ਇਸੇ ਤਰ੍ਹਾਂ ਤੁਸੀਂ ਸਾਨੂੰ ਕਾਲ ਲਾਈ ਔਰ ਅੱਜ ਜਾਂਦੇ ਜਾਂਦੇ ਤੁਸੀਂ ਗੱਡੀ ਫੜ ਲਈ ਹੈ ਠੀਕ ਹੈ ਨਾ ਆਖਰੀ ਕਾਲ ਤੁਹਾਡੀ ਲੱਗੀ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕਾਲ ਕੀਤੀ ਧੰਨਵਾਦ ਲਓ ਜੀ ਔਰ ਇਹ ਅੱਜ ਦੀ ਆਖਰੀ ਕਾਲ ਲੱਗੀ ਸੀ ਔਰ ਕੁਝ ਮੈਸੇਜ ਮੇਰੇ ਕੋਲ ਪਏ ਨੇ ਉਹਨਾਂ ਨੂੰ ਪੜ੍ਹ ਦਵਾਂ ਪਿੰਡ ਬੱਗਲ ਬੜਵਾ ਪੱਥਰੀਆ ਤੋਂ ਤਰੇਨ ਨਿਤਾਮ ਤੇ ਕੁਸਮ ਨਿਤਾਮ ਨਰੇਨ ਨਿਤਾਮ ਤੇ ਕੁਸਮ ਨਿਤਾਮ ਇਹ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਸੇਜ ਪਹੁੰਚ ਗਿਆ ਸਾਡੇ ਕੋਲ ਹਰਜਿੰਦਰ ਸਿੰਘ ਬਰਾੜ VPO ਜੇਦਾ ਡਿਸਟ੍ਰਿਕਟ ਬਠਿੰਡਾ ਤੋਂ ਸਾਡੇ ਨਾਲ ਜੁੜੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਪਿੱਛੇ USA ਵੀ ਲਿਖਿਆ ਹੁਣ ਬਠਿੰਡਾ USA 'ਚ ਹੈ ਇਹ ਮੈਨੂੰ ਨਹੀਂ ਪਤਾ ਸੀ ਉੱਥੇ ਵੀ ਹੋ ਸਕਦਾ ਹਾਸੀਆਂ ਖੇਡੀਆਂ ਕਰ ਰਿਹਾ ਮੈਨੂੰ ਸਮਝ ਲੱਗੀ ਕਿ ਉਹ ਹੈ ਬਠਿੰਡੇ ਤੋਂ ਲੇਕਿਨ ਅੱਜ ਕੱਲ੍ਹ USA 'ਚ ਨੇ ਪਿੰਡ ਫਰਾਸੀ ਜ਼ਿਲ੍ਹਾ ਹਿਸਾਰ ਤੋਂ ਸਾਡੇ ਨਾਲ ਜੁੜੇ ਨੇ ਰਾਜਕੁਮਾਰ ਡੁੱਡੀ ਪ੍ਰਮੋਦ ਕੁਮਾਰ ਡੁੱਡੀ ਪੁਸ਼ਪਿੰਦਰ ਕੁਮਾਰ ਡੁੱਡੀ ਅਤੇ ਉਹਨਾਂ ਦਾ ਸਾਰਾ ਪਰਿਵਾਰ ਬਹੁਤ ਬਹੁਤ ਧੰਨਵਾਦ ਔਰ ਆਖਰ ਦੇ ਵਿੱਚ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ ਜੀ ਜੁੜ ਗਏ ਜੀ ਗੱਡੀ ਫੜ ਲਈ ਹੈ ਤੁਸੀਂ ਇਸ ਤੋਂ ਪਹਿਲਾਂ ਗੱਡੀ ਛਲਾਂਗਾ ਮਾਰਦੀ ਇਹ ਗੱਡੀ ਪਹੁੰਚ ਗਈ ਤੁਹਾਡੇ ਕੋਲ ਅਤੇ ਆਓ ਫਿਰ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਨੂੰ ਸਾਰਿਆਂ ਨੂੰ ਔਰ ਇਹ ਗੀਤ ਵਾਕਈ ਇਹ ਗੀਤ ਬਹੁਤ ਸੋਹਣਾ ਹੈ ਔਰ ਹੰਸ ਰਾਜ ਹੰਸ ਜੀ ਦਾ ਇਹ ਗੀਤ ਹੈ ਔਰ ਹੰਸ ਰਾਜ ਹੰਸ ਦੀ ਆਵਾਜ਼ ਔਰ ਇਹ ਗੀਤ ਜਿਹੜਾ ਪ੍ਰੋਗਰਾਮ ਦੇ ਆਖਰ ਦੇ ਵਿੱਚ ਸਾਨੂੰ ਇੱਕ

ਜੇ ਸੇ ਗੀਤ ਦੇ ਨਾਲ ਸੌਗਾਤ ਪ੍ਰੋਗਰਾਮ ਹੋਣੇ 'ਤੇ ਖਤਮ ਹੁੰਦਾ ਹੈ, ਲੇਕਿਨ ਤੁਸੀਂ ਸਾਰਿਆਂ ਨੇ ਜਾਣਾ ਕਿਤੇ ਨਹੀਂ, ਕਿਉਂਕਿ ਸਾਡਾ ਅਗਲਾ ਸੈਗਮੈਂਟ ਸ਼ੁਰੂ ਹੋਣ ਜਾ ਰਿਹਾ ਪੰਜਾਬੀ ਮੈਲੋਡੀਅਸ ਗੀਤ, ਜੀ ਹਾਂ, ਚੋਣਵੇਂ ਪੰਜਾਬੀ ਗੀਤ, ਸੁਰੀਲੇ ਪੰਜਾਬੀ ਗੀਤ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਔਰ 1 ਤੋਂ 2 ਵਜੇ ਤੱਕ ਇਹ ਪ੍ਰੋਗਰਾਮ ਹੋਏਗਾ, 2 ਵਜੇ ਤੁਸੀਂ ਸੁਣੋਗੇ ਪੰਜਾਬੀ ਦੁਗਾਣੇ, ਯਾਨੀ ਕਿ ਪੰਜਾਬੀ ਡੁਏਟ ਸੌਂਗਸ ਔਰ ਗੁਰਬਾਣੀ ਵਿਚਾਰ, ਇਹ ਤੁਸੀਂ ਸਰਵਣ ਕਰ ਸਕਦੇ ਹੋ ਠੀਕ 3 ਵਜੇ। ਔਰ 3:30 ਵਜੇ ਹੋਏਗਾ ਕੁਛ ਭਗਤੀ ਸੰਗੀਤ, ਅਤੇ ਆਓ ਫਿਰ ਜੁੜਦੇ ਹਾਂ ਤੁਹਾਡੇ ਸਾਰਿਆਂ ਦੇ ਨਾਲ। ਸੁਖਵਿੰਦਰ ਸ਼ਿੰਦਾ, ਰਾਹਤ ਫਤਿਹ ਅਲੀ ਖਾਨ, ਇਹਨਾਂ ਦੀ ਜੁਗਲਬੰਦੀ ਇਹ ਗੀਤ ਲੈ ਕੇ ਆਈ ਹੈ।

கொண்டு வெற்றி வருகை, அத்து கொண்டு பூட்டி மேல பிண்டை.

ਰੱਬੀ ਰਹਿਮਤ ਦਾ ਪਾਤਰ ਜੀਵ ਇਸ ਲੋਕ ਵਿੱਚ ਜਨਮ ਲੈਂਦਿਆਂ ਹੀ ਆਪਣੇ ਮੂਲ ਭਾਵ ਪ੍ਰਭੂ ਤੋਂ ਵਿਛੜ ਜਾਂਦਾ ਹੈ। ਇਸ ਦੀ ਪ੍ਰੀਤ ਨਿਰੰਕਾਰੀ ਨਾ ਹੋ ਕੇ ਸੰਸਾਰੀ ਹੋ ਜਾਂਦੀ ਹੈ। ਇਹ ਪਰਮਾਰਥਕ ਹੋਣ ਦੀ ਬਜਾਏ ਪਦਾਰਥਵਾਦੀ ਹੋ ਜਾਂਦਾ ਹੈ ਤੇ ਫਿਰ ਇਸ ਭਵ ਸਾਗਰ ਵਿੱਚ ਪਟਕਣ ਉਪਰੰਤ ਆਪਣੇ ਮੂਲ ਨੂੰ ਭਾਲਦਾ ਹੈ। ਜਿਸ ਸੱਚੇ ਨਾਲ ਲਿਵ ਲੱਗੀ ਹੋਈ ਸੀ ਮੁੜ ਉਸੇ ਨੂੰ ਲੋਚਦਾ ਹੈ। ਉਸ ਨੂੰ ਗੁਰੂ ਕਿਰਪਾ ਸਦਕਾ ਸੋਝੀ ਪ੍ਰਾਪਤ ਹੋ ਜਾਂਦੀ।

ਇਹ ਪਰਮਾਰਥਕ ਹੋਣ ਦੀ ਬਜਾਏ ਪਦਾਰਥਵਾਦੀ ਹੋ ਜਾਂਦਾ ਹੈ ਤੇ ਫਿਰ ਇਸ ਭਵ ਸਾਗਰ ਵਿੱਚ ਭਟਕਣ ਉਪਰੰਤ ਆਪਣੇ ਮੂਲ ਨੂੰ ਭਾਲਦਾ ਹੈ। ਜਿਸ ਸੱਚੇ ਨਾਲ ਲਿਵ ਲੱਗੀ ਹੋਈ ਸੀ ਮੁੜ ਉਸੇ ਨੂੰ ਲੋਚਦਾ ਹੈ। ਉਸ ਨੂੰ ਗੁਰੂ ਕਿਰਪਾ ਸਦਕਾ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਪਰਮਾਤਮਾ ਦੇ ਦਰਸ਼ਨ ਹੀ ਜੀਵਨ ਦਾ ਆਧਾਰ ਹਨ। ਪੰਚਮ ਦਾ ਤਾਰ ਸੂਹੀ ਰਾਗ ਵਿੱਚ ਉਚਾਰੇ ਹੋਏ ਸ਼ਬਦ ਵਿੱਚ ਜਿਗਿਆਸੂ ਜੀਵ ਦੀ ਮਨੋ ਅਵਸਥਾ ਬਿਆਨ ਕਰਦੇ ਨੇ ਕਿ ਹੇ ਪ੍ਰਭੂ ਮੇਰੀ ਇਹ ਜੋਦੜੀ ਸੁਣੋ, ਮੈਨੂੰ ਆਪਣਾ ਚੇਲਾ ਜਾਣ ਕੇ ਨਾਮ ਦੀ ਦਾਤ ਬਖਸ਼ੋ। ਆਪ ਜੀ ਦੇ ਦਰਸ਼ਨ ਹੀ ਮੈਨੂੰ ਆਤਮਿਕ ਜੀਵਨ ਬਖਸ਼ਦੇ ਹਨ। ਮੇਰਾ ਇਹ ਨਿਰੋਲ ਮਕਸਦ ਹੈ। ਹੇ ਪ੍ਰਭੂ ਆਪਣੀ ਸ਼ਰਨ ਵਿੱਚ ਸਥਾਨ ਦਿਓ। ਵਿਰਲੇ ਗੁਰਮੁਖ ਜਨ ਹੀ ਤੇਰੀ ਸ਼ਰਨ ਅਤੇ ਨਿਕਟਤਾ ਦੀ ਮਹਿਮਾ ਜਾਣਦੇ ਨੇ। ਹੇ ਮੇਰੇ ਮੀਤ ਪ੍ਰਭੂ ਮੇਰੀ ਬਿਨੈ ਸੁਣੋ। ਆਪ ਜੀ ਦੇ ਸੋਹਣੇ ਚਰਨ ਕਮਲ ਮੇਰੇ ਹਿਰਦੇ ਘਰ ਵਿੱਚ ਵਸ ਜਾਣ। ਦਾਸ ਦੀ ਇਹੀ ਅਰਦਾਸ ਹੈ ਕਿ ਹੇ ਗੁਣਾਂ ਦੇ ਖਜ਼ਾਨੇ ਪ੍ਰਭੂ ਤੂੰ ਕਦੇ ਵੀ ਮੈਨੂੰ ਨਾ ਵਿਸਰੇ। ਫਰਮਾਨ ਹੈ ਦਰਸਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸਰਨ ਕਰਦਿਆਂ ਭਾਈ ਗੋਪਾਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

ਹਾਏ ਗੁਰੂ ਜੀ ਬਖਸ਼ਿਸ਼ ਕਰਦੇ ਹਨ। ਦੇਹ ਦਰਸ ਸੁੱਖ ਦਾ ਤਿਆ ਮੈਂ ਗੱਲ ਵਿੱਚ ਲਹਿਓ ਮਿਲਾਏ ਜੀਓ। ਜਦੋਂ ਜੀਵ ਦੇ ਮਨ ਵਿੱਚੋਂ ਪੰਜ ਵਿਕਾਰ ਭਾਵ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਦੂਰ ਹੋ ਜਾਂਦੇ ਹਨ ਤਾਂ ਉਹ ਪ੍ਰਭੂ ਦੀ ਜੋਤ ਨੂੰ ਆਪਣੇ ਅੰਦਰ ਦੇਖਣ ਲੱਗਦਾ ਹੈ। ਇਹੀ ਸੱਚੇ ਦਰਸ਼ਨ ਹਨ। ਭਗਤ ਕਬੀਰ ਜੀ ਬਿਲਾਵਲ ਰਾਗ ਵਿੱਚ ਪ੍ਰਭੂ ਦੀ ਸਿਫਤ ਸਲਾਹ ਕਰਦੇ ਹੋਏ ਫਰਮਾਉਂਦੇ ਹਨ ਕਿ ਹੇ ਪ੍ਰਭੂ, ਮੈਂ ਤੁਹਾਡੇ ਦਰ ਦਾ ਮੰਗਤਾ ਬਣ ਕੇ ਖੜ੍ਹਾ ਹਾਂ। ਤੁਹਾਡੇ ਤੋਂ ਬਿਨਾਂ ਹੋਰ ਕੋਈ ਮੇਰੀ ਸੰਭਾਲ ਨਹੀਂ ਕਰ ਸਕਦਾ। ਤੁਸੀਂ ਸੰਸਾਰ ਦੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੋ। ਮੈਨੂੰ ਨਿਮਾਣੇ ਨੂੰ ਬੂਹੇ ਖੋਲ੍ਹ ਕੇ ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰੋ ਤਾਂ ਜੋ ਮੈਂ ਇਸ ਸੰਸਾਰ ਭਵਜਲ ਨੂੰ ਪਾਰ ਕਰ ਸਕਾਂ। ਕਬੀਰ ਜੀ ਫਰਮਾਉਂਦੇ ਹਨ, ਦਰਮਾ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਜਿਵੇਂ ਗਰਮੀ ਵਿੱਚ ਪਿਆਸਾ ਮਨੁੱਖ ਪਾਣੀ ਤੋਂ ਬਿਨਾਂ ਬੇਚੈਨ ਹੋ ਜਾਂਦਾ ਹੈ, ਠੀਕ ਉਸੇ ਤਰ੍ਹਾਂ ਸੱਚਾ ਭਗਤ ਪ੍ਰਭੂ ਦੇ ਨਾਮ ਤੋਂ ਬਿਨਾਂ ਚੈਨ ਨਹੀਂ ਪਾਉਂਦਾ। ਜਿਸ ਜੀਵ ਦੇ ਹਿਰਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਂਦੀ ਹੈ, ਉਹ ਮਾਇਆ ਵੱਲੋਂ ਨਿਰਲੇਪ ਹੋ ਕੇ ਆਤਮਿਕ ਅਡੋਲਤਾ ਦੇ ਆਨੰਦ ਨੂੰ ਮਾਣਦਾ ਹੈ। ਉਸ ਦੇ ਸਾਰੇ ਰੋਗ ਨਾਸ਼ ਹੋ ਜਾਂਦੇ ਹਨ ਅਤੇ ਜਮਦੂਤ ਵੀ ਉਸ ਤੋਂ ਦੂਰ ਭੱਜ ਜਾਂਦੇ ਹਨ। ਜਿਸ ਮਨੁੱਖ ਨੂੰ ਪ੍ਰਭੂ ਦਾ ਪਿਆਰ ਪ੍ਰਾਪਤ ਹੋ ਜਾਂਦਾ ਹੈ, ਉਸਦੇ ਹਿਰਦੇ ਅੰਦਰ ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ। ਅਜਿਹਾ ਜੀਵ ਦੁਨਿਆਵੀ ਕੰਮ ਕਰਦੇ ਹੋਏ ਵੀ ਆਪਣੇ ਮਨ ਨੂੰ ਪ੍ਰਭੂ ਸਿਮਰਨ ਵਿੱਚ ਜੋੜ ਕੇ ਰੱਖਦਾ ਹੈ। ਗੁਰਬਾਣੀ ਫਰਮਾਨ ਹੈ, ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ। ਭਗਤ ਰਵਿਦਾਸ ਜੀ ਪ੍ਰਭੂ ਅੱਗੇ ਰਜੋਈ ਕਰਦੇ ਹਨ ਕਿ ਹੇ ਪ੍ਰਭੂ, ਜਿਵੇਂ ਖੂਹ ਦੇ ਡੱਡੂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਖੂਹ ਤੋਂ ਬਾਹਰ ਵੀ ਕੋਈ ਹੋਰ ਦੁਨੀਆ ਹੈ, ਤਿਵੇਂ ਮੇਰਾ ਮਨ ਮਾਇਆ ਦੇ ਖੂਹ ਵਿੱਚ ਇਤਨਾ ਫਸਿਆ ਹੋਇਆ ਹੈ ਕਿ ਇਸ ਨੂੰ ਇਸ ਖੂਹ ਵਿੱਚੋਂ ਨਿਕਲਣ ਲਈ ਕੋਈ ਰਸਤਾ ਨਹੀਂ ਸੁੱਝਦਾ। ਉਹ ਪ੍ਰਭੂ ਅੱਗੇ ਬੇਨਤੀ ਕਰਦੇ ਹਨ ਕਿ ਇਹ ਸੰਸਾਰ ਦੇ ਮਾਲਕ ਪ੍ਰਭੂ, ਮੈਨੂੰ ਇੱਕ ਖਿੰਨ ਲਈ ਹੀ ਆਪਣਾ ਦਰਸ਼ਨ ਦੇ ਦਿਓ, ਜਿਸ ਦੀ ਬਰਕਤ ਨਾਲ ਮੈਂ ਆਤਮਿਕ ਆਨੰਦ ਨੂੰ ਮਾਣ ਸਕਾਂ। ਇਸ ਪਰ ਥਾਏ ਭਗਤ ਰਵਿਦਾਸ ਜੀ ਦੇ ਪਿਆਰੇ ਬਚਨ ਹਨ, ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾਏ ਜੀ। ਗੌੜੀ ਰਾਗ ਦੇ ਇੱਕ ਸ਼ਬਦ ਵਿੱਚ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਪ੍ਰਭੂ ਪਿਤਾ ਪਰਮਾਤਮਾ ਨੇ ਆਪਣੇ ਸੇਵਕਾਂ ਨਾਲ ਪ੍ਰੀਤ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿੱਚ ਧਾਗੇ ਮਿਲੇ ਹੁੰਦੇ ਹਨ। ਜਿਵੇਂ ਚਕੋਰ ਦੀ ਨਜ਼ਰ ਹਰ ਵੇਲੇ ਚੰਦ ਵੱਲ ਰਹਿੰਦੀ ਹੈ, ਉਸੇ ਤਰ੍ਹਾਂ ਪ੍ਰਭੂ ਦੇ ਪਿਆਰੇ ਜੀਵ ਦੀ ਨਿਗਾਹ ਹਰ ਵੇਲੇ ਪ੍ਰਭੂ ਵੱਲ ਰਹਿੰਦੀ ਹੈ। ਪ੍ਰਭੂ ਦਾ ਪਿਆਰਾ ਜੀਵ ਪ੍ਰਭੂ ਦਾ ਨਾਮ ਜਪ ਜਪ ਕੇ ਭਾਵ ਆਪਣੇ ਪ੍ਰੀਤਮ ਨੂੰ ਪਿਆਰਾ ਪਿਆਰਾ ਆਖ ਕੇ ਉਸਦੇ ਦੀਦਾਰ ਨੂੰ ਲੋਚਦਾ ਹੈ। ਇਸ ਪਰ ਥਾਏ ਗੁਰਬਾਣੀ ਬਖਸ਼ਿਸ਼ ਕਰਦੀ ਹੈ, ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਓਤ ਪੋਤ ਭਗਤਨ ਸੰਗ ਜੋਰੀ, ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ, ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ। ਸਾਰੇ ਜੀਵਾਂ ਦਾ ਸਿਰਜਣਹਾਰ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਇੱਛਾ ਹੁੰਦੀ ਹੈ ਉਹ ਜਿਹੀ ਹੀ ਪੂਰੀ ਕਰਨ ਵਾਲਾ ਹੈ। ਜਿਸ ਜੀਵ ਦੇ ਹਿਰਦੇ ਵਿੱਚ ਪ੍ਰਭੂ ਨੂੰ ਮਿਲਣ ਦੀ ਇੱਛਾ ਹੁੰਦੀ ਹੈ, ਦਿਲ ਦੀ ਜਾਣਨ ਵਾਲਾ ਪ੍ਰਭੂ ਉਸ ਜੀਵ ਨੂੰ ਆਪ ਆ ਮਿਲਦਾ ਹੈ। ਸੋਰਠ ਰਾਗ ਦੇ ਇੱਕ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸਵਾਮੀ, ਨਾਨਕ ਪਿਆਸ ਲੱਗੀ ਦਰਸਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਭਗਤ ਰਵਿਦਾਸ ਜੀ ਪ੍ਰਭੂ ਨੂੰ ਮਾਧੋ ਨਾਮ ਨਾਲ ਸੰਬੋਧਨ ਕਰਦੇ ਹੋਏ ਆਖਦੇ ਹਨ ਕਿ ਹੇ ਮਾਧੋ, ਮੇਰੇ ਵਰਗਾ ਕੋਈ ਨਿਮਾਣਾ ਨਹੀਂ ਅਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ। ਮੈਨੂੰ ਨਿਮਾਣੇ ਨੂੰ ਪੂਰਨ ਸਿਦਕ ਬਖਸ਼ੋ ਕਿ ਮੇਰਾ ਮਨ ਹਰ ਵੇਲੇ ਤੁਹਾਡੇ ਨਾਮ ਸਿਮਰਨ ਵਿੱਚ ਪਰਚਿਆ ਰਹੇ। ਮੈਂ ਕਈ ਜਨਮਾਂ ਤੋਂ ਤੁਹਾਡੇ ਨਾਲੋਂ ਵਿਛੜਿਆ ਹੋਇਆ ਹਾਂ, ਮੇਰੇ 'ਤੇ ਮਿਹਰ ਕਰੋ ਕਿ ਮੇਰਾ ਜੀਵਨ ਤੁਹਾਡੀ ਸਿਫਤ ਸਲਾਹ ਵਿੱਚ ਬਤੀਤ ਹੋਵੇ। ਭਗਤ ਜੀ ਫਰਮਾਉਂਦੇ ਹਨ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਗੁਰਮਤਿ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਜਾਂਦਾ

0: ਜਾਂਦਾ ਹੈ ਤਾਂ ਉਸ ਦੀਆਂ ਇਛਾਵਾਂ ਹੀ ਬਦਲ ਜਾਂਦੀਆਂ ਹਨ। ਉਹ ਦੁਨਿਆਵੀ ਸੁੱਖਾਂ ਦੀ ਥਾਂ ਤੇ ਨਾਮ, ਸੇਵਾ ਅਤੇ ਸੱਚਾ ਜੀਵਨ ਮੰਗਣ ਲੱਗ ਜਾਂਦਾ ਹੈ। ਉਸ ਦੀ ਸਭ ਤੋਂ ਵੱਡੀ ਇੱਛਾ ਪ੍ਰਭੂ ਦੀ ਰਜ਼ਾ ਵਿੱਚ ਰਹਿਣਾ ਬਣ ਜਾਂਦੀ ਹੈ। ਜਿਸ ਜੀਵ ਨੂੰ ਪ੍ਰਭੂ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਹਨ, ਉਸਦਾ ਮਨ ਇੰਨਾ ਪਵਿੱਤਰ ਹੋ ਜਾਂਦਾ ਹੈ ਕਿ ਉਸਨੂੰ ਹਰ ਜੀਵ, ਹਰ ਘਟਨਾ ਅਤੇ ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਉਣ ਲੱਗ ਜਾਂਦੀ ਹੈ। ਇਸ ਤਰ੍ਹਾਂ ਪ੍ਰਭੂ ਪਿਆਰੇ ਦੇ ਦਰਸ਼ਨਾਂ ਦੀ ਬਰਕਤ ਨਾਲ ਜੀਵ ਦੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਅਤੇ ਉਸ ਦੀਆਂ ਸਾਰੀਆਂ ਕੁੱਲਾਂ ਵੀ ਤਰ ਜਾਂਦੀਆਂ ਹਨ। ਹਰ ਵੇਲੇ ਨਾਮ ਸਿਮਰਨ ਵਿੱਚ ਜੁੜੇ ਜੀਵਾਂ ਦੀ ਹਰੇਕ ਰਾਤ ਅਤੇ ਹਰੇਕ ਦਿਨ ਭਾਵ ਹਰ ਪਲ ਆਨੰਦ ਵਿੱਚ ਬਤੀਤ ਹੁੰਦਾ ਹੈ। ਇਸ ਪ੍ਰਥਾਏ ਗੁਰੂ ਜੀ ਦੇ ਪਿਆਰੇ ਬਚਨ ਹਨ, ਹਰ ਦੇਖ ਦਰਸ਼ਨ ਇਛ ਪੁੰਨੀ ਕੁੱਲ ਸੰਭੂਹਾਂ ਸਭ ਤਰੇ, ਦਿਨ ਸਰੈਣ ਆਨੰਦ ਅਨਦਿਨ ਸਿਮਰੰਤ ਨਾਨਕ ਹਰ ਹਰੇ।
1: ਦਰਸ਼ਨ ਮੰਗੋ ਦੇਹ ਪਿਆਰੇ, ਇਹ ਵਾਰਤਾ ਸੁਣਾ ਰਹੇ ਸਨ ਸੁਖਨਿੰਦਰ ਕੌਰ। ਪ੍ਰਭੂ ਦੀਦਾਰ ਦੇ ਅਭਿਲਾਸ਼ੀ ਜਨ ਪ੍ਰਭੂ ਦਰਸ਼ਨਾਂ ਦੀ ਤੰਗ ਰੱਖਦੇ ਨੇ। ਰਾਗ ਮਾਰੂ ਕੀ ਵਾਰ ਦੀ ਪੌੜੀ ਵਿੱਚ ਐਸੇ ਜਗਿਆਸੂ ਦੀ ਮਨੋਸਥਿਤੀ ਦਾ ਹਵਾਲਾ ਦਿੱਤਾ ਗਿਆ ਹੈ ਕਿ ਮੈਂ ਪ੍ਰਭੂ ਦੇ ਦਰ ਦਾ ਢਾਡੀ ਪ੍ਰਭੂ ਨੂੰ ਪਾਉਣ ਵਾਲੇ ਗੁਣ ਗਾਇਨ ਕਰਦਾ ਹਾਂ ਜੋ ਪ੍ਰਭੂ ਨੂੰ ਚੰਗੇ ਲੱਗ ਜਾਣ। ਮੇਰਾ ਪ੍ਰਭੂ ਅਭਿਨਾਸੀ ਹੈ, ਸਦਾ ਥਿਰ ਹੈ, ਬਾਕੀ ਦਾ ਸੰਸਾਰ ਚਲਾਇਮਾਨ ਹੈ। ਪ੍ਰਭੂ ਤੋਂ ਮੈਂ ਐਸਾ ਦਾਨ ਮੰਗਦਾ ਹਾਂ ਜਿਸ ਨਾਲ ਤਮਾਮ ਭੁੱਖਾਂ ਦੂਰ ਹੋ ਜਾਂਦੀਆਂ ਨੇ। ਹੇ ਪ੍ਰਭੂ ਜੀ, ਮੈਨੂੰ ਐਸੇ ਦਰਸ਼ਨ ਦਿਦਾਰੇ ਬਖਸ਼ੋ ਕਿ ਮੇਰਾ ਢਾਡੀ ਦਾ ਮਨ ਤ੍ਰਿਪਤ ਹੋ ਜਾਵੇ। ਜੇ ਪ੍ਰਭੂ ਤੁੱਠਦਾ ਹੈ ਤਾਂ ਆਪ ਹੀ ਪੁਕਾਰ ਕਰਨ ਵਾਲੇ ਨੂੰ ਆਪਣੇ ਘਰ ਬੁਲਾ ਲੈਂਦਾ ਹੈ, ਐਸੇ ਦੀਦਾਰ ਦਿੰਦਾ ਹੈ, ਫਿਰ ਸਭ ਦੁੱਖ ਅਤੇ ਭੁੱਖ ਦੂਰ ਹੋ ਜਾਂਦੇ ਨੇ। ਫਿਰ ਕੋਈ ਹੋਰ ਮੰਗ ਨਹੀਂ ਰਹਿ ਜਾਂਦੀ। ਪ੍ਰਭੂ ਦੇ ਚਰਨੀ ਲੱਗ ਕੇ ਸਭ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਇੰਜ ਨਿਰਗੁਣ ਢਾਡੀ ਨੂੰ ਪ੍ਰਭੂ ਬਖਸ਼ ਕੇ ਕਿਰਪਾ ਕਰਦਾ ਹੈ ਅਤੇ ਆਪਣੇ ਨਾਲ ਮੇਲ ਲੈਂਦਾ ਹੈ। ਪ੍ਰਭ ਜੀਓ ਦੇਵਾ ਦਰਸ਼ਨ ਆਪਣਾ, ਜਿਤ ਢਾਡੀ ਤ੍ਰਿਪਤਾਵੈ, ਅਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕਹੋ ਮਹਿਲ ਬੁਲਾਵੈ। ਇਸ ਪੌੜੀ ਦਾ ਗਾਇਨ ਕੀਤਾ ਭਾਈ ਸਰਬਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ।

ਪ੍ਰਭ ਜੀਓ ਦੇਵਾ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੈ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਸਰਬਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ।

ਜੇ ਇਸੇ ਭਜਨ ਦੇ ਨਾਲ ਭਗਤੀ ਸੰਗੀਤ ਦਾ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਜੁੜੇ ਹੋਏ ਹੋ DTH ਦੀ ਪੰਜਾਬੀ ਪ੍ਰਸਾਰਣ ਸੇਵਾ ਦੇ ਜਲੰਧਰ ਕੇਂਦਰ ਜ਼ਰੀਏ। ਇਸ ਵੇਲੇ ਸਵੇਰ ਦੇ 4 ਵੱਜ ਗਏ ਨੇ। ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਪੈਵਚ ਕੌਣ ਹੈ ਸਭਾ ਪੈਵਚ ਅਲੇ ਲੱਖ ਦਰੀਆ ਹੈਵ ਚਗਨ ਕੱਢੇ ਵਿਗਾਰ ਪੈਵਚ ਧਰਤੀ ਧਰਤੀ ਪਾਰ ਪੈਵ ਚੰਦ ਫਿਰੇ ਸਿਰ ਪਾਰ ਪੈਵਚ ਰਾਜਾ ਪੈਵ ਸੂਰ ਪੈਵ ਚੰਦ ਕੋ ਕਰੋੜੀ ਚਤਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾ।

ਆਪਣੀ ਤਨਕ ਸਤਿਗੁਰ ਪਾਇਆ ਇਹ ਜੀਵ ਬਹੁਤ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣੇ ਲੋਕ ਸਭਾਇਆ ਸਤਿਗੁਰ ਮੇਰਾ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚਾ ਸੱਚ ਬੁਝਾਇਆ ਜਿਨ ਸੱਚਾ ਸੱਚ ਬੁਝਾਇਆ।

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕੇ ਰਹੇ ਵੀ ਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਤੋਂ ਦੀਦਾਰ ਹਿੰਦੂ ਸਲਾਹ ਸਲਾਹ ਦਰਸ਼ਨੀ ਪਪਾ ਤੀਰਥ ਨਾਵੇ ਅਰਚਾ ਪੂਜਾ ਕਰਵਾਸ ਸਹਿਕਾਰ ਜੋ ਵੀ ਸੁਣ ਧਿਆਉ ਜਟ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾ ਸਤੀਆਂ ਮਨ ਸੰਤੋਖ ਪਿਛੇ ਦੇਣੇ ਕਹਿ ਵਿਚਾਰ ਦੇ ਦੇ ਮੰਗੇ ਸਸਾ ਗੁਣਾ ਸੁਕਰੇ ਸੰਸਾਰ ਚੋਰਾ ਚਾਰਾ ਤੇ ਕੁਰਿਆਰਾ ਖਰਾਬਾ ਬੇਕਾਰ ਹੁੰਦਾ ਖਾਏ ਚਲੇ ਥਾਉ ਤੇ ਨਾ

ਸਲੋਕ ਮਹੱਲਾ ਪਹਿਲਾ ਹੋਂ ਚ ਆਇਆ ਹੋਂ ਚ ਗਿਆ ਹੋਂ ਜੰਮਿਆ ਹੋਂ ਚ ਮੂਆ ਹੋਂ ਚ ਦਿੱਤਾ ਹੋਂ ਚ ਲਿਆ ਹੋਂ ਚ ਖੱਟਿਆ ਹੋਂ ਚ ਗਿਆ ਹੋਂ ਸੱਚਿਆ ਪੂਰਿਆ ਹੋਂ ਚ ਪਾਪਨ ਵਿਚਾਰ ਹੋਂ ਚ ਨਰਕ ਸੁਰਗ ਤਾਰ ਹੋਂ ਚ ਹੱਸੇ ਹੋਂ ਚ ਰੋਵੇ ਹੋਂ ਚ ਭਰੀਏ ਹੋਂ ਚ ਤੋਵੇ ਹੋਂ ਜਾਤੀ ਜਨ ਸਿੱਖ ਹੋਂ ਚ ਮੂਰਖ ਹੋਂ ਸਿਆਣਾ ਮੁੱਖ ਮੁਕਤੀ ਸਾਰ ਨਾ ਜਾਣਾ ਹੋਂ ਚ ਮਾਇਆ ਹੋਂ ਵਿਛਾਇਆ ਹੋਂ ਮੈਂ

ਸਤਿ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾਂ ਪਾਣੀ ਥੋੜ੍ਹਾ ਖਾਇਆ ਤੂੰ ਗੁਰਸਿੱਖ ਸੇਵਲਾ ਨਿੱਧੇ ਵਿੱਚ ਚੜ੍ਹੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਅੰਡਜ ਛੇ ਜੁਤ ਪਜਾ ਖਾਣੀ ਸਿਹਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੂੰ ਪਾਇ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਪੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤੇ ਜੁਹਾਰੀ ਸਵਸਥ ਤਿਸ ਤਿਸ ਦੀਵਾਨ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ।

ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਧ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀ ਹੈ ਜੇਤੇ ਬਰਸ ਬਰਸ ਪੜੀ ਹੈ ਜੇਤੇ ਮਾਸ ਪੜੀ ਜੇਤੇ ਆਜਾ ਪੜੀ ਹੈ ਜੇਤੇ ਸਾਸ ਨਾਨਕ ਲੇਖ

ਤੇਰੇ ਮਨ ਭਾਉਂਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮ ਬਾਹਰੇ ਦਾ ਟੁਰਨ ਲਹਿਣ ਕਾਮਦੇ ਮੋਲਾ ਭਜਨ ਆਪਣਾ ਅਣ ਹੁੰਦਾ ਆਪ ਗਣਾਇੰਦੇ ਆਉ ਢਾਡੀ ਕਾ ਨੀਜਾ ਤੁਰ ਤੁੰਜਾ ਸਦਾਇੰਦੇ ਤੇਰੇ ਮੰਗਾ ਜਿਤੋ ਜੈ ਤਹਿੰਦੇ।

ਗਿਆਨਮੰਡ ਤਲੀਖਾ ਜਮਲੇ ਤਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਈ ਮਨ ਲਿਆਈਏ ਫਲ ਤਿਵੇ ਹੋ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੋਤ ਨਾ ਦੀ ਪਾਈਏ ਮੈਂ ਥੋੜ੍ਹੀ।

ਪੜਿਆ ਹੋਵੇ ਗੁਨਾਹਗਾਰ ਤੋਂ ਸਾਧਨਾ ਮਾਰੀਏ ਜਿਹਾ ਕਾਲੇ ਕਾਲਣਾ ਤੇ ਉਹਨਾਂ ਉਪਚਾਰੀਏ ਐਸੀ ਕਲਾ ਖੇਡਿਆ ਜਿੱਧਰ ਗਿਆ ਗਿਆ ਹਾਰੀਏ ਪੜਿਆ ਤੇ ਉਹ ਮੇਰੇ ਵਿਚਾਰ ਅੱਗੇ ਵਿਚਾਰੀਏ ਉਹਨੂੰ ਛੱਡਿਆ ਸਭ ਗਿਆ ਮਾਰੀਏ।

सवैये महले दूजे के एक ओंकार सत गुर परसार।

कहो कीरत काल सहार सापत दीप मजा लहना जगतर गोर।

ਤੈਂ ਤਾਂ ਹਦਰਥ ਪਾਇਓ ਮਾਨ, ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀਏ ਅਕਲ ਗਤ ਗੁਰ ਪ੍ਰਵਾਨ, ਜਾਕੀ ਦ੍ਰਿਸ਼ਟ ਅਚਲ ਠਾਨ, ਬਿਮਲ ਬੁੱਧ ਸਥਾਨ, ਪਹਿਰ ਸੀਲ ਸੁਨਾਉ ਸਕਤ ਬਦਾਰ, ਕੋਹ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ, ਦ੍ਰਿਸ਼ਤਰਤ ਤਮ ਹਰਨ ਦਹਿਣ ਅਗ ਪਾਪ ਪ੍ਰਨਾਸਨ, ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸਨ, ਲੋਭ ਮੋਹ ਵਸ ਕਰਨ ਸਰਨ ਜਾਚ ਕਿਰਪਤ ਪਾਲਣ, ਆਤਮ ਰਥ ਸੰਗ ਰਹਿਣ ਕਹਿਣ ਅੰਮ੍ਰਿਤ।

0: ਹੋਰ ਸਿਆ ਗੁਰੂ ਕਾ ਅੱਠ ਸੱਠ ਮਜਨ ਹੋਏ ਦਰਸ਼ਨ ਪਰਸਿਆ ਗੁਰੂ ਕਾ ਅੱਠ ਸੱਠ ਮਜਨ ਹੋਏ
1: ਸੱਚ ਤੀਰਥ ਸਤ ਇਸ਼ਨਾਨ ਅਰ ਭੋਜਨ ਪਾਉ ਸੱਚ ਸਦਾ ਸੱਚ ਪਾਖੰਤ ਸੋਹੈ ਸੱਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋਹੈ ਜਿਸ ਸਚ ਸੰਜਮ ਵਰਤ ਸਚ ਕਬ ਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ ਜਿਸ ਸਚ ਸੰਜਮ ਵਰਤ ਸਚ ਕਬ ਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ
0: ਅਮੈਂ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਰਨ ਮਲ ਕਾਮ ਕ੍ਰੋਧ ਅਰ ਲੋਭ ਮੋ ਵਸਤ ਕਰੈ ਸਭੈ ਬਾਦ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਦ ਦਰਿਆਉ ਜਨਮਾਮ ਕਾਲਕ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਨ ਦੁਖ ਜਾਏ
1: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਹੋ ਸ਼ਬਦ ਹਰ ਹਰ ਜਪੈ ਨਾਮ ਨਵ ਨਿਦ ਅਪੈ ਰਸਨ ਅਹਿਨਿਸ ਰਸੈ ਸਤ ਕਰ ਜਾਨੀ ਹੋ ਫੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨ ਮਾਰਗ ਤਜੋ ਹਰ ਗਿਆਨੀ ਹੋ ਬਚਨ ਗੁਰ ਰਿਦ ਧਰੋ ਪੰਚ ਪੂ ਬਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀ ਹੋ ਜੋ ਤਾਂ ਸਭ ਸੁਖ ਇਤ ਉਤ ਤੁਮ ਬੰਛਵ ਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਹੋ
2: ਵਾਹਿਗੁਰੂ ਵਾਹਿਗੁਰੂ।

ਟਿੰਕਣੀ ਸ਼ਬਦ ਚਮਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬੰਬ ਗਿਆਨ।

ਕੋਰਸ ਹਾਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਵਿਸਾਹੋ ਸਤਨਾਮ।

कर्म न जाना, कर्म न जाना, लोभे माया तारी

बहुड़ पिता गल लावा पिछले

Estaba con los hombres, pero no lo hago con la gente.

गहि मैं तेरी।